ਮਹਾਰਾਜ ਤੁਮ ਲੈ ਕਸਮ ਸੰਭਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀ ਆਣੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ।

ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਪਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆ।

ਚੱਪੜ ਰੂਪ ਸਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੇ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋ ਜਗ ਚਾਲਿਆ ਤਾਂ ਦਿਸੈ ਖੜਾ ਡਰਾਵਣਾ ਕਰਿਓ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦਨ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੋ ਨਿਧਿਆ ਬਤਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਪੰਜਾਂ ਪਿਆਰਿਆ ਚੌਹਾਂ ਸਾਹਿਬਜ਼ਾਦਿਆ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਤਿੰਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸ਼ੇ ਆਰਿਆਇਤਾ ਦੇਗ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਦੇ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ

ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਵਾਹਿਗੁਰੂ ਜੀ ਕੀ ਫਤਿਹ।

ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨਜੀਆਂ ਨਾਲ। ਤੱਗ ਕਪਾਹੋਂ ਕੱਤੀਏ ਬਾਹਮਣ ਵੱਟਿਆ, ਕੋਹੇ ਬੱਕਰਾ ਰਿਨ

0: ਟੂਟ ਸਪੂਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨ ਨਾਲੀ ਤਪਾਕੇ ਥੁੱਕ ਪੈਨੇ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੀਵਾ ਤਗਨ ਅੱਖੀ ਵੇ ਤੱਗਾ ਪੇਵਤੇ ਵੜ ਧਾਗੇ ਵਰਾ ਘੱਤੇ ਲੈ ਪਹਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾ ਉਸ ਸੁਜਾਣ ਪੌੜੀ।

0: ਜਿਹੜਾ ਮਨੁੱਖ ਆਪਣਾ ਕਰਤੱਵ ਨਿਭਾਉਣਾ ਸਿੱਖ ਚੁੱਕਿਆ ਹੈ ਉਹ ਆਪਣੇ ਹਿੱਸੇ ਆਉਂਦੇ ਸਾਰੇ ਕੰਮ ਦਿਆਨਤਦਾਰੀ ਨਾਲ ਕਰੇਗਾ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਪਰਮਾਤਮਾ ਦੇ ਪਵਿੱਤਰ ਚਰਨਾਂ ਦੇ ਵਿੱਚ ਕੋਟਨ ਕੋਟ ਪ੍ਰਣਾਮ ਕਰਦੇ ਹਾਂ, ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਆਰਾਧਨਾ। ਕਹਿੰਦੇ ਨੇ ਕਿ ਜਦੋਂ ਮਨ ਦੁਨੀਆਂ ਦੀਆਂ ਉਲਝਣਾਂ ਦੇ ਵਿੱਚ ਘਿਰ ਜਾਂਦਾ, ਜਦੋਂ ਸ਼ਬਦ ਸਾਥ ਛੱਡ ਜਾਂਦੇ ਨੇ ਅਤੇ ਦਿਲ ਆਪਣਾ ਦਰਦ ਕਿਸੇ ਨੂੰ ਦੱਸ ਨਹੀਂ ਸਕਦਾ, ਉਦੋਂ ਪਰਮਾਤਮਾ ਦੀ ਭਗਤੀ ਮਨ ਨੂੰ ਇੱਕ ਅਜਿਹਾ ਸਕੂਨ ਦਿੰਦੀ ਹੈ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਭਗਤੀ ਸਿਰਫ ਮੱਥਾ ਟੇਕਣ ਦਾ ਨਾਮ ਨਹੀਂ ਹੈ, ਸਗੋਂ ਆਪਣੇ ਮਨ ਨੂੰ ਪ੍ਰਭੂ ਦੀ ਪਰਮਾਤਮਾ ਦੀ ਰਜ਼ਾ ਦੇ ਨਾਲ ਜੋੜਨਾ, ਆਪਣੇ ਅੰਦਰ ਪਿਆਰ ਜਗਾਉਣਾ ਅਤੇ ਹਰ ਹਾਲ ਦੇ ਵਿੱਚ ਉਸ ਦਾ ਸ਼ੁਕਰਾਨਾ ਕਰਨ ਦਾ ਨਾਮ ਹੀ ਅਸਲੀ ਭਗਤੀ ਹੈ।

ਕਹਿੰਦੇ ਨੇ ਮਨਾ ਤੂੰ ਕਰ ਸੇਵਾ ਸਿਮਰਨ, ਗੁਰੂ ਚਰਨਾਂ ਵਿੱਚ ਹੋ ਅਰਪਣ। ਅਤੇ ਜਿੱਥੇ ਨਾਮ ਦਾ ਸਿਮਰਨ ਹੁੰਦਾ, ਜਿੱਥੇ ਮਨ ਨੂੰ ਆਸਰਾ ਮਿਲਦਾ, ਜਿੱਥੇ ਭਗਤੀ ਦੇ ਸੁਰ ਗੂੰਜਦੇ ਨੇ, ਉੱਥੇ ਰੂਹ ਨੂੰ ਸਕੂਨ ਮਿਲਦਾ, ਉੱਥੇ ਰੂਹ ਨੂੰ ਸ਼ਾਂਤੀ ਮਿਲਦੀ ਹੈ।

ਕਹਿੰਦੇ ਨੇ ਸ਼ੁਕਰ ਕਰਾਂ ਮੈਂ ਤੇਰਾ ਦਾਤਾ, ਜੀਵਨ ਬਦਲਿਆ ਮੇਰਾ ਦਾਤਾ। ਜਦੋਂ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ ਤਾਂ ਹਮੇਸ਼ਾ ਇਸ ਪਰਮਾਤਮਾ ਦਾ ਸ਼ੁਕਰ ਕਰਨਾ ਬਣਦਾ। ਪਰ ਜਦੋਂ ਦੁੱਖ ਆਉਣ ਤਾਂ ਉਸ ਦਾ ਭਾਣਾ ਮੰਨਣ ਦੀ ਤਾਕਤ ਵੀ ਮੰਗਣੀ ਚਾਹੀਦੀ ਹੈ, ਕਿਉਂਕਿ ਸਾਡੀ ਅਰਦਾਸ ਸਿਰਫ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਾਸਤੇ ਨਹੀਂ ਹੁੰਦੀ, ਸਗੋਂ ਸਹੀ ਰਸਤੇ 'ਤੇ ਚੱਲਣ ਦੀ ਬੁੱਧੀ, ਦੂਜਿਆਂ ਦੀ ਦਇਆ ਅਤੇ ਹਰ ਸਥਿਤੀ ਵਿੱਚ ਹੌਸਲਾ ਬਣਾਈ ਰੱਖਣ ਦੇ ਵਾਸਤੇ ਵੀ ਹੋਣੀ ਚਾਹੀਦੀ ਹੈ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਟਮਾਟਰਾਂ ਦੀ ਪਨੀਰੀ ਦੀ ਚਰਚਾ ਕੀਤੀ ਜਾਵੇਗੀ।
1: ਖੇਤੀਬਾੜੀ

0: रुलिया राम जी, जय हिंद जी।
1: जय हिंद जी, जय हिंद जी। रंगा सिंह जी, बच्चालों की हाल चाल है तेरा?
0: हाले चले, वाह वाह पली है ना। गल ये आ भी जे आप अपना सुख संद दस देना किसी नू, ते मैं कदे कदे सोचदा हुंदा भी रुलिया राम जी तुहाडा भी की हाल है।
1: हाँ देखो, हाल चाल पुछना, राजी बाजी पुछना या किसी दे बाबत फिक्र करनी, संसा करना, यही समाज है साडा।
0: बिल्कुल जी, इंसानियत
1: करना भी चाहिए है। हुण तां समां ऐसा आ गया रंगा सिंह जी कि हर बंदे नूं आपो धाप पई हुई है। पहले लोकी दे विच जिहड़ा इक सुरता इक जुटता बहुत ज्यादा सी। खेतीबाड़ी दे विच वी इक दूजे दे कम्मां दी फिक्र हुंदी सी, भाई तूं नवेड़ लिया कम्म जाइए नाल लगीए। सो इस करके हुण कोई मशीनीकरण दा युग है, बंदिया की जगह मशीना ने ले ली है।
0: सही गल।
1: अगला कहिंदा मैं किसे तों कोई उत्थे है जी, ਉਹ ਆਪਣੇ ਆਪਣੇ ਤੱਕ ਸੀਮਿਤ ਹੋ ਗਿਆ ਬੰਦਾ। ਪਰ ਰੰਗਾ ਸਿੰਘ ਜੀ, ਜਿੱਥੇ ਬੰਦਾ ਖੜਦਾ ਉੱਥੇ ਬੰਦਾ ਹੀ ਖੜਦਾ।
0: ਬਿਲਕੁਲ,
1: ਜਿੰਨਾ ਮਰਜ਼ੀ ਮਸ਼ੀਨੀਕਰਨ ਹੋ ਜੇ। ਦੇਖੋ ਆਹ ਸਮਾਂ ਜਿਹੜਾ ਹੈ ਫਸਲਾਂ ਦੇ ਵਿੱਚ, ਜਦੋਂ ਆਪਾਂ ਗੱਲ ਕਰਦੇ ਹਾਂ, ਬੜਾ ਮਹੱਤਵਪੂਰਨ ਸਮਾਂ ਹੈ, ਕਿਉਂਕਿ ਫੇਰ ਬਦਲ, ਰੁੱਤ ਦਾ ਜਦੋਂ ਫੇਰ ਬਦਲ ਹੁੰਦਾ ਹੈ ਅਤੇ ਫਸਲਾਂ ਦਾ ਫੇਰ ਬਦਲ ਹੁੰਦਾ ਹੈ। ਸਿਆਲ ਦੀਆਂ ਜਿਹੜੀਆਂ ਫਸਲਾਂ ਅਲੱਗ ਨੇ, ਗਰਮੀਆਂ ਦੀਆਂ ਫਸਲਾਂ ਅਲੱਗ ਨੇ
0: ਜੀ।
1: ਅਤੇ ਇੱਕ ਬੜੀ ਮਹੱਤਵਪੂਰਨ ਫਸਲ ਸਾਡੀ ਟਮਾਟਰਾਂ ਦੀ ਫਸਲ ਐਸੀ ਹੈ ਜਿਹੜੀ ਗਰਮੀ ਸਰਦੀ ਹਰ ਟਾਈਮ,
0: ਬਿਲਕੁਲ,
1: ਕਿਉਂਕਿ ਸਬਜ਼ੀ 'ਚ ਟਮਾਟਰ ਪੈਣਾ ਹੀ ਪੈਣਾ। ਦਾਲ ਭਾਜੀ ਦੇ ਵਿੱਚ ਬਣਦੇ ਨੇ ਟਮਾਟਰ ਬਿਨਾ। ਕਈ ਲੋਕ ਤਾਂ ਸਲਾਦ ਦੇ ਵਿੱਚ ਵੀ ਬੜਾ ਧਿਆਨ ਨਾਲ ਖਾਂਦੇ ਆ।
0: ਮੈਂ ਕਹਿੰਦਾ ਜੀ, ਕਈ ਵਾਰੀ ਇਹਦਾ ਕੀ ਕਰਦੇ ਆ, ਜੂਸ ਕੱਢ ਕੇ ਨਾ ਤੇ ਕਾਲੀ ਮਿਰਚ ਪਾ ਕੇ ਪੀਂਦੇ ਆ,
1: ਸੂਪ ਬਣਾਉਂਦੇ ਆ, ਬੜਾ ਕੁਝ ਬਣਦਾ ਜੀ ਟਮਾਟਰਾਂ ਦਾ। ਤਾਂ ਕਿਉਂਕਿ ਹੈ ਤਾਂ ਗਰਮ ਰੁੱਤ ਦੀ ਫਸਲ ਹੈ ਰੰਗਾ ਸਿੰਘ ਜੀ
0: ਜੀ,
1: ਪਰ ਜਿੱਦਾਂ ਆਪਾਂ ਕਹਿੰਦੇ ਵੀ ਲੋੜ ਸਾਰਾ ਸਾਲ ਹੈ ਤੇ ਸਰਦੀਆਂ 'ਚ ਵੀ ਪੈਦਾ ਕਰਨੀ ਪੈਂਦੀ ਹੈ।
0: ਬਿਲਕੁਲ,
1: ਤੇ ਸਰਦੀਆਂ ਦੇ ਵਿੱਚ ਥੋੜ੍ਹਾ ਜਿਹਾ ਇਹ ਹੈ ਕਿ ਇਹਨੂੰ ਪੈਦਾ ਕਰਨਾ ਔਖਾ ਹੈ, ਕਿਉਂਕਿ ਕੋਰਾ ਇਸ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ।
0: ਓਹੋ,
1: ਸੋ ਇਸ ਕਰਕੇ ਸਰਦੀ ਦੀ ਫਸਲ ਲੈਣ ਲਈ ਸਾਨੂੰ ਬੜਾ ਹੀ ਚੁਕੰਨੇ, ਬਹੁਤ ਹੀ ਧਿਆਨ ਦੇ ਨਾਲ ਇਹਦੀ ਕਾਸ਼ਤਕਾਰੀ ਜਿਹੜੇ ਢੰਗ ਹੈ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ
0: ਜੀ।
1: ਜਿੱਥੋਂ ਤੱਕ ਰੰਗਾ ਸਿੰਘ ਜੀ ਕਿਸਮਾਂ ਦੀ ਗੱਲ ਹੈ ਨਾ, ਆਪਣੇ ਕੋਲ ਜੇ ਹਾਈਬ੍ਰਿਡ ਦੇ ਵਿੱਚ ਗੱਲ ਕਰੀਏ, TH1 ਇੱਕ ਕਿਸਮ ਹੈ, ਅਤੇ ਇਸੇ ਤਰ੍ਹਾਂ ਆਪਣੇ ਕੋਲ ਪੰਜਾਬ ਸਵਰਨਾ ਹੈ ਕਿਸਮ, ਪੰਜਾਬ ਸੋਨਾ ਚੈਰੀ ਹੈ ਕਿਸਮ, ਪੰਜਾਬ ਕੇਸਰ ਚੈਰੀ ਹੈ, ਪੰਜਾਬ ਵਰਖਾ ਬਹਾਰ ਹੈ ਆਪਣੇ ਕੋਲ, ਅਤੇ ਪੰਜਾਬ ਗੌਰਵ ਹੈ, ਪੰਜਾਬ ਸਰਤਾਜ ਹੈ, ਪੰਜਾਬ ਰੈੱਡ ਚੈਰੀ ਹੈ, ਪੰਜਾਬ ਵਰਖਾ ਬਹਾਰ ਹੈ, ਪੰਜਾਬ ਵਰਖਾ ਬਹਾਰ ਨੰਬਰ 2 ਹੈ, ਪੰਜਾਬ ਰੱਤਾ ਹੈ, ਪੰਜਾਬ ਉਪਮਾ ਹੈ, ਹੈ ਜੀ, ਪੰਜਾਬ NR7 ਅਤੇ ਪੰਜਾਬ ਛੁਹਾਰਾ।
0: ਵਾਹ ਜੀ ਵਾਹ, ਬੜੀਆਂ ਕਿਸਮਾਂ ਨੇ।
1: ਅਤੇ ਤੂੰ ਹਿਸਾਬ ਲਾ ਲਓ ਵੀ ਮੈਨੂੰ ਲੱਗਦਾ ਵੀ ਅੱਧੀ ਦਰਜਨ ਤੋਂ ਵੀ ਕਿਤੇ ਜ਼ਿਆਦਾ ਗਏ,
0: ਕਿਤੇ ਜ਼ਿਆਦਾ ਹੀ ਆ।
1: ਸੋ ਇਸ ਕਰਕੇ ਕਿਸਮਾਂ ਤਾਂ ਸਾਡੇ ਕੋਲ ਭਰਪੂਰ ਹੈ, ਹਾਈਬ੍ਰਿਡ ਕਿਸਮ ਦੀ ਹੈ, ਚੋਣ ਆਪਾਂ ਦੇਖੋ ਰੰਗਾ ਸਿੰਘ ਜੀ ਆਪਣੇ ਲਿਹਾਜ਼ ਨਾਲ ਕਰਨੀ ਹੈ।
0: ਬਿਲਕੁਲ,
1: ਕਈ ਲੋਕ ਹਾਈਬ੍ਰਿਡ ਨੂੰ ਤਰਜੀਹ ਦਿੰਦੇ ਹੈ, ਕਈ ਜਿਹੜੇ ਆਪਣੇ ਪ੍ਰਚਲਿਤ ਕਿਸਮਾਂ ਹੈ ਉਹਨਾਂ ਨੂੰ ਤਰਜੀਹ ਦਿੰਦੇ ਹੈ, ਇਹਦਾ ਹੈ ਕਿਸਾਨ ਦੀ ਆਪਣੀ ਮਰਜ਼ੀ। ਬਾਕੀ ਰੰਗਾ ਸਿੰਘ ਜੀ, ਕਾਸ਼ਤਕਾਰੀ ਢੰਗਾਂ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਥੋੜ੍ਹਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਸਰਦੀਆਂ ਦੀ ਰੁੱਤ ਲਈ ਟਮਾਟਰਾਂ ਦੀ ਪਨੀਰੀ ਜਿਹੜੀ ਹੈ ਆਪਾਂ ਅਕਤੂਬਰ ਨਵੰਬਰ ਦੇ ਵਿੱਚ ਬੀਜ ਕੇ ਨਵੰਬਰ ਦਸੰਬਰ ਦੇ ਵਿੱਚ ਬੂਟੇ ਆਪਾਂ ਖੇਤ 'ਚ ਲਾਉਂਦੇ ਹਾਂ।
0: ਠੀਕ,
1: ਅਤੇ ਕੋਰੇ ਤੋਂ ਬਚਾਉਣ ਲਈ ਜਿਹੜਾ ਹੈ ਸਰਕੰਡੇ ਜਾਂ ਫਿਰ ਪੋਲੀਥੀਨ ਦੀ ਸ਼ੀਟ, ਇਹਦਾ ਛੋਰਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਅੱਛਾ ਜੀ,
1: ਰੰਗਾ ਸਿੰਘ ਜੀ, ਦਸੰਬਰ ਤੋਂ ਬਾਅਦ ਪਛੇਤੀ ਬਿਜਾਈ ਲਈ ਨਾ ਪੰਜਾਬ ਛੁਹਾਰਾ, TH1, ਪੰਜਾਬ ਉਪਮਾ ਅਤੇ ਪੰਜਾਬ ਰੱਤਾ
0: ਜੀ,
1: ਇਹ ਕਿਸਮਾਂ ਛੋਰੇ ਹੇਠ ਪੂਰੀ ਕਾਮਯਾਬੀ ਨਾਲ ਉਗਾਈਆਂ ਜਾ ਸਕਦੀਆਂ।
0: ਅੱਛਾ ਜੀ,
1: ਹਾਂ, ਇਹ ਮਤਲਬ ਜ਼ਿਆਦਾ ਜਿਹੜੀਆਂ ਹੈ ਸਾਡੇ ਲਈ ਕਿਸਮਾਂ ਜਿਹੜੀਆਂ ਤਰਜੀਹੀ ਨੇ। ਰੰਗਾ ਸਿੰਘ ਜੀ, ਬੂਟਿਆਂ ਨੂੰ ਨਾ ਢੱਕਣ ਲਈ ਪੋਲੀਥੀਨ ਦੀਆਂ ਥੈਲੀਆਂ ਦੀ ਵਰਤੋਂ ਵੀ ਆਪਾਂ ਕਰ ਸਕਦੇ
0: ਹਾਂ,
1: ਜਿਹੜੀਆਂ ਕੋਈ 35 ਸੈਂਟੀਮੀਟਰ ਲੰਮੀਆਂ, 25 ਸੈਂਟੀਮੀਟਰ ਚੌੜੀਆਂ
0: ਜੀ,
1: 100 ਗੇਜ਼ ਦੀਆਂ ਮੋਟੀਆਂ, ਅਤੇ ਬਾਕੀ ਜਿੱਥੋਂ ਤੱਕ ਪਨੀਰੀ ਜਿਹੜੀ ਹੈ ਉਹ ਫਰਵਰੀ ਦੇ ਵਿੱਚ ਆਪਾਂ ਪੁੱਟ ਕੇ ਖੇਤ 'ਚ ਲਾ ਸਕਦੇ ਹਾਂ, ਅਤੇ ਇਸ ਲਈ ਨਵੰਬਰ 'ਚ ਪਨੀਰੀ ਬੀਜੋ ਅਤੇ ਸਰਦੀਆਂ 'ਚ ਕੋਰੇ ਤੋਂ ਬਚਾਅ ਲਈ ਪੋਲੀਥੀਨ ਦੀ ਸ਼ੀਟ ਜਾਂ ਸਰਕੰਡੇ ਨਾਲ ਛੋਰਾ ਕਰੋ।
0: ਸਮਝ ਗਿਆ।
1: ਅਤੇ ਫਰਵਰੀ 'ਚ ਲਾਈ ਫਸਲ ਨਵੰਬਰ ਵਾਲੀ ਫਸਲ ਤੋਂ ਝਾੜ ਘੱਟ ਦਿੰਦੀ ਹੈ, ਇਹ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੈ, ਕਿਉਂਕਿ ਪਾਲਾ ਜਿਹੜਾ ਹੈ ਇਹ ਫਸਲ ਨੂੰ ਔਖਾ ਕਰਦਾ ਹੈ।
0: ਕਰਦਾ ਜੀ, ਕਰਦਾ।
1: ਅਤੇ ਰੰਗਾ ਸਿੰਘ ਜੀ, ਦੇਖੋ ਗੱਲ ਹੈ ਵੀ ਪਨੀਰੀ ਤਿਆਰ ਕਰਨ ਲਈ ਨਾ ਕੋਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਆਪਾਂ ਨੇ ਬਣਾਉਣੀਆਂ
0: ਜੀ।
1: ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ ਸੜੀ ਰੂੜੀ ਇਹ ਜ਼ਮੀਨ 'ਚ ਆਪਾਂ ਮਿਲਾਉਣੀ ਹੈ, ਪਰ ਧਿਆਨ ਇਹ ਰੱਖਣਾ ਹੈ ਕਿ ਰੂੜੀ ਗਲੀ ਸੜੀ ਹੋਣੀ ਚਾਹੀਦੀ ਹੈ।
0: ਬਿਲਕੁਲ ਜੀ,
1: ਇਹ ਨਾ ਹੋਵੇ ਵਿੱਚ ਆਪਾਂ ਕੋਈ ਐਸੀ ਚੀਜ਼ ਸੁੱਟ ਦਈਏ ਅਤੇ ਉਹ ਸਾਡੀ ਫਸਲ ਦਾ ਨੁਕਸਾਨ ਅਤੇ ਸਾਡਾ ਨੁਕਸਾਨ ਹੋ ਜੇ। ਅਤੇ ਕਿਆਰੀਆਂ 'ਚ ਬਿਜਾਈ ਤੋਂ ਘੱਟੋ ਘੱਟ 10 ਦਿਨ ਪਹਿਲਾਂ ਪਾਣੀ ਦੇਣਾ ਹੈ
0: ਜੀ।
1: ਇੱਕ ਆਪਾਂ ਕੰਮ ਹੋਰ ਕਰ ਲਿਆ ਕਿ ਕਿਆਰੀਆਂ 'ਚ ਨਾ ਕੋਈ 1.5 ਤੋਂ ਲੈ ਕੇ 2% ਫਾਰਮਲੀਨ ਦਾ ਘੋਲ,

0: ਇਹ 4 ਤੋਂ 5 ਲੀਟਰ ਘੋਲ ਫੀ ਵਰਗ ਮੀਟਰ ਨਾਲ ਗੁਲੋਚ ਕਰਨਾ ਹੈ ਤੇ ਕਿਆਰੀਆਂ ਨੂੰ ਪਲਾਸਟਿਕ ਦੀ ਚਾਦਰ ਨਾਲ 48 ਤੋਂ 72 ਘੰਟੇ ਤੱਕ ਢੱਕਣਾ। ਬਾਅਦ ਚ ਕਿਤੇ ਦਿਨੇ ਇੱਕ ਵਾਰ 4 ਤੋਂ 5 ਦਿਨ ਤੱਕ ਕਿਆਰੀਆਂ ਦੀ ਮਿੱਟੀ ਪਲਟਾਉਣੀ ਹੈ ਤਾਂ ਕਿ ਫਾਰਮਲੀਨ ਦਾ ਅਸਰ ਖਤਮ ਕਰਨਾ ਹੈ।
1: ਜੀ ਮਹਾਰਾਜ।
0: ਤੇ ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ ਫੀ ਕਿਲੋ ਬੀਜ ਇਹ ਵਰਤਣਾ ਹੈ।
1: ਜੀ।
0: ਬੀਜ ਜਿਹੜਾ ਕੋਈ 1 ਤੋਂ 2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਵਿੱਚ 5 ਸੈਂਟੀਮੀਟਰ ਦੀ ਵਿੱਥ ਤੇ ਬੀਜਣਾ।
1: ਠੀਕ।
0: ਪਨੀਰੀ ਦੇ ਪੁੰਗਰੋਂ ਤੋਂ 5 ਤੋਂ 7 ਦਿਨ ਬਾਅਦ ਕੈਪਟਾਨ ਕਹਿਣ ਦਾ ਭਾਵ 4 ਗ੍ਰਾਮ ਫੀ ਲੀਟਰ ਪਾਣੀ ਦੇ ਘੋਲ ਨਾਲ ਗੁਲੋਚ ਕਰੋ ਤੇ 7 ਤੋਂ ਲੈ ਕੇ 10 ਦਿਨ ਦੇ ਬਾਅਦ ਫਿਰ ਆਪਾਂ ਇਹ ਦੁਹਰਾਓ ਕਰਨਾ ਹੈ।
1: ਅੱਛਾ ਜੀ।
0: ਸੋ ਇਹ ਫਸਲ ਜਿਹੜੀ ਲੈਣ ਦਾ ਇਹਨਾਂ ਦਿਨਾਂ ਦੇ ਵਿੱਚ ਇਹ ਧਿਆਨ ਆਪਾਂ ਰੱਖਣਾ ਹੈ। ਇੱਕ ਰੰਗਾ ਸਿੰਘ ਜੀ, ਇੱਥੋਂ ਤਾਂ ਖਾਦਾਂ ਦੀ ਗੱਲ ਕਰਦੇ ਹਾਂ। 10 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟ੍ਰੋਜਨ, 25 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼।
1: ਜੀ।
0: ਇਹ ਫੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉਣ ਦੀ ਲੋੜ ਹੈ।
1: ਅੱਛਾ।
0: ਬੂਟੇ ਲਾਉਣ ਤੋਂ ਪਹਿਲਾਂ,
1: ਹੁਣ ਸਮਝ
0: ਦੀ ਬਿਜਾਈ ਕਰਦੇ ਹਨ ਤੇ ਖਾਦ ਜਿਹੜੀ ਹੈ ਲਾਈਨਾਂ 'ਚ ਬੂਟੇ ਲਾਉਣ ਦੀ ਥਾਂ 'ਤੇ ਨਾ ਇੱਕ ਪਾਸੇ 15 ਸੈਂਟੀਮੀਟਰ ਦੂਰੀ 'ਤੇ ਪਾ ਕੇ ਇਹ ਖਾਲੀ ਬਣਾਉਣੀ ਹੈ। ਸੋ ਇਹ ਉਸ ਟਾਈਮ ਦਾ ਉਪਰਾਲਾ ਹੈ।
1: ਜੀ।
0: ਸੋ ਟਮਾਟਰਾਂ ਦੀ ਫਸਲ ਦੇ ਵਿੱਚ ਜਿਹੜੀ ਖਾਸ ਚੀਜ਼ ਦਾ ਧਿਆਨ ਇਹੀ ਹੁੰਦਾ ਹੈ ਕਿ ਪਨੀਰੀ ਦੀ ਬਿਜਾਈ ਤੋਂ ਲੈ ਕੇ ਰੰਗਾ ਸਿੰਘ ਜੀ ਅਤੇ ਉਹਦੀ ਲਵਾਈ ਤੱਕ ਇਹ ਆਪਾਂ ਨੇ ਧਿਆਨ ਰੱਖਣਾ ਹੁੰਦਾ ਵੀ ਕਿਸੇ ਤਰ੍ਹਾਂ ਦਾ ਵੀ ਉੱਥੇ ਕੋਈ ਵੀ ਮਾੜਾ ਅਸਰ ਨਾ
1: ਪਵੇ।
0: ਕਿਉਂਕਿ ਇਹ ਜੇ ਪਨੀਰੀ ਦੇ ਵਿੱਚ ਹੀ ਕੋਈ ਐਸੀ ਕਾਂਪ ਆ ਗਈ ਜਾਂ ਘਾਟ ਆ ਗਈ ਤੇ ਅੱਗੇ ਫਸਲ ਦੇ ਵਿੱਚ ਤਾਂ ਉਹ ਜਿਹੜਾ ਹੈ
1: ਨੁਕਸਾਨ ਸੰਭਾਵਿਤ
0: ਆਊਗਾ ਹੀ ਆਊਗਾ। ਸੋ ਇਸ ਕਰਕੇ ਖਾਸ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਤਵੱਜੋ ਦੇਣ ਦੀ ਲੋੜ ਹੈ। ਇੱਕ ਤਾਂ ਰੰਗਾ ਸਿੰਘ ਜੀ ਦੇਖੋ, ਸਿਫਾਰਸ਼ ਕਿਸਮ ਜਿਹੜੀ ਹੈ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਕਿਸਮਾਂ ਸਾਡੇ ਕੋਲ ਬਹੁਤ ਜ਼ਿਆਦਾ ਹੈ ਅਤੇ ਉਹਨਾਂ ਕਿਸਮਾਂ ਦੇ ਵਿੱਚੋਂ ਆਪਾਂ ਚੋਣ ਕਰਨੀ ਹੈ। ਹੁਣ ਤਾਂ ਢੰਗ ਤਰੀਕੇ ਐਸੇ ਆ ਗਏ ਕਿ ਹੁਣ ਤਾਂ ਟਮਾਟਰਾਂ ਦੀਆਂ ਬੱਲਾਂ ਨੂੰ ਨਾ ਉੱਪਰ ਨੂੰ ਚੜ੍ਹਾ ਆਉਂਦੇ ਨੇ,
1: ਬਿਲਕੁਲ
0: ਡੰਡੇ ਗੱਢ ਕੇ। ਇੱਕ ਟਾਈਮ ਹੁੰਦਾ ਉਹਦੇ ਨਾਲ ਟਮਾਟਰ ਦੀ ਕੁਆਲਿਟੀ ਜਿਹੜੀ ਹੈ ਉਹ ਖਰਾਬ ਹੀ ਨਹੀਂ ਹੁੰਦੀ। ਆਪਾਂ ਦੇਖਦੇ ਨਾ ਵੀ ਟਮਾਟਰ ਬਦਰੰਗਾ ਜਿਹਾ ਹੋਇਆ ਹੁੰਦਾ ਨਾ।
1: ਸਹੀ ਗੱਲ।
0: ਅੱਧਾ ਕੁ ਪੀਲਾ ਜਾਂ ਅੱਧਾ ਕੁ ਲਾਲ ਜਾਂ, ਉਹ ਜਦੋਂ ਜਿਹੜਾ ਟਮਾਟਰ ਦਾ ਹਿੱਸਾ ਜ਼ਮੀਨ ਦੇ ਨਾਲ ਲੱਗ ਜਾਂਦਾ ਉਹਦੀ ਸ਼ਕਲ ਵਿਗਾੜ ਦਿੰਦਾ।
1: ਸਹੀ ਗੱਲ।
0: ਸੋ ਇਸ ਕਰਕੇ ਖੋਜਾਂ ਕਰਕੇ ਸਾਡੇ ਕਿਸਾਨਾਂ ਨੇ, ਮਾਹਰਾਂ ਨੇ ਆਪਣੇ ਤੌਰ 'ਤੇ ਉਪਰਾਲੇ ਕਰਕੇ ਉਹ ਹੁਣ ਐਸੀਆਂ ਵਿਧੀਆਂ ਬਣਾ ਲਈਆਂ ਕਿ ਟਮਾਟਰਾਂ ਬੇਲਾਂ ਨੂੰ ਉੱਪਰ ਚੜ੍ਹਾ ਆਉਂਦੇ ਨੇ ਅਤੇ ਉਹਦੇ ਨਾਲ ਟਮਾਟਰ ਦਾ ਜਿਹੜਾ ਆਕਾਰ ਆਪਾਂ ਦੇਖਦੇ ਲਾਲ ਲਾਲ ਟਮਾਟਰ ਜਿਹੜੇ ਹੈ ਪਾਏ ਹੁੰਦੇ ਸਰ।
1: ਬਿਲਕੁਲ ਬਿਲਕੁਲ।
0: ਅਤੇ ਉਹ ਇਹਦਾ ਕਾਰਨ ਹੈ। ਅਤੇ ਬਾਕੀ ਦੇਖੋ, ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਟਮਾਟਰਾਂ ਦੀ ਫਸਲ ਦੇ ਵਿੱਚ ਸਮਰੱਥਾ ਹੈ। ਇੱਕ ਤਾਂ ਫਸਲ ਦੀ ਪੈਦਾਵਾਰ ਆਪਾਂ ਸਿੱਧੇ ਤੌਰ 'ਤੇ ਕਰਕੇ ਵੇਚਦੇ ਹਾਂ। ਦੂਜਾ, ਜੇ ਸਾਨੂੰ ਲੱਗਦਾ ਗਲੱਟ ਹੈ ਮਾਂ ਆਪਣੇ ਮੰਡੀ ਦੇ ਵਿੱਚ ਫਸਲ ਦਾ ਕੋਈ ਜ਼ਿਆਦਾ ਮੰਗ ਨਹੀਂ ਹੈ ਅਤੇ ਤੁਸੀਂ ਆਪਣਾ ਇਹਨਾਂ ਦੇ ਪਦਾਰਥ ਜਿਹੜੇ ਹੈ, ਕੈਚਪ ਹੈ, ਸੌਸ ਹੈ, ਹੈਨਾ, ਇਹ ਚੀਜ਼ਾਂ ਬਣਾ ਕੇ ਆਪਾਂ ਵੇਚ ਸਕਦੇ ਹਾਂ। ਸੋ ਇਸ ਕਰਕੇ ਸਮਰੱਥਾ ਵਾਲੀ ਫਸਲ ਹੈ, ਇਹਦੇ ਬਾਬਤ ਜਿਹੜਾ ਸਾਨੂੰ ਧਿਆਨ ਦੇਣ ਦੀ ਲੋੜ ਹੈ। ਕਾਸ਼ਤਕਾਰੀ ਢੰਗਾਂ ਦੇ ਵਿੱਚ ਜਿੰਨਾ ਆਪਾਂ ਧਿਆਨ ਰੱਖਾਂਗੇ ਓਨਾ ਹੀ ਸਾਡਾ ਮੁਨਾਫਾ ਜਿਹੜਾ ਹੈ ਫਸਲ ਤੋਂ ਵੱਧ ਜਾਂਦਾ ਹੈ।
1: ਵੱਧ ਜਾਂਦਾ ਜੀ।
0: ਕੀ ਇਰਾਦਾ ਫਿਰ
1: ਚੱਲਣ ਦਾ ਜੀ?
0: ਚੱਲੀਏ ਜੀ ਆਪਾਂ।
1: ਜੈ ਹਿੰਦ ਜੀ।
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਟਮਾਟਰਾਂ ਦੀ ਪਨੀਰੀ ਬਾਰੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਮਾਨਸ ਗਾਨ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪਰਿਚੇ।

ਪੇਸ਼ ਹੈ ਪਰਿਚੇ ਤਹਿਤ ਸਾਡੇ ਇਸ ਚੈਨਲ ਤੇ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ 7:02 ਤੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੁਣੋਗੇ ਸੋਹਣੀ ਸਵੇਰ ਪੰਜਾਬੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣ ਸਕੋ

0: ਹੋਗੇ ਸਵੇਰੇ 8:40 ਤੇ। ਗਾਤਾ ਰਹੇ ਮੇਰਾ ਦਿਲ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਸਵੇਰੇ 9:02 ਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੀਤਕਾਰ ਅਮਿਤਾਭ ਭੱਟਾਚਾਰਿਆ ਦੇ ਗੀਤਾਂ ਦਾ ਆਨੰਦ ਮਾਣੋਗੇ। ਸਵੇਰੇ 9:30 ਤੇ ਸੁਣੋਗੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਲਾਕਾਰ ਅਰੁਣਦੀਪ ਸਿੰਘ ਦੁਆਰਾ ਰਾਗ ਜੌਨਪੁਰੀ ਵਿੱਚ ਸ਼ਾਸਤਰੀ ਗਾਇਨ ਸੁਣੋਗੇ। ਤਬਲੇ 'ਤੇ ਸੰਗਤ ਕਰਨਗੇ ਮੋਹਨਦੀਪ ਬਾਵਰਾ ਅਤੇ ਹਾਰਮੋਨੀਅਮ 'ਤੇ ਸਾਥ ਦੇਣਗੇ ਰਾਕੇਸ਼ ਕੁਮਾਰ। ਲਾਈਵ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਸੁਣ ਸਕੋਗੇ ਸਵੇਰੇ 10:02 'ਤੇ। ਵਟਸਐਪ 'ਤੇ ਆਧਾਰਿਤ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਵੇਲਾ ਰਹੇਗਾ ਸਵੇਰੇ 11:05। ਪਰਿਵਾਰਿਕ ਪ੍ਰੋਗਰਾਮ ਵਸਦੇ ਵੇਲੇ ਸੁਣੋਗੇ 12:05 ਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਗ੍ਰਾਮੀਣ ਮਹਿਲਾ ਦਿਵਸ ਮੌਕੇ ਇੱਕ ਸਵਾਣੀ ਦੇ ਨਾਲ ਮੁਲਾਕਾਤ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਰੇਡੀਓ ਡਾਕਟਰ ਸੈਗਮੈਂਟ ਦੇ ਤਹਿਤ ਡਾਕਟਰ ਸੁਸ਼ਮਾ ਚਾਵਲਾ ਦੇ ਰਾਹੀਂ ਬੱਚੇਦਾਨੀ ਦਾ ਕੈਂਸਰ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੁਪਹਿਰ 1:05 ਤੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਮੌਸਮ ਦਾ ਹਾਲ ਜਾਣੋਗੇ ਅਤੇ ਫੌਜੀ ਵੀਰ ਆਪਣਾ ਪ੍ਰੋਗਰਾਮ ਸੁਣ ਸਕਣਗੇ ਦੁਪਹਿਰ 1:15 ਤੇ। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਤਹਿਤ ਮਦਨ ਲਾਲ ਚੰਚਲ ਅਤੇ ਸਾਥੀਆਂ ਦੁਆਰਾ ਲੋਕ ਗੀਤ ਪੇਸ਼ ਕਰਾਂਗੇ। ਦੁਪਹਿਰ 3:00 ਸਾਡੀ ਪਹਿਲੀ ਸਭਾ ਦੀ ਸਮਾਪਤੀ ਤੋਂ ਬਾਅਦ ਸ਼ਾਮ 4:00 ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਸਭਾ ਦੇ ਸ਼ੁਰੂ ਵਿੱਚ 4:02 ਤੇ ਸੁਣੋਗੇ ਪੁਰਾਣੇ ਪੰਜਾਬੀ ਫਿਲਮੀ ਅਤੇ ਨੌਨ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਤਵੇ ਵਾਲਾ ਰੇਡੀਓ। ਸ਼ਾਮ 4:30 ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਗੁਰਬਾਣੀ ਵਿਚਾਰ। ਸ਼ਾਮ 6:05 ਦੇ ਪ੍ਰੋਗਰਾਮਾਂ ਦਾ ਵੇਰਵਾ ਸਥਾਨਕ ਸੂਚਨਾਵਾਂ ਸੁਣੋਗੇ ਅਤੇ ਸ਼ਾਮ 6:30 ਸੁਣੋਗੇ ਸਪੋਂਸਰ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣੋਗੇ ਖੇਤੀ ਸੰਦੇਸ਼ ਅਤੇ ਕਿਸਾਨ ਸਮਾਚਾਰ, ਮੌਸਮ ਦਾ ਹਾਲ ਅਤੇ ਖੇਤੀ ਕਿੱਤੇ ਦਾ 'ਚ ਔਰਤਾਂ ਦਾ ਯੋਗਦਾਨ। ਕੁਝ ਪੰਜਾਬੀ ਗੀਤ ਪੇਸ਼ ਕਰਾਂਗੇ ਰਾਤ 7:00 ਅਤੇ ਰਾਤ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ। 7:55 ਤੇ ਸੁਣੋਗੇ ਆਬਸ਼ਾਰ ਅਤੇ 8:00 ਫਿਲਮ ਸੰਗੀਤ। 8:10 ਤੇ ਸਾਡੇ ਕੇਂਦਰ ਤੋਂ ਪੇਸ਼ ਕਰਾਂਗੇ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ, ਪੇਸ਼ਕਰਤਾ ਰਹਿਣਗੇ ਪੂਨਮ ਰਾਣੀ। ਸਾਡੇ ਦਿੱਲੀ ਕੇਂਦਰ ਤੋਂ ਰਾਤ 9:15 ਪ੍ਰਸਾਰਿਤ ਕੀਤਾ ਜਾਵੇਗਾ ਸਪੋਟਲਾਈਟ, ਰਾਤ 9:30 ਕੰਟਰੀ ਵਾਈਡ ਅਤੇ ਰਾਤ 9:45 ਤੇ ਇਨਸਾਈਟਸ। ਰਾਤ 10:02 ਤੇ ਸੁਣੋਗੇ ਪ੍ਰੋਗਰਾਮ ਸੁਰ ਸਾਧਨਾ। ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦੇ ਵਿੱਚ ਕਲਾਕਾਰ ਅਰੁਣਦੀਪ ਸਿੰਘ ਦੁਆਰਾ ਰਾਗ ਬਾਗੇਸ਼ਵਰੀ ਦੇ ਵਿੱਚ ਸ਼ਾਸਤਰੀ ਗਾਇਨ ਸੁਣੋਗੇ। ਤਬਲੇ 'ਤੇ ਸੰਗਤ ਕਰਨਗੇ ਮੋਹਨਦੀਪ ਬਾਵਰਾ ਅਤੇ ਹਾਰਮੋਨੀਅਮ 'ਤੇ ਸਾਥ ਦੇਣਗੇ ਰਾਕੇਸ਼ ਕੁਮਾਰ। ਰਾਤ 10:30 ਵਟਸਐਪ 'ਤੇ ਫੋਨ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮਾਂ ਵਿੱਚ ਤੁਹਾਡੀਆਂ ਫਰਮਾਇਸ਼ਾਂ ਦੇ ਗੀਤ ਸੁਣਾਏ ਜਾਣਗੇ। ਇਸ ਤੋਂ ਇਲਾਵਾ ਸਮਾਚਾਰ ਅਤੇ ਮੁੱਖ ਸਮਾਚਾਰ ਆਪਣੇ ਆਪਣੇ ਨਿਰਧਾਰਿਤ ਸਮੇਂ 'ਤੇ ਸੁਣ ਸਕੋਗੇ। ਸੋ ਇਹ ਸਨ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੈ ਚੱਲਦੇ ਹਾਂ ਆਪਣੇ ਦਿੱਲੀ ਕੇਂਦਰ, ਜਿੱਥੋਂ ਕੁਝ ਪਲਿਆਂ ਬਾਅਦ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।
1: आकाशवाणी संप्रति वार्ताः श्रूयन्ताम् प्रवाचकः पुनीत त्रिपाठी।

ਸਪੈਸ਼ਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ। ਸ਼ੀਤਲ ਹੈ ਤੁਹਾਡੇ ਨਾਲ ਤੇ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਖੂਬਸੂਰਤ ਜਿਹੇ ਗੀਤ ਤੋਂ ਤੇ ਆਵਾਜ਼ ਤੇ ਕਿਸ਼ੋਰ ਕੁਮਾਰ ਦੀ, SD ਬਰਮਨ ਦਾ ਸੰਗੀਤ, ਆਨੰਦ ਬਖਸ਼ੀ ਦੇ ਬੋਲ ਤੇ ਫਿਲਮ ਸੀ ਆਰਾਧਨਾ। ਗੀਤ ਦੇ ਵਿੱਚ ਗੱਲ ਹੋਈ ਹੈ ਸੁਪਨਿਆਂ ਦੀ, ਕਹਿੰਦਾ ਵੀ ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ। ਕਿਆ ਬਾਤ ਹੈ, ਕਿੰਨਾ ਖੂਬਸੂਰਤ ਗਾਣਾ ਹੈ। ਗਾਣਾ ਸੁਣਦਿਆਂ ਸੁਣਦਿਆਂ ਜ਼ਰਾ ਸੋਚੋ ਕਿੰਨੇ ਸੋਹਣੇ ਹੁੰਦੇ ਨੇ ਨਾ ਸੁਪਨੇ। ਕਿਸੇ ਨੂੰ ਆਪਣੇ ਸੁਪਨਿਆਂ ਦੀ ਰਾਣੀ ਦੀ ਉਡੀਕ ਹੁੰਦੀ ਹੈ, ਕਿਸੇ ਨੂੰ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੀ ਉਡੀਕ ਹੁੰਦੀ ਹੈ, ਤੇ ਕਿਸੇ ਨੂੰ ਉਡੀਕ ਹੁੰਦੀ ਹੈ ਉਸ ਦਿਨ ਦੀ ਕਿ ਜਦੋਂ ਉਹਨੇ ਕੋਈ ਸੁਪਨਾ ਵੇਖਿਆ ਉਹ ਸੱਚ ਹੋ ਜਾਵੇ। ਦੋਸਤੋ, ਸੁਪਨੇ ਸਿਰਫ ਪਿਆਰ ਮੁਹੱਬਤ ਵਾਲੇ ਨਹੀਂ ਹੁੰਦੇ। ਕਿਸੇ ਦਾ ਸੁਪਨਾ ਹੁੰਦਾ ਡਾਕਟਰ ਬਣਨ ਦਾ, ਕਿਸੇ ਦਾ ਸੁਪਨਾ ਹੁੰਦਾ ਇੰਜੀਨੀਅਰ ਬਣਨ ਦਾ, ਕਿਸੇ ਦਾ ਸੁਪਨਾ ਹੁੰਦਾ ਆਪਣੇ ਮਾਤਾ ਪਿਤਾ ਨੂੰ ਕੋਈ ਖੁਸ਼ੀ ਦੇਣ ਦਾ। ਸੱਚ ਪੁੱਛੋ, ਸੁਪਨੇ ਵੇਖਣ ਦੇ ਲਈ ਨਾ ਕਿਸੇ ਖਾਸ ਉਮਰ ਦੀ ਲੋੜ ਹੁੰਦੀ ਹੈ ਤੇ ਨਾ ਕਿਸੇ ਖਾਸ ਸਮੇਂ ਦੀ। ਦਿਲ ਵਿੱਚ ਸੁਪਨਾ ਕਦੇ ਵੀ ਜਨਮ ਲੈ।

ਸਕਦਾ ਹੈ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਨੀਂਦ ਦੇ ਵਿੱਚ ਆਉਣ ਵਾਲੇ ਸੁਪਨੇ ਸਾਨੂੰ ਕੁਝ ਭੁਲਾਉਣ ਦੇ ਲਈ ਖੁਸ਼ੀ ਦੇ ਜਾਂਦੇ ਨੇ, ਪਰ ਜਾਗਦੀਆਂ ਅੱਖਾਂ ਦੇ ਨਾਲ ਵੇਖੇ ਹੋਏ ਸੁਪਨੇ ਕੁਝ ਕਰ ਗੁਜ਼ਰਨ ਦਾ ਜਨੂਨ ਦੇ ਦਿੰਦੇ ਨੇ। ਤੇ ਜਾਗਦੀਆਂ ਅੱਖਾਂ ਦੇ ਨਾਲ ਸੁਪਨੇ ਵੇਖਣ ਦਾ ਮਤਲਬ ਸਿਰਫ ਖਿਆਲਾਂ ਦੇ ਵਿੱਚ ਗੁਆਚੇ ਰਹਿਣਾ ਨਹੀਂ ਹੁੰਦਾ, ਸਗੋਂ ਆਪਣੇ ਸੁਪਨੇ ਨੂੰ ਸੱਚ ਕਰਨ ਦੇ ਲਈ ਹਰ ਰੋਜ਼ ਇੱਕ ਨਵਾਂ ਕਦਮ ਅੱਗੇ ਵਧਾਉਣਾ ਹੁੰਦਾ, ਕਿਉਂਕਿ ਸੁਪਨਾ ਭਾਵੇਂ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ, ਜਦੋਂ ਤੱਕ ਉਸ ਨਾਲ ਮਿਹਨਤ, ਲਗਨ ਤੇ ਹੌਸਲਾ ਨਹੀਂ ਜੁੜਦਾ ਨਾ, ਤੇ ਉਹ ਸੁਪਨਾ ਸੱਚ ਵੀ ਨਹੀਂ ਹੋ ਸਕਦਾ। ਮੇਰਾ ਸੁਪਨਾ ਹੈ ਕਿ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਕਰਦੀ ਰਵਾਂ, ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਰਹਿਣ, ਤੇ ਹਰ ਹਫ਼ਤੇ ਹਰ ਵੀਰਵਾਰ ਮੈਂ ਨਵੀਆਂ ਨਵੀਆਂ ਜਾਣਕਾਰੀਆਂ ਤੁਹਾਡੇ ਕੋਲ ਲੈ ਕੇ ਪਹੁੰਚਦੀ ਰਵਾਂ, ਤੇ ਉਮੀਦ ਕਰਦੀ ਹੁੰਦੀ ਹਾਂ ਕਿ ਹਰ ਵਾਰ ਮੇਰਾ ਇਹ ਸੁਪਨਾ ਸੱਚ ਹੋ ਜਾਵੇ, ਤੇ ਕਾਫ਼ੀ ਹੱਦ ਤੱਕ ਸੱਚ ਹੋ ਵੀ ਰਿਹਾ। ਤੁਹਾਡੀ ਕੀ ਰਾਏ ਹੈ, ਆਪਣੇ ਖਤਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ। ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਅਗਲਾ ਗੀਤ ਸੁਣਦੇ ਹਾਂ। ਗੀਤ ਤੋਂ ਬਾਅਦ ਤੁਹਾਨੂੰ ਦੱਸੂੰਗੀ ਅੱਜ ਦੇ ਦਿਨ ਦੇ ਇਤਿਹਾਸ ਦੇ ਬਾਰੇ।

ਹਾਂਜੀ ਫਿਲਮ ਮਿੰਨੀ ਪੰਜਾਬ ਦਾ ਤੁਸੀਂ ਇਹ ਗੀਤ ਸੁਣ ਰਹੇ ਸੀ ਗੁਰਦਾਸ ਮਾਨ ਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ। ਕਿੰਨਾ ਖੂਬਸੂਰਤ ਗੀਤ ਸੀ ਨਾ। ਗੀਤ ਦੇ ਨਾਲ ਨਾਲ ਮੈਂ ਆ ਚੁੱਕੀ ਹਾਂ ਵਾਪਸ ਤੇ ਤੁਹਾਨੂੰ ਇਹ ਦੱਸਣ ਲਈ ਕਿ ਅੱਜ ਹੈ ਤਾਰੀਖ 15 ਅਕਤੂਬਰ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ 15 ਅਕਤੂਬਰ ਬੜਾ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਦੇ ਦਿਨ ਯਾਨੀ ਕਿ ਇੰਟਰਨੈਸ਼ਨਲ ਡੇ ਆਫ ਰੂਰਲ ਵੁਮਨ ਮਨਾਇਆ ਜਾ ਰਿਹਾ। ਯਾਨੀ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੇਂਡੂ ਔਰਤਾਂ ਦੇ ਯੋਗਦਾਨ, ਉਹਨਾਂ ਦੀ ਮਿਹਨਤ ਤੇ ਉਹਨਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਾਲਾ ਇਹ ਦਿਨ ਹੈ। ਪੇਂਡੂ ਔਰਤਾਂ ਖੇਤੀਬਾੜੀ, ਪਸ਼ੂ ਪਾਲਣ ਤੇ ਪਰਿਵਾਰ ਦੀ ਦੇਖਭਾਲ ਦੇ ਵਿੱਚ ਦੋਸਤੋ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਨੇ।

ਤੇ ਲੰਮੇ ਅਰਸੇ ਤੋਂ ਨਿਭਾ ਰਹੀਆਂ ਨੇ। ਪਿੰਡਾਂ ਦੀ ਆਰਥਿਕਤਾ ਦੀ ਗੱਲ ਕਰ ਲਈਏ ਜਾਂ ਸਮਾਜਿਕ ਵਿਕਾਸ ਦੀ ਗੱਲ ਕਰ ਲਈਏ, ਇਹ ਔਰਤਾਂ ਹੀ ਉਸਦੀ ਮਜ਼ਬੂਤ ਨੀਂਹ ਨੇ। ਇਸ ਲਈ ਅਸੀਂ ਪੇਂਡੂ ਮਹਿਲਾਵਾਂ ਦਾ ਸਨਮਾਨ ਕਰੀਏ ਤੇ ਉਹਨਾਂ ਦੇ ਬਰਾਬਰ ਦੇ ਉਹਨਾਂ ਨੂੰ ਮੌਕੇ ਦੇਣ ਦਾ ਸੰਕਲਪ ਵੀ ਕਰੀਏ। ਇਸ ਦੇ ਨਾਲ ਹੀ ਨਾਲ ਅੱਜ 15 ਅਕਤੂਬਰ ਨੂੰ ਇੱਕ ਹੋਰ ਦਿਨ ਹੈ। ਅੱਜ ਹੈ ਭਾਰਤ ਦੇ ਮਹਾਨ ਵਿਗਿਆਨੀ ਤੇ ਸਾਬਕਾ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਜੀ ਦੀ ਜਨਮ ਵਰੇਗੰਢ, ਯਾਨੀ ਕਿ ਉਹਨਾਂ ਦਾ ਜਨਮ 1931 ਦੇ ਵਿੱਚ ਤਮਿਲਨਾਡੂ ਦੇ ਰਾਮੇਸ਼ਵਰਮ ਦੇ ਵਿੱਚ ਹੋਇਆ ਸੀ। ਉਹਨਾਂ ਨੇ ਭਾਰਤ ਦੇ ਪੁਲਾੜ ਤੇ ਮਿਜ਼ਾਇਲ ਵਿਕਾਸ ਪ੍ਰੋਗਰਾਮ ਦੇ ਵਿੱਚ ਅਹਿਮ ਯੋਗਦਾਨ ਪਾਇਆ, ਜਿਸ ਕਾਰਨ ਉਹਨਾਂ ਨੂੰ ਮਿਜ਼ਾਇਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਉਹ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ। ਉਹਨਾਂ ਨੂੰ 1997 ਦੇ ਵਿੱਚ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਤੇ ਮਿਹਨਤ ਦੇ ਨਾਲ ਉਹਨਾਂ ਨੂੰ ਪੂਰਾ ਕਰਨ ਦੇ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹੇ। ਇਸ ਦੇ ਨਾਲ ਹੀ ਨਾਲ ਅੱਜ ਹੈ ਇਲੈਕਟ੍ਰੋਨਿਕਸ ਤੇ ਮਕੈਨੀਕਲ ਇੰਜੀਨੀਅਰਿੰਗ ਕੋਰ ਡੇ। ਹੁਣ ਤੁਸੀਂ ਸੋਚੋਗੇ ਇਹ ਦਿਨ ਕਿਹੜਾ, ਮੈਂ ਦੱਸਣ ਵਾਲੀ ਹਾਂ। ਅੱਜ ਦੇ ਦਿਨ ਯਾਨੀ ਕਿ 15 ਅਕਤੂਬਰ ਨੂੰ ਭਾਰਤੀ ਫੌਜ ਦੇ ਵੱਲੋਂ EME ਕੋਰ ਦਿਵਸ ਮਨਾਇਆ ਜਾਂਦਾ ਹੈ। ਇਸ ਕੋਰ ਦੀ ਸਥਾਪਨਾ 15 ਅਕਤੂਬਰ 1943 ਨੂੰ ਇੰਡੀਅਨ ਇਲੈਕਟ੍ਰੀਕਲ ਐਂਡ ਮਕੈਨੀਕਲ ਇੰਜੀਨੀਅਰਸ ਦੇ ਨਾਮ ਦੇ ਨਾਲ ਕੀਤੀ ਗਈ ਸੀ। 1 ਜਨਵਰੀ 2001 ਨੂੰ ਇਸ ਦਾ ਨਾਮ ਬਦਲ ਕੇ ਕੋਰ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰ ਰੱਖਿਆ ਗਿਆ। ਇਸ ਕੋਰ ਦੇ ਜਵਾਨ ਟੈਂਕ, ਰਡਾਰ, ਹਥਿਆਰ ਤੇ ਹੋਰ ਫੌਜੀ ਸਾਜੋ ਸਮਾਨ ਦੀ ਮੁਰੰਮਤ ਤੇ ਦੇਖਭਾਲ ਕਰਦੇ ਨੇ। ਆਧੁਨਿਕ ਟੈਕਨੋਲੋਜੀ ਤੇ ਇੰਜੀਨੀਅਰਿੰਗ ਦੇ ਰਾਹੀਂ ਇਹ ਭਾਰਤੀ ਫੌਜ ਦੀ ਸਮਰੱਥਾ ਵਧਾਉਣ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨੇ। ਇਹਨਾਂ ਦਾ ਆਦਰਸ਼ ਹੈ ਕਰਮ ਹੀ ਧਰਮ। 15 ਅਕਤੂਬਰ ਦਾ ਦਿਨ ਹਿੰਦੀ ਸਾਹਿਤ ਦੇ ਡਾਕਟਰ ਰਾਮ ਕੁਮਾਰ ਵਰਮਾ, ਜਿਨ੍ਹਾਂ ਦਾ ਹਿੰਦੀ ਸਾਹਿਤ ਦੇ ਵਿੱਚ ਨਾਮ ਹੈ, ਉਹਨਾਂ ਦੀ ਅੱਜ ਹੈ ਡੈਥ ਐਨਵਰਸਰੀ। ਡਾਕਟਰ ਰਾਮ ਕੁਮਾਰ ਵਰਮਾ ਨੂੰ ਹਿੰਦੀ ਦੇ ਵਿੱਚ ਇੱਕ ਅੰਗੀ ਨਾਟਕ ਯਾਨੀ ਕਿ ਇਕਾਂਕੀ ਦਾ ਜਨਕ ਮੰਨਿਆ ਜਾਂਦਾ ਹੈ। ਉਹਨਾਂ ਨੇ 150 ਤੋਂ ਵੱਧ ਇਕਾਂਕੀ ਲਿਖੇ। ਉਹਨਾਂ ਦਾ ਪਹਿਲਾ ਇਕਾਂਕੀ ਬਾਦਲੋਂ ਕੀ ਮ੍ਰਿਤਯੂ 1930 ਦੇ ਵਿੱਚ ਆਇਆ ਸੀ। ਉਹਨਾਂ ਦੇ ਨਾਟਕਾਂ ਦੇ ਵਿੱਚ ਦੀਪਦਾਨ, ਰੇਸ਼ਮੀ ਟਾਈ, ਪ੍ਰਿਥਵੀ ਰਾਜ ਕੀ ਆਂਖੇ ਅੱਜ ਵੀ ਮੀਲ ਦੇ ਪੱਥਰ ਸਾਬਤ ਹੋਏ ਨੇ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇਤਿਹਾਸ ਦੇ ਨਾਲ ਨਾਲ ਮਨੁੱਖੀ ਪਿਆਰ, ਤਿਆਗ, ਦਇਆ, ਮਨੋਵਿਗਿਆਨਕ ਉਲਝਣਾਂ ਤੇ ਮਨੁੱਖਤਾ ਦਾ ਬਹੁਤ ਹੀ ਖੂਬਸੂਰਤ ਸੁਮੇਲ ਵੇਖਣ ਨੂੰ ਮਿਲਿਆ। ਸੋ ਇਹ ਸੀ ਜੀ ਅੱਜ ਦੇ ਦਿਨ ਦੀਆਂ ਗੱਲਾਂ, ਯਾਨੀ ਕਿ 15 ਅਕਤੂਬਰ ਦਾ ਦਿਨ ਇਤਿਹਾਸ ਦੇ ਸਫ਼ਿਆਂ ਦੇ ਵਿੱਚ ਕੀ ਕੁਝ ਸਾਨੂੰ ਕਹਿੰਦਾ ਹੈ। ਹਰ ਦਿਨ ਕੁਝ ਨਾ ਕੁਝ ਕਹਿ ਜਾਂਦਾ ਦੋਸਤੋ, ਹਰ ਦਿਨ ਇਤਿਹਾਸ ਬਣਦਾ। ਜੇਕਰ ਅਸੀਂ ਵੀ ਕੁਝ ਆਪਣੀ ਜ਼ਿੰਦਗੀ 'ਚ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ, ਸਮਾਜ ਨੂੰ ਕੁਝ ਦੇਣ ਦੀ ਕੋਸ਼ਿਸ਼ ਕਰਾਂਗੇ, ਤੇ ਸਾਡੀਆਂ ਕੀਤੀਆਂ ਗਈਆਂ ਪ੍ਰਾਪਤੀਆਂ ਵੀ ਇਤਿਹਾਸ ਦੇ ਇਹਨਾਂ ਪੰਨਿਆਂ ਦੇ ਵਿੱਚ ਦਰਜ ਹੋ ਜਾਣਗੀਆਂ। ਅਗਲਾ ਗੀਤ ਸੁਣਦੇ ਹਾਂ ਤੇ ਫਿਰ ਆਉਂਦੀ ਹਾਂ ਵਾਪਸ।

ਸਟੇਟਸ ਫਿਲਮ ਦਾ ਹੁਣੇ ਤੁਸੀਂ ਇਹ ਗੀਤ ਸੁਣਿਆ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਸ਼ੀਤਲ ਦੇ ਨਾਲ। ਬਈ ਅਕਤੂਬਰ ਦਾ ਮਹੀਨਾ ਚੱਲ ਰਿਹਾ ਹੈ, ਜਿੱਥੇ ਮੌਸਮ ਦੇ ਵਿੱਚ ਹੌਲੀ ਹੌਲੀ ਠੰਡਕ ਘੁਲਣ ਲੱਗ ਗਈ ਹੈ ਨਾ, ਉੱਥੇ ਹੀ ਹੁਣ ਸ਼ੁਰੂ ਹੋਣ ਜਾ ਰਹੇ ਨੇ ਸਾਡੇ ਤਿਉਹਾਰ। ਤਿਉਹਾਰਾਂ ਦਾ ਨਾ ਆਪਣਾ ਹੀ ਚਾਅ ਹੁੰਦਾ, ਆਪਣੀ ਇੱਕ ਰੌਣਕ ਹੁੰਦੀ ਹੈ। ਵੱਡੀ ਗੱਲ ਇਹ ਹੈ ਕਿ ਤਿਉਹਾਰ ਸਾਡੇ ਦੇਸ਼ ਦੇ ਵਿੱਚ ਸਿਰਫ ਨਵੇਂ ਕੱਪੜੇ ਪਾਉਣ ਜਾਂ ਮਿਠਾਈਆਂ ਜਾਂ ਖੁਸ਼ੀਆਂ ਮਨਾਉਣ ਦੇ ਲਈ ਨਹੀਂ ਹੁੰਦੇ, ਬਲਕਿ ਸਾਡੇ ਤਿਉਹਾਰਾਂ ਦੇ ਵਿੱਚ ਬਹੁਤ ਸਾਰੀਆਂ ਰਵਾਇਤਾਂ ਜੁੜੀਆਂ ਹੁੰਦੀਆਂ, ਬੜਾ ਸੱਭਿਆਚਾਰ ਇਹਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ। ਕਿਉਂਕਿ ਸਾਡੇ ਤਿਉਹਾਰ ਨਾ ਸਾਨੂੰ ਸੁਨੇਹਾ ਦਿੰਦੇ ਨੇ, ਇਹ ਦੱਸਦੇ ਨੇ ਕਿ ਬੁਰਾਈ ਦੇ ਉੱਤੇ ਤੁਸੀਂ ਚੰਗਿਆਈ ਦੀ ਜਿੱਤ ਕਿਵੇਂ ਕਰ ਸਕਦੇ ਹੋ ਜਾਂ ਸੱਚਾਈ ਤੇ ਨੇਕੀ ਦੀ ਜਿੱਤ ਕਿਵੇਂ ਹੁੰਦੀ ਹੈ। ਅੱਛਾ, ਇਹਦੇ ਵਿੱਚ ਨਾ ਇੱਕ ਬੜੀ ਦਿਲਚਸਪ ਗੱਲ ਹੈ, ਉਹ ਇਹ ਹੈ ਕਿ ਇਹ ਸਿੱਖਿਆਵਾਂ ਜਾਂ ਇਹ ਰਵਾਇਤਾਂ ਸਿਰਫ ਸਾਡੇ ਭਾਰਤ ਦੇਸ਼ ਦੇ ਵਿੱਚ ਹੀ ਨਹੀਂ ਮਿਲਦੀਆਂ, ਬਲਕਿ ਦੁਨੀਆ ਦੇ ਹੋਰ ਕਈ ਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਰਵਾਇਤਾਂ ਵੇਖਣ ਨੂੰ ਮਿਲਦੀਆਂ ਜਿਹੜੀਆਂ ਕਿ ਸਾਡੀ ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਦਿੰਦੀਆਂ। ਮਿਸਾਲ ਦੇ ਤੌਰ 'ਤੇ ਜਪਾਨ ਦੀ ਇੱਕ ਬੜੀ ਵਧੀਆ ਰਵਾਇਤ ਹੈ, ਉਹ ਰਵਾਇਤ ਹੈ ਇੱਕ ਗੁੱਡੀ ਦੀ। ਇਸ ਗੁੱਡੀ ਦਾ ਨਾਮ ਉਹਨਾਂ ਨੇ ਰੱਖਿਆ ਦਾਰੂਮਾ ਡੋਲ। ਕਹਿੰਦੇ ਨੇ ਕਿ ਇਹ ਗੁੱਡੀ ਆਪਣੇ ਗੋਲ ਆਕਾਰ ਦੇ ਵਿੱਚ ਹੈ। ਇਹਦੇ ਵਿੱਚ ਇੱਕ ਖਾਸ ਚੀਜ਼ ਇਹ ਹੈ ਕਿ ਇਸਨੂੰ ਜਿੰਨਾ ਮਰਜ਼ੀ ਉਚਾਈ ਤੋਂ ਥੱਲੇ ਭੁਆ ਕੇ ਸੁੱਟੋ, ਇਹ ਵਾਪਸ ਆਪਣੀ ਉਸੇ ਸ਼ੇਪ 'ਚ ਆ ਜਾਂਦੀ ਹੈ ਜਿਹੋ ਜਿਹੀ ਇਹ ਹੁੰਦੀ ਹੈ। ਅਤੇ ਜਪਾਨ ਦੇ ਵਿੱਚ ਲੋਕ ਇਹ ਮੰਨਦੇ ਨੇ ਕਿ ਇਸ ਗੁੱਡੀ ਤੋਂ ਸਾਨੂੰ ਸਿੱਖਣ ਨੂੰ ਇਹ ਮਿਲਦਾ ਕਿ ਜੇਕਰ ਤੁਹਾਡਾ ਇਰਾਦਾ ਦ੍ਰਿੜ ਹੋਵੇ, ਹੌਸਲੇ ਤੁਹਾਡੇ ਵਿੱਚ ਹੋਣ, ਤਾਂ ਫਿਰ ਤੁਸੀਂ ਆਪਣੇ ਟੀਚੇ ਨੂੰ ਪੂਰਾ ਕਰ ਸਕਦੇ ਹੋ। ਜੇ ਇਸ ਗੁੱਡੀ ਦੇ ਸੁਨੇਹੇ ਨੂੰ ਅਸੀਂ ਆਪਣੀ ਜ਼ਿੰਦਗੀ ਨਾਲ ਜੋੜ ਕੇ ਵੇਖੀਏ, ਤਾਂ ਕਿੰਨੀ ਸੋਹਣੀ ਗੱਲ ਸਮਝਾਉਂਦੀ ਹੈ ਨਾ ਇਹ ਗੁੱਡੀ। ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣਗੀਆਂ, ਹਾਰ ਦਾ ਸਾਹਮਣਾ ਕਰਨਾ ਜਾਂ ਕਈ ਵਾਰ ਆਪਣੇ ਟੀਚੇ ਤੋਂ ਪਿੱਛੇ ਰਹਿ ਜਾਣਾ ਕੋਈ ਨਵੀਂ ਗੱਲ ਨਹੀਂ ਹੁੰਦੀ। ਅਸਲ ਗੱਲ ਇਹ ਹੈ ਕਿ ਜਦੋਂ ਜ਼ਿੰਦਗੀ ਸਾਨੂੰ ਝੁਕਾਉਣ ਦੀ ਕੋਸ਼ਿਸ਼ ਕਰੇ ਨਾ, ਤਾਂ ਅਸੀਂ ਆਪਣੇ ਹੌਸਲੇ ਨੂੰ ਕਿੰਨੀ ਵਾਰ ਮੁੜ ਖੜਾ ਕਰ ਸਕਦੇ ਹਾਂ, ਇਹ ਦੱਸਦੀਆਂ ਨੇ ਸਾਨੂੰ ਇਹ ਰਵਾਇਤਾਂ। ਹੈ ਨਾ ਕਮਾਲ ਦੀ ਜਪਾਨ ਦੀ ਇਹ ਰਵਾਇਤ। ਇਹੋ ਜਿਹੀ ਰਵਾਇਤ ਸਾਡੇ ਇੱਕ ਭਾਰਤ ਦੇਸ਼ ਦੀ ਵੀ ਬੜੀ ਵਧੀਆ ਮਿਸਾਲ ਬਣੀ ਹੋਈ ਹੈ, ਉਹ ਕੀ ਹੈ ਦੱਸੂੰਗੀ ਤੁਹਾਨੂੰ ਇਸ ਗੀਤ ਤੋਂ ਬਾਅਦ।

ਲਓ ਜੀ, ਗਾਣੇ ਤੋਂ ਬਾਅਦ ਮੈਂ ਫੇਰ ਆ ਚੁੱਕੀ ਹਾਂ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਸ਼ੀਤਲ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ। ਪਿਛਲੇ ਗੀਤ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਪਾਨ ਦੀ ਇੱਕ ਰਵਾਇਤ ਹੈ ਕਿ ਗੁੱਡੀ ਸੁੱਟ ਕੇ ਉਹਦੀ ਵਾਪਸ ਸ਼ੇਪ ਆਉਂਦੀ ਹੈ, ਅਤੇ ਉਹ ਮੰਨਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਤੁਹਾਡੇ ਨਾਲ ਹੋ ਜਾਵੇ ਤੁਸੀਂ ਦੁਬਾਰਾ ਖੜ੍ਹੇ ਹੋ ਸਕਦੇ ਹੋ, ਅਤੇ ਇਹ ਜਪਾਨ ਦੀ ਰਵਾਇਤ ਹਰ ਥਾਂ ਦੇ ਉੱਤੇ ਲਾਗੂ ਹੁੰਦੀ ਹੈ। ਗੱਲ ਕਰਦੇ ਹਾਂ ਅਸੀਂ ਆਪਣੇ ਭਾਰਤ ਦੇਸ਼ ਦੀ, ਗੱਲ ਕਰਦੇ ਹਾਂ ਆਪਣੇ ਜਲੰਧਰ ਸ਼ਹਿਰ ਦੀ। ਜਲੰਧਰ ਸ਼ਹਿਰ ਦੇ ਵਿੱਚ ਵੀ ਇੱਕ ਇਹੋ ਜਿਹੀ ਹੀ ਐਗਜ਼ਾਮਪਲ ਸਾਹਮਣੇ ਆਈ ਹੈ। ਜਿਸ ਉਮਰ ਦੇ ਵਿੱਚ ਜ਼ਿੰਦਗੀ ਰਫ਼ਤਾਰ ਵੱਲ ਵੱਧਦੀ ਹੈ, ਉਸ ਉਮਰ ਦੇ ਵਿੱਚ ਯੁਵਰਾਜ ਅਰੋੜਾ ਨਾਮ ਦੇ ਇੱਕ ਬੱਚੇ ਦਾ ਅਚਾਨਕ ਐਕਸੀਡੈਂਟ ਹੋ ਜਾਂਦਾ ਹੈ। 2024 ਦੇ ਵਿੱਚ ਉਸਦਾ ਐਕਸੀਡੈਂਟ ਹੁੰਦਾ ਹੈ, ਸੜਕ ਹਾਦਸੇ ਦੇ ਵਿੱਚ ਉਸਦਾ ਇੱਕ ਪੈਰ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਆਪਰੇਸ਼ਨ ਤੋਂ ਬਾਅਦ ਲੱਤ ਦੇ ਵਿੱਚ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਗਈ ਕਿ ਡਾਕਟਰਾਂ ਨੂੰ ਉਹਦੀ ਲੱਤ ਵੀ ਕੱਟਣੀ ਪੈ ਗਈ। 6 ਮਹੀਨੇ ਤੱਕ ਬਿਸਤਰ ਦੇ ਉੱਤੇ ਰਹਿਣ ਤੋਂ ਬਾਅਦ ਯੁਵਰਾਜ ਨੇ ਵ੍ਹੀਲਚੇਅਰ ਸੰਭਾਲੀ, ਜਿਮ ਪਹੁੰਚਣਾ ਸ਼ੁਰੂ ਕੀਤਾ, ਅਤੇ ਹੁਣ ਅੱਜ ਉਹੀ ਯੁਵਰਾਜ 19 ਸਾਲ ਦੀ ਉਮਰ ਦੇ ਵਿੱਚ ਨੈਸ਼ਨਲ ਚੈਂਪੀਅਨ ਹੈ। 22 ਸਤੰਬਰ ਨੂੰ ਹੋਈ ਦਿੱਲੀ ਦੇ ਵਿੱਚ WPC ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ 56 ਕਿਲੋ ਭਾਰਤ ਵਰਗ ਦੀ ਨੋਰਮਲ ਕੈਟਾਗਰੀ ਦੇ ਵਿੱਚ 95 ਕਿਲੋ ਬੈਂਚ ਪ੍ਰੈਸ

0: लगा के युवराज ने पहला नेशनल गोल्ड जीता है। जापान की रवायत नु सच करके दिखाया 19 साल इस युवराज ने। गल करते हैं इस बुलंद हौसले वाले नौजवान दे नाल। युवराज जी बहुत बहुत स्वागत है प्रोग्राम दे विच। ए दसो कि जदों हादसा वापरिया उदों की हालत सी ते किवें इक लत दे नाल तुसी इस चैंपियनशिप तक पहुंचे?
1: मेरी हालत बहुत खराब सी क्योंकि मेरी जड़ी पूरी लत सी, मेरा गोडा ते मेरी थाइस पूरी घूम गई सी, मतलब पिछे साइड चली गई सी। तो बाद ऑपरेशन तो बाद मेरी लत सीधी तो हो गई सी, पर ऑपरेशन खराब करता सी डॉक्टर ने, उस करके इनफेक्शन हो गई सी। तो फिर चंडीगढ़ शिफ्ट कराना पिया सी, उदो तक तो इनफेक्शन ज्यादा हो गई सी, फिर वो कहते कि कटनी पैनी इधर का, बस वही सीन सी
0: जी। ते फिर किस तरह मन किया एक लत तो दे नाल वी कि मैं जिम जावां ते मैं कुछ करना है?
1: एक्चुअली बंदा ना एक रूम च नहीं ज्यादा देर बैठ सकता, कोई भी एक दो महीने बैठ जाएगा, ज्यादा तो ज्यादा तीजे महीने डिप्रेशन च जाएगा ही जाएगा। तो बंदे नूं हुंदा कि थोड़ा बाहर निकले या कुछ करिए, जिहड़ी चीज तुहानूं पसंद आ उह करिए। ते फिर मैं सोचिया कि मैं व्हीलचेयर ते ही जिम जाना वगैरह शुरू करा, ते उही फिर मैं थोड़ा थोड़ा शुरू किया, ते बाकी फिर लग गया मन लग गया, फिर मैं छुट्टी नहीं की, गई जाएगा जाएगा
0: जी। कोई ट्रेनिंग भी ली है तुसी उस तो बाद?
1: जी मैं आप ही किया, एदा मैं कोई पर्सनल कोच वगैरह नहीं रखा, मैं आप ही सीखा ते आप ही किया। बाकी मेरे पापा ने काफी हेल्प की सी मेरी जी, पापा ने मम्मी दोनों ने।
0: युवराज जदों पता लग गया कि एक लत जा चुकी है ते एक बार तो लगा होएगा कि जिंदगी हुन खत्म ही है, कि एक लत दे नाल की कीता जा सकता है, पर ए राह किदां लभ्या, ए किसने रोशनी पाई कि नहीं हजे भी बहुत कुछ किया जा सकता है?
1: मैं जदों मेरा ऑपरेशन होया सी चंडीगढ़ च मिडनाइट होया सी एमरजेंसी, ते उदों ही मैनू मतलब पता लग गया सीगा कि हो गया इदां। ते सिर्फ उस वेले काफी ज्यादा होया सीगा क्योंकि ਜਿਹੜਾ ਬੰਦਾ ਸਪੋਰਟਸ ਖੇਲਦਾ ਹੈ ਮਤਲਬ ਰਾਈਡਿੰਗ ਵਗੈਰਾ ਕਰਦਾ, ਉਹਨੂੰ ਤਾਂ ਯਾਰ ਫੀਲ ਹੋਏਗਾ ਕਿ ਬਹੁਤ ਇੰਪੋਰਟੈਂਟ ਚੀਜ਼ ਚਲੀ ਗਈ ਹੈ, ਕਿ ਹੁਣ ਕੀ ਕਰਨਾ ਹੈ ਅੱਗੇ ਕੀ ਹੋਏਗਾ ਉੱਦਾਂ ਉੱਦਾਂ। ਤੇ ਫਿਰ ਮੰਮੀ ਪਾਪਾ ਦੋਨਾਂ ਨੇ ਵੋ ਕੀਤਾ, ਉਹਨਾਂ ਨੇ ਮਤਲਬ ਇੱਦਾਂ ਕਿਹਾ ਕਿ ਕਰ ਲਾਂਗੇ ਕੁਛ ਹੈਗੇ ਨਾਲ ਆਪਾਂ ਇੱਦਾਂ ਇੱਦਾਂ, ਫਿਰ ਤਾਂ ਹੀ ਫਿਰ ਹਿੰਮਤ ਨਹੀਂ ਆ ਰਹੀ।
0: ਡਾਕਟਰਸ ਦੀ ਕਿਸ ਤਰ੍ਹਾਂ ਦੀ ਸਪੋਰਟ ਰਹੀ ਤੁਹਾਨੂੰ ਇਹ ਕਰਨ ਦੇ ਵਿੱਚ? ਡਾਕਟਰਾਂ ਨੇ ਕਿਸ ਤਰ੍ਹਾਂ ਕਿਹਾ ਕਿ ਹਾਂ ਤੁਸੀਂ ਇਸ ਨੂੰ ਕੈਰੀ ਔਨ ਕਰ ਸਕਦੇ ਹੋ ਜਾਂ ਪਾਵਰ ਲਿਫਟਿੰਗ 'ਚ ਜਾ ਸਕਦੇ ਹੋ?
1: ਡਾਕਟਰਸ ਨੇ ਤਾਂ ਐਕਚੁਅਲੀ ਕਿਹਾ ਸੀਗਾ ਮੈਨੂੰ ਕਿ 1-2 ਸਾਲ ਬੈੱਡ ਰੈਸਟ ਇੰਪੋਰਟੈਂਟ ਹੈਗੀ ਹੈ, ਕਿਉਂਕਿ ਐਕਚੁਅਲੀ ਮੈਂ ਕਾਫੀ ਵੀਕ ਹੋ ਗਿਆ ਸੀ, ਮੇਰਾ ਬਲੱਡ ਲੋਸ ਬਹੁਤ ਹੋ ਗਿਆ ਸੀਗਾ ਉਹਦੇ 'ਚ ਓਪਰੇਸ਼ਨ 'ਚ। ਤੇ ਪਰ ਮੈਂ ਕਹਿ ਲਓ 2-3 ਮਹੀਨੇ 'ਚ ਹੀ ਮੈਂ ਜਿਮ ਸ਼ੁਰੂ ਕਰਤਾ ਸੀ, ਕਿਉਂਕਿ ਯਾਰ 1-2 ਸਾਲ ਬਹੁਤ ਜ਼ਿਆਦਾ ਸੀਗਾ, ਕੋਈ ਵੀ 1-2 ਸਾਲ ਬੈੱਡ ਤੇ ਨਹੀਂ ਰਹਿ ਸਕਦਾ, ਬਹੁਤ ਔਖਾ ਹੁੰਦਾ।
0: ਜੀ ਬਿਲਕੁਲ। ਯੁਵਰਾਜ ਜੀ ਅੱਗੇ ਤੁਹਾਡੇ ਹੁਣ ਕੀ ਲਕਸ਼ ਨੇ, ਕੀ ਟੀਚੇ ਨੇ, ਕੀ ਕਰਨਾ ਚਾਹੁੰਦੇ ਹੋ?
1: ਅੱਗੇ ਮੈਂ ਹਜੇ ਤਾਂ ਹੈਦਰਾਬਾਦ ਦੀ ਤਿਆਰੀ ਕਰ ਰਿਹਾ, ਜਨਵਰੀ 'ਚ ਹੈਗਾ ਨੈਸ਼ਨਲ ਓਪਰਲ ਕੰਪੀਟੀਸ਼ਨ ਹੈਗਾ, ਉਹਨਾਂ ਦੀ ਤਿਆਰੀ ਕਰ ਰਿਹਾ, ਉਸ ਤੋਂ ਬਾਅਦ ਓਲੰਪਿਕਸ ਉਹਦਾ ਥੋੜਾ ਹੈਗਾ ਦਿਮਾਗ 'ਚ ਦੇ ਧਿਆਨ।
0: ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੀਆਂ ਤੁਹਾਨੂੰ ਯੁਵਰਾਜ ਜੀ, ਤੁਸੀਂ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹੋ, ਤਰੱਕੀ ਕਰਦੇ ਰਹੋ, ਤੇ ਦੂਸਰਿਆਂ ਦੇ ਲਈ ਤੁਸੀਂ ਹੌਸਲੇ ਦੀ ਮਿਸਾਲ ਬਣਦੇ ਰਹੋ, ਉਹਨਾਂ ਨੂੰ ਦੱਸਦੇ ਰਹੋ ਕਿ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ, ਪਰ ਹੌਸਲਾ ਤੇ ਹਿੰਮਤ ਨਹੀਂ ਛੱਡਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ।

ਬਈ ਸਹੀ ਗੱਲ ਹੈ, ਰੱਬ ਹੀ ਕਰਾਵੇ ਤਾਂ ਸਲਾਮਾਂ ਹੀ ਹੁੰਦੀਆਂ। ਅਮਰਿੰਦਰ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ। ਪ੍ਰੋਗਰਾਮ ਹੈ ਸਹਿਣੀ ਸਵੇਰ, ਤੇ ਸਲਾਮ ਤੇ ਆਪੇ ਹੀ ਵਜਣੀ ਹੈ। ਜਦੋਂ ਅਸੀਂ ਮਿਹਨਤ ਕਰਾਂਗੇ, ਜਦੋਂ ਅਸੀਂ ਲਗਨ ਦੇ ਨਾਲ ਕੋਈ ਕੰਮ ਕਰਾਂਗੇ, ਤੇ ਜਦੋਂ ਅਸੀਂ ਕੁਝ ਚੰਗਾ ਦੂਜਿਆਂ ਦੇ ਪ੍ਰਤੀ ਵੀ ਸੋਚਾਂਗੇ। ਜਦੋਂ ਦੂਜਿਆਂ ਦੇ ਲਈ ਕਹਿੰਦੇ ਕੁਝ ਕਰਨ ਚੰਗਾ ਜਾਓ ਨਾ, ਤੁਹਾਡੇ ਰਸਤੇ ਆਪਣੇ ਆਪ ਹੀ ਬਣ ਜਾਂਦੇ ਹੁੰਦੇ ਨੇ, ਤੇ ਫਿਰ ਸਲਾਮਾਂ ਤੇ ਹੋ ਹੀ ਜਾਣੀ ਹੈ। ਫਿਲਹਾਲ ਗੱਲ ਕਰ ਰਹੇ ਹਾਂ ਜੀ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਹੁਣ ਸਫ਼ਰ ਦੀ। ਸਫ਼ਰ ਤੈਅ ਕਰ ਰਹੇ ਹੋਵੋਗੇ ਤੁਸੀਂ, ਦਫ਼ਤਰ ਜਾ ਰਹੇ ਹੋਵੋਗੇ, ਕੋਈ ਬੱਚੇ ਸਕੂਲ ਲਈ ਤਿਆਰ ਹੋ ਰਹੇ ਹੋਵੋਗੇ, ਗੱਡੀਆਂ ਅਤੇ ਕਾਰਾਂ ਦੇ ਵਿੱਚ ਤਾਂ ਅਸੀਂ ਹੁਣ ਸਾਰੇ ਸਫ਼ਰ ਕਰਦੇ ਹਾਂ, ਜ਼ਿੰਦਗੀ ਥੋੜ੍ਹੀ ਸੁਖਾਲੀ ਹੋ ਗਈ ਹੈ। ਵੈਸੇ ਇੱਕ ਗੱਲ ਇਹ ਹੈ ਕਿ ਇਹ ਜਿਹੜੀਆਂ ਗੱਡੀਆਂ ਕਾਰਾਂ ਨੇ ਨਾ, ਇਹਨਾਂ ਨੇ ਸਿਰਫ ਸਾਡੀ ਆਵਾਜਾਈ ਹੀ ਨੂੰ ਹੀ ਸੌਖਾ ਨਹੀਂ ਕੀਤਾ, ਬਲਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਘਰ ਦੀਆਂ ਲਾਈਟਾਂ ਵੀ ਜਗਾਉਣ ਦੇ ਕੰਮ ਆਉਣਗੀਆਂ। ਹੁਣ ਤੁਸੀਂ ਸੋਚੋਗੇ ਵੀ ਮੈਂ ਇਹ ਕੀ ਬੋਲ ਦਿੱਤਾ, ਬਿਲਕੁਲ ਸਹੀ ਕਿਹਾ। ਇੱਕ ਬੜੀ ਹੀ ਦਿਲਚਸਪ ਪ੍ਰਯੋਗ ਹੋਇਆ IIT ਬੰਬੇ ਦੇ ਵਿੱਚ। ਉਹਨਾਂ ਨੇ EV ਕਾਰ ਦੀਆਂ ਬੈਟਰੀਆਂ ਤੋਂ ਘਰ ਦੀਆਂ ਲਾਈਟਾਂ ਜਲਾਉਣ ਦਾ ਇੱਕ ਪ੍ਰਯੋਗ ਕੀਤਾ ਸੀ ਤੇ ਇਹ ਕਾਫੀ ਸਫਲ ਹੋਇਆ। ਇਸ ਤਕਨੀਕ ਨੂੰ ਕਿਹਾ ਜਾਂਦਾ ਹੈ ਵਹੀਕਲ ਟੂ ਹੋਮ, ਯਾਨੀ ਕਿ ਤੁਹਾਡੀ ਇਲੈਕਟ੍ਰਿਕ ਕਾਰ ਦੀ ਬੈਟਰੀ ਤੋਂ ਘਰ ਨੂੰ ਬਿਜਲੀ ਕਿਵੇਂ ਦਿੱਤੀ ਜਾ ਸਕਦੀ ਹੈ। ਹੁਣ ਥੋੜਾ ਜਿਹਾ ਇਸ ਸਿਸਟਮ ਨੂੰ ਸਮਝਦੇ ਹਾਂ। ਕਹਿੰਦੇ ਦਿਨ ਵੇਲੇ ਤੁਹਾਡੀ EV ਕਾਰ ਸੋਲਰ ਪੈਨਲਾਂ ਤੋਂ ਪੈਦਾ ਹੋਈ ਬਿਜਲੀ ਦੇ ਨਾਲ ਚਾਰਜ ਹੋਏਗੀ, ਤੇ ਫਿਰ ਜਦੋਂ ਰਾਤ ਨੂੰ ਸੂਰਜ ਡੁੱਬ ਜਾਏਗਾ ਨਾ, ਤਾਂ ਇਹੀ ਕਾਰ ਆਪਣੀ ਬੈਟਰੀ ਦੇ ਵਿੱਚ ਸਟੋਰ ਕੀਤੀ ਬਿਜਲੀ ਦੀ ਵਰਤੋਂ ਕਰਕੇ ਤੁਸੀਂ ਆਪਣੇ ਘਰ ਦੇ ਜਿੰਨੇ ਵੀ ਇਲੈਕਟ੍ਰੀਕਲ ਉਪਕਰਨ ਨੇ ਉਹਨਾਂ ਨੂੰ ਚਲਾਉਣ ਦੇ ਵਿੱਚ ਇਹਦੀ ਹੈਲਪ ਲੈ ਸਕਦੇ ਹੋ। ਮਤਲਬ ਇਹ ਕਿ ਦਿਨ ਵੇਲੇ ਸੂਰਜ ਤੋਂ ਬਿਜਲੀ ਇਕੱਠੀ ਕਰੋ ਤੇ ਰਾਤ ਨੂੰ ਉਸੇ ਬਿਜਲੀ ਦੇ ਨਾਲ ਆਪਣੇ ਘਰਾਂ ਦੀਆਂ ਲੋੜਾਂ ਨੂੰ ਪੂਰਾ ਕਰੋ। ਹੈ ਨਾ ਹੈਰਾਨੀ ਵਾਲੀ ਗੱਲ, ਪਰ ਇਹ ਹੋਣ ਵਾਲਾ, ਕਿਉਂਕਿ ਦਿਲਚਸਪ ਗੱਲ ਇਹ ਹੈ ਇਹਦੇ ਵਿੱਚ ਕਿ ਇਸ ਤਕਨੀਕ ਨੇ ਇੱਕ ਹੋਰ ਰੂਪ ਲਿਆ, ਇਹਨੂੰ ਕਹਿੰਦੇ ਆ ਵਹੀਕਲ ਟੂ ਗ੍ਰਿਡ V2G, ਯਾਨੀ ਕਿ ਇਹ ਇੱਕ ਇਹੋ ਜਿਹਾ ਅਨੁਕੂਲ ਸਿਸਟਮ ਹੈ ਜਿਹੜਾ ਕਾਰ ਦੀ ਬੈਟਰੀ ਤੋਂ ਤੁਹਾਡੇ ਘਰ ਨੂੰ ਬਿਜਲੀ ਗ੍ਰਿਡ ਕਰੇਗਾ, ਯਾਨੀ ਭਵਿੱਖ ਦੇ ਵਿੱਚ ਤੁਹਾਡੀ ਕਾਰ ਸਿਰਫ ਬਿਜਲੀ ਦੀ ਖਪਤ ਕਰਨ ਵਾਲੀ ਮਸ਼ੀਨ ਹੀ ਨਹੀਂ ਬਣੇਗੀ, ਸਗੋਂ ਲੋੜ ਪੈਣ ਤੇ ਬਿਜਲੀ ਦੀ ਸਪਲਾਈ ਦੇ ਵਿੱਚ ਵੀ ਆਪਣਾ ਯੋਗਦਾਨ ਪਾਏਗੀ। ਖਾਸ ਹੈ ਨਾ, ਦੋ ਤਰਫਾ ਚਾਰਜਰ ਦਾ ਕੰਮ ਕਰੇਗੀ ਹੁਣ ਇਹ ਕਾਰ। ਜ਼ਰਾ ਸੋਚ ਕੇ ਦੇਖੋ, ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਤਕਨੀਕ ਵੱਡੇ ਪੱਧਰ ਤੇ ਵਰਤੀ ਜਾਣ ਲੱਗ ਜਾਵੇ, ਤਾਂ ਸੋਲਰ ਐਨਰਜੀ, ਇਲੈਕਟ੍ਰੀਕਲ ਵਾਹਨ ਤੇ ਘਰੇਲੂ ਬਿਜਲੀ ਦੀਆਂ ਦੁਨੀਆਂ ਦੇ ਵਿੱਚ ਅਸੀਂ ਕਿੰਨਾ ਵੱਡਾ ਬਦਲਾਵ ਲੈ ਕੇ ਆਵਾਂਗੇ। ਭਵਿੱਖ ਦੀ ਸਮਾਰਟ ਕਾਰ ਸਿਰਫ ਸਾਨੂੰ ਮੰਜ਼ਿਲ ਤੱਕ ਨਹੀਂ ਪਹੁੰਚਾਏਗੀ, ਸਗੋਂ ਸਾਡੇ ਘਰ ਨੂੰ ਰੋਸ਼ਨ ਵੀ ਕਰੇਗੀ।

सुन रहे हो। मैं हां सोनी सर प्रोग्राम दे विच तुहाडी दोस्त शीतल तुहाडी नाल। दोस्तों एक कहावत है बड़ी पुरानी, कहंदे उगण वाले उग पैंदे ने पाड़ के सीना पत्थरां दा। ਇਹ ਇੱਕ ਕਹਾਵਤ ਹੀ ਨਹੀਂ ਹੈ, ਸਗੋਂ ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਸੱਚਮੁੱਚ ਆਪਣੇ ਹਾਲਾਤਾਂ ਨੂੰ ਆਪਣੀ ਕਿਸਮਤ ਮੰਨਣ ਤੋਂ ਇਨਕਾਰ ਕੀਤਾ ਤੇ ਹਾਲਾਤਾਂ ਤੋਂ ਕੁਝ ਨਵਾਂ ਕਰਨ ਦੀ ਸੌਂਹ ਖਾ ਲਈ। ਇਹੋ ਜਿਹੀ ਇੱਕ ਕਹਾਣੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਜਿੱਥੇ ਕਦੇ ਲੋਕਾਂ ਦੀ ਜ਼ਿੰਦਗੀ ਸਿਰਫ ਚਾਹ ਦੇ ਬਾਗਾਂ ਦੇ ਵਿੱਚ ਮਜ਼ਦੂਰੀ ਕਰਦਿਆਂ ਕਰਦਿਆਂ ਲੰਘ ਜਾਂਦੀ ਸੀ। ਪੀੜ੍ਹੀਆਂ ਤੋਂ ਉਹਨਾਂ ਦੇ ਪਰਿਵਾਰਕ ਮੈਂਬਰ ਸਿਰਫ ਚਾਹ ਦੇ ਬਾਗਾਂ 'ਚ ਮਜ਼ਦੂਰੀ ਹੀ ਕਰਦੇ ਰਹਿੰਦੇ ਸਨ। ਹੁਣ ਉੱਥੇ ਦੇ ਨੌਜਵਾਨ, ਉਹਨਾਂ ਦੇ ਬੱਚੇ ਸਰਕਾਰੀ ਨੌਕਰੀਆਂ ਤੱਕ ਪਹੁੰਚ ਚੁੱਕੇ ਨੇ। ਇਹ ਕਹਾਣੀ ਹੈ ਜੀ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਥਿਤਮਾਲਾ ਪਿੰਡ ਦੀ। ਇੱਕ ਇਹੋ ਜਿਹਾ ਇਲਾਕਾ ਹੈ ਜਿੱਥੇ ਬਹੁਤ ਸਾਰੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਬਸ ਚਾਹ ਦੇ ਬਾਗਾਂ ਦੇ ਵਿੱਚ ਕੰਮ ਹੀ ਕਰਦੇ ਰਹੇ ਤੇ ਉਹਨਾਂ ਨੇ ਆਪਣੇ ਅੱਗੇ ਬੱਚਿਆਂ ਨੂੰ ਵੀ ਇਹੀ ਸਿਖਾਇਆ। ਪਰ ਹੁਣ ਉਹਨਾਂ ਦੇ ਬੱਚਿਆਂ ਦੇ ਵਿੱਚੋਂ 75 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦਾ ਸਭ ਤੋਂ ਵੱਡਾ ਹਿੱਸਾ ਸਰਕਾਰੀ ਨੌਕਰੀਆਂ ਦੇ ਵਿੱਚ ਸ਼ਿਰਕਤ ਕਰਨ ਦਾ ਹੋਇਆ। ਸਵਾਲ ਇਹ ਹੈ ਕਿ ਉਹ ਸੁਪਨੇ ਪੂਰੇ ਉਹਨਾਂ ਨੇ ਕਿਵੇਂ ਕੀਤੇ। ਸਾਲ 2006 ਦੇ ਵਿੱਚ ਇੱਕ ਅਜਿਹੀ ਉੱਥੇ ਪਹਿਲ ਹੋਈ ਸੀ। ਇਸ ਪਹਿਲ ਨੇ ਉਹਨਾਂ ਦੇ ਇਸ ਸੁਪਨਿਆਂ ਨੂੰ ਪੂਰਾ ਕੀਤਾ। ਉੱਥੇ ਸਿੱਖਿਆ ਨੇ ਬਦਲਾਵ ਲੈ ਕੇ ਆਉਂਦਾ। ਚਾਹ ਦੇ ਬਾਗਾਂ ਦੇ ਵਿੱਚ ਇੱਕ ਲਾਇਬ੍ਰੇਰੀ ਦੀ ਸ਼ੁਰੂਆਤ ਹੋਈ ਸੀ ਸਾਲ 2006 ਦੇ ਵਿੱਚ। ਹੁਣ ਜ਼ਰਾ ਸੋਚੋ, ਜਿੱਥੇ ਕਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਬਸ ਚਾਹ ਦੇ ਬਾਗਾਂ ਵਿੱਚ ਸੀ, ਉੱਥੇ ਕਿਤਾਬਾਂ ਨੇ ਨਵੀਆਂ ਮੰਜ਼ਿਲਾਂ ਦੇ ਬਾਰੇ ਸੋਚਣ ਦਾ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ। ਕਿਤਾਬਾਂ ਸਿਰਫ ਪੜ੍ਹਨ ਲਈ ਨਹੀਂ ਹੁੰਦੀਆਂ, ਇਹ ਇਨਸਾਨ ਨੂੰ ਉਸ ਦੁਨੀਆਂ ਦੇ ਨਾਲ ਵੀ ਜਾਣੂ ਕਰਵਾਉਂਦੀਆਂ ਨੇ ਜਿਸ ਬਾਰੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਊਗਾ। ਹੌਲੀ ਹੌਲੀ ਪੜ੍ਹਾਈ, ਫਿਰ ਪੜ੍ਹਾਈ ਤੋਂ ਬਾਅਦ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਫਿਰ ਸਰਕਾਰੀ ਨੌਕਰੀਆਂ ਦੇ ਸੁਪਨੇ। ਦੇਖੋ ਪੀੜ੍ਹੀ ਦਰ ਪੀੜ੍ਹੀ ਚੱਲਦੀ ਇਹ ਜ਼ਿੰਦਗੀ ਕਿਵੇਂ ਬਦਲ ਗਈ। ਇਸ ਕਹਾਣੀ ਦਾ ਸਭ ਤੋਂ ਅਹਿਮ ਸੁਨੇਹਾ ਇਹ ਹੈ ਕਿ ਜਦੋਂ ਕਿਸੇ ਸਮਾਜ ਨੂੰ ਸਹੀ ਮੌਕੇ, ਸਿੱਖਿਆ ਤੇ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ ਨਾ, ਤਾਂ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨਵੇਂ ਰਾਹ ਖੁੱਲ੍ਹ ਜਾਂਦੇ ਨੇ।

ਲਖਵਿੰਦਰ ਲੱਕੀ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ। ਵੈਸੇ ਗੀਤ ਸੁਣਦੇ ਸੁਣਦੇ ਤੁਹਾਡਾ ਧਿਆਨ ਪਤਾ ਨਹੀਂ ਕਿੱਧਰ ਚਲਾ ਗਿਆ ਹੋਣਾ, ਕਿਉਂਕਿ ਮੇਰਾ ਵੀ ਮੈਨੂੰ ਨਹੀਂ ਪਤਾ ਕਿੱਧਰ ਚਲਾ ਗਿਆ। ਕਦੇ ਗੀਤ ਦੇ ਬੋਲਾਂ ਵੱਲ ਚਲਾ ਜਾਂਦਾ ਸੀ, ਕਦੇ ਗੀਤ ਦੇ ਸੰਗੀਤ 'ਚ ਚਲਾ ਜਾਂਦਾ ਸੀ, ਅਤੇ ਕਦੇ ਕਦੇ ਮੈਂ ਵੀ ਕਿਸੇ ਨਾ ਕਿਸੇ ਸੋਚ ਵਿੱਚ ਹੀ ਪੈ ਜਾਂਦੀ ਸੀ। ਵੈਸੇ ਹੀ ਸਾਡੀ ਜਿਹੜੀ ਗੀਤਾਂ ਨਾਲ ਜੁੜੀ ਹੋਈ ਸੋਚ ਹੈ ਨਾ, ਪਤਾ ਨਹੀਂ ਸਾਨੂੰ ਕਿੱਧਰ ਕਿੱਧਰ ਲੈ ਜਾਂਦੀ ਹੈ। ਸਵਾਲ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ, ਸਾਡਾ ਧਿਆਨ ਪਤਾ ਨਹੀਂ ਕਿਹੜੇ ਵੇਲੇ ਭਟਕ ਜਾਂਦਾ। ਕਿਤਾਬ ਪੜ੍ਹਨ ਬੈਠੋ ਤਾਂ ਯਾਦ ਆਉਂਦਾ ਕਿ ਫੋਨ ਵੇਖਣਾ, ਫੋਨ ਕਰਨ ਬੈਠੋ ਤਾਂ ਯਾਦ ਆ ਜਾਂਦਾ ਬਈ ਕਿਸੇ ਨੂੰ ਮੈਸੇਜ ਕਰਨਾ, ਮੈਸੇਜ ਕਰਨ ਬੈਠੋ ਤੇ ਫਿਰ ਯਾਦ ਆ ਜਾਂਦਾ ਬਈ ਮੈਂ ਦੁੱਧ ਬੋਇਲ ਕਰਨਾ ਰੱਖਿਆ ਹੋਇਆ। 20 ਸਕਿੰਟ ਦੀ ਰੀਲ ਦੇਖਣ ਦੇ ਲਈ ਤਾਂ ਬਈ ਸਾਨੂੰ ਕੋਈ ਸਮੱਸਿਆ ਨਹੀਂ ਹੁੰਦੀ, ਪਰ ਜਦੋਂ ਅਸੀਂ ਕੋਈ ਕਿਤਾਬ ਦੇ ਪੰਨੇ ਪੜ੍ਹਨ ਬਹਿੰਦੇ ਹਾਂ ਜਾਂ ਫਿਰ ਕੋਈ ਵੱਡਾ ਕੰਮ ਕਰਨ ਲੱਗ ਜਾਂਦੇ ਹਾਂ ਜਿਹਨੂੰ ਅੱਧਾ ਘੰਟਾ ਜਾਂ ਘੰਟਾ ਲੱਗਣਾ ਹੁੰਦਾ, ਪਤਾ ਨਹੀਂ ਉਹ ਇੰਨਾ ਭਾਰਾ ਕਿਉਂ ਲੱਗਦਾ। ਅੱਜ ਦੀ ਨਾ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਨਾ ਸਾਡਾ ਧਿਆਨ ਵਾਰ ਵਾਰ ਭਟਕਦਾ, ਅਤੇ ਇਹ ਬੜਾ ਹੀ ਹੁਣ ਆਮ ਤਜ਼ਰਬਾ ਹੋ ਗਿਆ। ਪਰ ਜੇ ਅਸੀਂ ਹਰ ਥੋੜ੍ਹੀ ਦੇਰ ਬਾਅਦ ਆਪਣਾ ਧਿਆਨ ਬਦਲਦੇ ਰਹਾਂਗੇ ਨਾ, ਤਾਂ ਫਿਰ ਅਸੀਂ ਕਿਸੇ ਵੀ ਕੰਮ ਨੂੰ ਸਿਰੇ ਜਾਂ ਬੰਨੇ ਨਹੀਂ ਲਾ ਪਾਵਾਂਗੇ, ਕਿਉਂਕਿ ਇਹ ਹੁਣ ਸਾਡੀ ਆਦਤ ਬਣਦੀ ਜਾ ਰਹੀ ਹੈ। ਹੁਣ ਇਹਦਾ ਹੱਲ ਕੀ ਹੈ? ਹੱਲ ਬੜਾ ਹੀ ਸੌਖਾ ਹੈ, ਕਰਕੇ ਵੇਖਿਓ, ਛੋਟੀ ਜਿਹੀ ਸ਼ੁਰੂਆਤ ਕਰਨੀ ਹੈ। ਜੇ ਤੁਸੀਂ ਇੱਕ ਘੰਟਾ ਲਗਾਤਾਰ ਕੰਮ ਨਹੀਂ ਨਾ ਕਰ ਸਕਦੇ ਕੋਈ ਵੀ, ਤਾਂ ਉਹਦਾ ਸਮਾਂ ਥੋੜ੍ਹਾ ਜਿਹਾ ਘਟਾ ਲਓ, 10 ਮਿੰਟ ਵਾਲਾ ਕਰਕੇ ਦੇਖ ਲਓ, ਫਿਰ 15 ਮਿੰਟ ਵਾਲਾ ਕਰਾਂਗੇ, ਅਤੇ ਫਿਰ ਹੌਲੀ ਹੌਲੀ ਇੱਦਾਂ ਹੀ ਸਮਾਂ ਵਧਾਵਾਂਗੇ। ਇੱਦਾਂ ਕਰਨ ਦੇ ਨਾਲ ਸਾਡੀ ਕੰਸਨਟ੍ਰੇਸ਼ਨ ਵਧੇਗੀ, ਸਾਡੀ ਆਦਤ ਬਣੇਗੀ ਥੋੜ੍ਹਾ ਜਿਹਾ ਸਮਾਂ ਲਗਾਉਣ ਦੀ। ਹੈ ਨਾ ਕਮਾਲ ਦੀ ਗੱਲ? ਲਓ ਫਿਰ ਸਮਾਂ ਲਗਾਓ ਅਤੇ ਅਗਲਾ ਸੁਣੋ ਗੀਤ।

ਸੋਹਣੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ੀਤਲ ਹੈ ਤੁਹਾਡੇ ਨਾਲ ਤੇ ਵਾਰੀ ਆ ਚੁੱਕੀ ਹੈ ਅੱਜ ਦੇ ਮੌਸਮ ਦੀ। ਵੈਸੇ ਮੌਸਮ ਹੁਣ ਠੰਡਾ ਹੋ ਰਿਹਾ, ਤਿਉਹਾਰਾਂ ਦਾ ਸੀਜ਼ਨ ਆ ਰਿਹਾ, ਆਪਣਾ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਕਿ ਅਸੀਂ ਸਾਰੇ ਹੀ ਤਿਉਹਾਰ ਬੜੇ ਵਧੀਆ ਮਨਾਈਏ। ਫਿਲਹਾਲ ਮੌਸਮ ਦੇ ਵਿੱਚ ਜੀ ਮੌਸਮ ਕਹਿ ਰਿਹਾ ਹੈ, ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਲੁਧਿਆਣੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ 31 ਡਿਗਰੀ ਸੈਲਸੀਅਸ ਤੇ ਪਟਿਆਲਾ ਦੇ ਵਿੱਚ ਵੀ 31 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਹੈ ਰਿਕਾਰਡ ਕਰ ਲਿਆ ਗਿਆ ਹੈ ਜੀ। ਵੈਸੇ ਮੌਸਮ ਦੇ ਵਿੱਚ ਬਦਲਾਵ ਹੈ, ਠੰਡ ਘੁੱਲਣ ਲੱਗ ਗਈ ਹੈ, ਸੋ ਆਪਣਾ ਆਪਣੇ ਪਰਿਵਾਰ ਦਾ ਰੱਖੋ ਧਿਆਨ। ਫਿਲਹਾਲ ਅੱਜ ਵਾਸਤੇ ਆਪਣੇ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ। ਨਮਸਕਾਰ।

0: पार्क ਅਤੇ ਹਿਮ ਸਰੋਵਰ ਪ੍ਰੋਜੈਕਟ ਤਹਿਤ 40 ਪਿੰਡਾਂ ਵਿੱਚ ਵਿਕਸਿਤ ਕੀਤੇ ਗਏ 40 ਜਲ ਸਰੋਤਾਂ ਦਾ ਵੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ ਨਵੀਂ ਦਿੱਲੀ ਵਿਚ ਏਸ਼ੀਆਈ ਖੇਡਾਂ 2026 ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਸੰਬੋਧਨ ਵੀ ਕਰਨਗੇ। ਭਾਰਤ ਜਾਪਾਨ ਦੇ ਆਈਚੀ ਨਾਗੋਆ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ 21 ਸੋਨੇ ਦੇ 27 ਚਾਂਦੀ ਦੇ ਅਤੇ 37 ਕਾਂਸੀ ਦੇ ਤਮਗਿਆਂ ਨਾਲ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਰਿਹਾ। ਇਹ ਏਸ਼ੀਆਈ ਖੇਡਾਂ ਵਿਚ ਚੋਟੀ ਦੇ 5 ਦੇਸ਼ਾਂ ਵਿਚ ਭਾਰਤ ਦਾ ਲਗਾਤਾਰ ਦੂਜਾ ਸਥਾਨ ਹੈ, ਜੋ ਕਿ ਵੱਖ ਵੱਖ ਖੇਡ ਵਿਸ਼ਿਆਂ ਵਿਚ ਦੇਸ਼ ਦੀ ਵਧਦੀ ਮੁਕਾਬਲੇਬਾਜ਼ੀ ਨੂੰ ਦਰਸਾਉਂਦਾ ਹੈ। ਭਾਰਤ ਨੇ ਖੇਡਾਂ ਵਿਚ ਕਈ ਮਹੱਤਵਪੂਰਨ ਪ੍ਰਾਪਤੀਆਂ ਵੀ ਦਰਜ ਕੀਤੀਆਂ, ਜਿਨ੍ਹਾਂ ਵਿਚ ਰਿਕਰਵ ਤੀਰਅੰਦਾਜ਼ੀ ਵਿਚ ਇਤਿਹਾਸਕ ਕਾਰਗੁਜ਼ਾਰੀ, ਉਸੇ ਐਡੀਸ਼ਨ ਵਿਚ ਮਰਦਾਂ ਤੇ ਔਰਤਾਂ ਦੀ ਹਾਕੀ ਟੀਮਾਂ ਦੋਵਾਂ ਲਈ ਸੋਨੇ ਦੇ ਤਮਗੇ ਅਤੇ ਸਾਫਟ ਟੈਨਿਸ ਅਤੇ ਮਿਕਸ ਮਾਰਸ਼ਲ ਆਰਟਸ ਵਿਚ ਪਹਿਲੇ ਤਮਗੇ ਸ਼ਾਮਲ ਨੇ। ਹੋਰ ਮਹੱਤਵਪੂਰਨ ਪ੍ਰਾਪਤੀਆਂ ਵਿਚ ਔਰਤਾਂ ਦੇ ਟਰੈਪ ਮੁਕਾਬਲੇ ਵਿਚ ਭਾਰਤ ਦਾ ਪਹਿਲਾ ਸੋਨੇ ਦਾ ਤਮਗਾ, 28 ਸਾਲਾਂ ਦੇ ਵਕਫੇ ਤੋਂ ਬਾਅਦ ਏਸ਼ੀਆਈ ਖੇਡਾਂ ਵਿਚ ਵੇਟ ਲਿਫਟਿੰਗ ਵਿਚ ਚਾਂਦੀ ਦਾ ਤਮਗਾ ਅਤੇ ਗ੍ਰੀਕੋ ਰੋਮਨ ਕੁਸ਼ਤੀ ਵਿਚ ਚਾਂਦੀ ਦਾ ਤਮਗਾ ਸ਼ਾਮਲ ਸੀ, ਜਿਸ ਨਾਲ ਇਸ ਖੇਡ ਵਿਚ ਕਿਸੇ ਭਾਰਤੀ ਫਾਈਨਲਿਸਟ ਦੀ 64 ਸਾਲਾਂ ਦੀ ਉਡੀਕ ਖਤਮ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੇਂਦਰੀ ਮੰਤਰੀ ਮੰਡਲ ਨੇ 11,40,000 ਤੋਂ ਵੱਧ ਰੇਲਵੇ ਮੁਲਾਜ਼ਮਾਂ ਲਈ 78 ਦਿਨਾਂ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਆਧਾਰਿਤ ਬੋਨਸ PLB ਨੂੰ ਮਨਜ਼ੂਰੀ ਦੇ ਦਿੱਤੀ ਏ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦਸਿਆ ਕਿ ਸਰਕਾਰ ਨੇ ਇਸ ਉਦੇਸ਼ ਲਈ 2,009 ਕਰੋੜ ਰੁਪਏ ਤੋਂ ਵੱਧ ਦਾ ਬਜਟ ਅਲਾਟ ਕੀਤਾ ਹੈ। ਯੋਗ ਮੁਲਾਜ਼ਮਾਂ ਨੂੰ 78 ਦਿਨਾਂ ਲਈ ਵੱਧ ਤੋਂ ਵੱਧ 17,951 ਰੁਪਏ ਦਾ ਬੋਨਸ ਮਿਲੇਗਾ।
1: रेलवे के करीब 11,40,770 कर्मचारियों के लिए परफॉर्मेंस लिंक्ड बोनस, 78 दिनों का बोनस कैबिनेट ने अप्रूव किया। ये दीपावली का उपहार है रेलवे के सभी कर्मठ कर्मचारियों के लिए, जो दिन रात मेहनत करते हैं। करीब 2,009 करोड़ रुपए का टोटल बोनस है।
0: इस विच रेलवे लाइन रखरखाव स्टाफ, लोको पायलट, गार्ड, स्टेशन मास्टर, सुपरवाइजर, टेक्नीशियन, पॉइंटमैन अते मंत्रालय दे मुलाजमां समेत ग्रुप सी दे मुलाजम शामिल ने। मंत्रिमंडल ने 53,428 करोड़ रुपए दे कुल बजट नाल 2026-27 तो 2030-31 तक 5 साला लई राष्ट्रीय समाजिक सहायता प्रोग्राम NSAP नू जारी रखण नू भी मंजूरी दे दित्ती है।
1: दूसरा बड़ा फैसला लिया गया है वंचितों को वरीयता, जो हमारे वीक सेक्शंस हैं सोसाइटी के, वल्नरेबल सेक्शंस हैं, उनके लिए सोशल सिक्योरिटी नेट का एक्सपेंशन, इसे 2031 तक बढ़ाया गया है और टोटल 53,428 करोड़ रुपीस का प्रावधान सोशल सिक्योरिटी नेट के एक्सपेंडेड फॉर्म में किया गया है।
0: राष्ट्रपति द्रौपदी मुर्मू आज विजयवाड़ा के पुन्नमी घाट विखे राष्ट्रीय सरस उपजीविका मेला 2026 का उद्घाटन करेंगे। पहली बार राष्ट्रीय पद्धर का मेला दिल्ली राष्ट्रीय राजधानी खेतर तो बाहर कराया जा रहा है। राष्ट्रीय सरस मेला 2026 देश भर के स्वय सहायता समूह दिया देहाती औरतों अपने उत्पादों का विखाला करन, व्यापक बाजार तक पहुंचन, अपनी उपजीविका मजबूत करने एक मंच प्रदान करता है। केंद्रीय देहाती विकास मंत्रालय वालों आंध्र प्रदेश सरकार के सहयोग नाल कराया जा रहा यह मेला करीब 1,500 औरत उद्यमियों अते कारीगरां नूं एक थां लियाएगा। राष्ट्रीय सरस मेला लखपति दीदी पहलकदमी नूं उजागर करता है, जिसका उद्देश देहाती औरतों नूं निरंतर रहने योग आमदन अते माली स्वतंत्रता प्राप्त करन विच मदद करना है। ਖੇਤੀਬਾੜੀ ਵਿਚ ਔਰਤਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਅੱਜ ਨਵੀਂ ਦਿੱਲੀ ਵਿਚ ਰਾਸ਼ਟਰੀ ਪੱਧਰ ਤੇ ਮਹਿਲਾ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਮੁਤਾਬਕ ਔਰਤਾਂ ਬਿਜਾਈ, ਕਾਸ਼ਤ, ਵਾਢੀ, ਪਸ਼ੂ ਪਾਲਣ ਅਤੇ ਬੀਜ ਸੰਭਾਲ ਵਰਗੇ ਵੱਖ ਵੱਖ ਕੰਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ। ਮੰਤਰਾਲੇ ਨੇ ਕਿਹਾ ਕਿ ਔਰਤ ਕਿਸਾਨਾਂ ਦਾ ਯੋਗਦਾਨ ਦੇਸ਼ ਦੀ ਖੇਤੀਬਾੜੀ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਇਸ ਨੂੰ ਆਤਮ ਨਿਰਭਰ ਬਣਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। सरकार ने गन्ना किसानों वालों उठाए गए मुद्दों की जांच करन अते उन्हां दीआं चिंतावां नूं दूर करन लई ढुकवे उपावां दी सिफारिश करन वास्ते एक कमेटी दा गठन कीता है। कर्नाटका ते महाराष्ट्र दे गन्ना किसानां दे प्रतिनिधियां दी केंद्रीय खेतीबाड़ी ते किसान भलाई मंत्री अते केंद्रीय खपतकार मामले, खुराक ते जनतक वंड मंत्री नाल होई मीटिंग विच लए गए फैसलियां तों बाद एक कमेटी बनाई गई है। खपतकार मामलियां, खुराक ते जनतक वंड मंत्रालय ने कहा है कि कमेटी गन्ना किसानां नूं खेती लागतां अते होर संबंधित कारकां नूं ध्यान विच रखदे होए मेहनतां नाल वापसी विच वाधे दी मंग दी जांच करेगी। एह खंड उत्पादन लागतां, बाजार कीमतां अते खंड मिलां दी ਮਾਲੀ ਵਿਹਾਰਕਤਾ ਦੇ ਸੰਦਰਭ ਵਿਚ ਖੰਡ ਦੀ ਮਿਲ ਪ੍ਰਕਿਰਿਆ ਤੋਂ ਬਾਅਦ ਦੀ ਘੱਟੋ ਘੱਟ ਵਿਕਰੀ ਕੀਮਤ MSP ਵਿਚ ਸੋਧ ਦੀ ਮੰਗ ਦੀ ਵੀ ਜਾਂਚ ਕਰੇਗੀ। ਕਮੇਟੀ ਕਿਸਾਨਾਂ ਨੂੰ ਭੁਗਤਾਨਯੋਗ ਗੰਨੇ ਦੀ ਕੀਮਤ ਤੇ ਮੌਜੂਦਾ ਢੰਗ ਤਰੀਕਿਆਂ ਤੇ ਮਾਲੀ

0: ਬਾਅਦ ਮੁਲੰਕਣ ਕਰੇਗੀ ਅਤੇ ਲੋੜ ਮੁਤਾਬਿਕ ਹੋਰ ਸਬੰਧਿਤ ਮਾਮਲਿਆਂ ਤੇ ਵੀ ਵਿਚਾਰ ਕਰ ਸਕਦੀ ਏ। ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕਰ ਦਿੱਤੀ ਹੈ ਅਤੇ ਭੰਡਾਰ ਸੀਮਾ 1000 ਕੁਇੰਟਲ ਤੈਅ ਕੀਤੀ ਏ ਜੋ ਅੱਜ ਤੋਂ ਲਾਗੂ ਹੋਏਗੀ। ਇਸ ਸਾਲ ਨਵੰਬਰ ਤੱਕ ਲਾਗੂ ਰਹੇਗੀ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਮ੍ਹਾਖੋਰੀ ਨੂੰ ਰੋਕਣ ਅਤੇ ਖਪਤਕਾਰਾਂ ਨੂੰ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਖੰਡ ਭੰਡਾਰ ਰੱਖਣ ਦੇ ਨਿਯਮਾਂ ਨੂੰ ਸੋਧਿਆ ਏ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ NPCI ਨੇ 94 ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਤੇ ਵਪਾਰੀ ਛੋਟ ਦਰ MDR ਲਾਗੂ ਕਰਨ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ NPCI ਨੇ ਐਲਾਨ ਕੀਤਾ ਸੀ ਕਿ ਇਹ ਦਰ ਅੱਜ ਤੋਂ ਲਾਗੂ ਹੋਏਗੀ। ਇਹ ਲਾਗੂਕਰਨ ਹੁਣ ਦੀਵਾਲੀ ਤੋਂ ਬਾਅਦ ਹੋਏਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਕਿਹਾ ਕਿ UPI ਅਤੇ ਸੇਵਾਵਾਂ ਸਟੇਰਿੰਗ ਕਮੇਟੀ ਨੇ ਫੈਸਲਾ ਕੀਤਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ 94 ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਤੇ MDR ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤਾ ਜਾਏਗਾ। ਇਸ ਨੇ ਕਿਹਾ ਕਿ ਤਰੀਕ ਨੂੰ ਵੱਖਰੇ ਤੌਰ ਤੇ ਨੋਟੀਫਾਈ ਕੀਤਾ ਜਾਏਗਾ। ਰਿਆਤ ਵਿਚ ਭਾਰਤੀ ਦੂਤਘਰ ਨੇ ਸਾਊਦੀ ਅਰਬ ਵਿਚ ਰਹਿੰਦੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਜਾਰੀ ਰੱਖਣ ਦੀ ਅਪੀਲ ਕੀਤੀ ਏ। ਦੂਤਘਰ ਨੇ ਲੋਕਾਂ ਨੂੰ ਹਵਾਈ ਹਮਲੇ ਦੀ ਸਥਿਤੀ ਵਿਚ ਘਰ ਦੇ ਅੰਦਰ ਰਹਿਣ ਅਤੇ ਮੌਜੂਦਾ ਘਟਨਾਕ੍ਰਮ ਨਾਲ ਸਬੰਧਿਤ ਵੀਡੀਓ ਜਾਂ ਖ਼ਬਰਾਂ ਪ੍ਰਸਾਰਿਤ ਨਾ ਕਰਨ ਦੀ ਅਪੀਲ ਕੀਤੀ ਏ। ਆਪਣੀ ਨਵੀਂ ਸਲਾਹ ਵਿਚ ਦੂਤਘਰ ਨੇ ਕਿਹਾ ਕਿ 10 ਅਕਤੂਬਰ ਨੂੰ ਰਿਆਤ ਹਵਾਈ ਅੱਡੇ ਤੇ ਹੋਏ ਹਮਲੇ ਵਿਚ ਜ਼ਖਮੀ 2 ਭਾਰਤੀ ਨਾਗਰਿਕ ICU ਵਿਚ ਨੇ, ਇਕ ਭਾਰਤੀ ਨਾਗਰਿਕ ਨੂੰ ICU ਤੋਂ ਹਾਈ ਡਿਪੈਂਡੈਂਸੀ ਯੂਨਿਟ ਵਿਚ ਤਬਦੀਲ ਕਰ ਦਿੱਤਾ ਗਿਆ ਹੈ। 4 ਹੋਰ ਭਾਰਤੀ ਨਾਗਰਿਕ ਜਨਰਲ ਵਾਰਡ ਵਿਚ ਇਲਾਜ ਕਰਵਾ ਰਹੇ ਨੇ। ਭਾਰਤੀ ਮੌਸਮ ਵਿਭਾਗ MD ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਿਕ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਦਿੱਲੀ, ਉਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਅੱਜ ਗੜੇਮਾਰੀ ਦੇ ਨਾਲ ਹਨੇਰੀ ਝੱਖੜ ਆ ਸਕਦਾ ਹੈ। ਖੇਡਾਂ ਵਿਚ ਕ੍ਰਿਕਟ ਵਿਚ ਬੀਤੀ ਰਾਤ ਹੈਦਰਾਬਾਦ ਵਿਖੇ ਖੇਡੇ ਗਏ ਚੌਥੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਵੈਸਟ ਇੰਡੀਜ਼ ਨੇ ਭਾਰਤ ਨੂੰ 24 ਦੌੜਾਂ ਨਾਲ ਹਰਾਇਆ ਏ। 5 ਮੈਚਾਂ ਦੀ ਲੜੀ ਹੁਣ 2-2 ਨਾਲ ਬਰਾਬਰ ਏ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੱਦਾਖ ਵਿਚ ਕਰੀਬ 3,350 ਕਰੋੜ ਰੁਪਏ ਦੇ 5 ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਕੇਂਦਰੀ ਮੰਤਰੀ ਮੰਡਲ ਨੇ 11 ਲੱਖ ਤੋਂ ਵੱਧ ਰੇਲਵੇ ਮੁਲਾਜ਼ਮਾਂ ਲਈ 78 ਦਿਨਾਂ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਆਧਾਰਿਤ ਬੋਨਸ ਨੂੰ ਮਨਜ਼ੂਰੀ ਦਿੱਤੀ। ਖੇਤੀਬਾੜੀ ਵਿਚ ਔਰਤਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਅੱਜ ਰਾਸ਼ਟਰੀ ਪੱਧਰ ਤੇ ਮਹਿਲਾ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ ਤੇ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਵਿੱਚ ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਨੀਤੂ ਲੈ ਕੇ ਹਾਜ਼ਰ ਹਾਂ ਜੀ ਇਸ ਪ੍ਰੋਗਰਾਮ ਨੂੰ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਸੋ ਤੁਸੀਂ ਹੋ ਜੀ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਨਾਲ ਜਿਸ ਦੇ ਵਿੱਚ ਅਸੀਂ ਜਿੱਥੇ ਤੁਹਾਡੇ ਵਾਸਤੇ ਪੰਜਾਬੀ ਫਿਲਮ ਸੰਗੀਤ ਲੈ ਕੇ ਆਉਂਦੇ ਹਾਂ। ਗੱਲਬਾਤ ਵੀ ਚੱਲ ਰਹੀ ਹੈ ਜੀ, ਵਾਕਿਆ ਜੀ ਮੌਸਮ ਬਦਲਦਾ ਪਿਆ ਅਤੇ ਆਪਣਾ ਅਤੇ ਆਪਣਿਆਂ ਦਾ ਖਿਆਲ ਵੀ ਰੱਖੋ, ਕਿਉਂਕਿ ਅੱਜ ਜਦੋਂ ਮੈਂ ਸਵੇਰੇ ਘਰੋਂ ਨਿਕਲੀ ਨਾ ਅਤੇ ਮੌਸਮ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਬਲਕਿ ਜ਼ਿਆਦਾ ਠੰਡਾ ਸੀ ਔਰ ਹਨੇਰੀ ਵੀ ਬਹੁਤ ਚੱਲਦੀ ਪਈ ਸੀ। ਇਸ ਵਾਸਤੇ ਇਹ ਬਦਲਦਾ ਮੌਸਮ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ, ਇਸ ਵਾਸਤੇ ਤੁਸੀਂ ਥੋੜ੍ਹਾ ਜਿਹਾ ਬਚ ਕੇ ਰਹੋ ਅਤੇ ਆਪਣਿਆਂ ਨੂੰ ਬਚਾ ਕੇ

0: ਦੇਖੋ, ਪਰ ਨਹੀਂ ਬਚਣਾ, ਨਹੀਂ ਬਚਣਾ, ਬਿਲਕੁਲ ਨਹੀਂ ਬਚਣਾ ਜੀ, ਸਾਡੇ ਗੀਤ ਸੰਗੀਤ ਤੋਂ, ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਤੋਂ, ਇਹਨਾਂ ਗਾਣਿਆਂ ਤੋਂ ਬਿਲਕੁਲ ਨਹੀਂ ਬਚਣਾ। ਸੋ ਜੀ, ਅਗਲਾ ਗੀਤ ਆ ਰਿਹਾ ਜੀ ਤੁਹਾਡੇ ਵਾਸਤੇ, ਇੰਜੋਏ ਕਰੋ ਜੀ ਇਸ ਗੀਤ ਨੂੰ। ਚਲੋ ਜੀ, ਗੀਤ ਤਾਂ ਤੁਹਾਡੇ ਕੋਲ ਜ਼ਰੂਰ ਪਹੁੰਚੇਗਾ, ਪਰ ਗੀਤ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਨਾ ਲੈ ਲਈਏ। ਸੋ ਮਿਲਦੇ ਹਾਂ ਜੀ ਬ੍ਰੇਕ ਦੇ ਉਸ ਤੋਂ ਬਾਅਦ, ਅਤੇ ਫਿਰ ਮਿਲਦੇ ਹਾਂ ਜੀ ਇੱਕ ਗੀਤ ਦੇ ਨਾਲ।
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
2: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
2: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
2: ਜੀ।
3: ਮਿਹਰਬਾਨ ਕਦਰਦਾਨ ਬੱਚੇ ਬੁੱਢੇ ਅਤੇ ਜਵਾਨ, 100 ਗੱਲਾਂ ਦੀ ਇੱਕ ਗੱਲ ਹੈ ਸਹੀ, ਸਿਰਫ ਪੈਸੇ ਭੇਜਣ ਲਈ ਕਿਊ ਆਰ ਕੋਡ ਸਕੈਨ ਕਰੀਦਾ ਹੈ ਜਾਂ ਪਿੰਨ ਪਾਈਦਾ ਹੈ, ਪੈਸੇ ਮਿਲਣ ਲਈ ਨਹੀਂ।
4: RBI ਕਹਿੰਦਾ ਹੈ ਕਿਊ ਆਰ ਕੋਡ ਸਕੈਨ ਕਰਦੇ ਸਮੇਂ ਜਾਂ ਪਿੰਨ ਪਾਉਂਦੇ ਸਮੇਂ ਥੋੜਾ ਧਿਆਨ ਨਾਲ।

0: ਬੜਾ ਮਿੱਤਰਾਂ ਨੂੰ ਚੜ ਜਾਂਦਾ ਸਾ ਸਾਰੇ ਮੁੰਡੇ ਆਖਦੇ ਆਵਾ ਸਾਰੇ ਮੁੰਡੇ ਆਖਦੇ ਆਵਾ ਉਹ ਸਿੱਧਾ ਮੇਰੇ ਸੀਨੇ ਲੱਗ ਜਾ ਐਵੇਂ ਨਾ ਤੂੰ ਨਖਰੇ ਦਿਖਾ ਜਾਨੀ ਨਾ
1: ਤੇ ਲਓ ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਪਸੰਦੀਦਾ ਮਹਿਕ ਪੰਜਾਬ ਦੀ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਜੀ ਫਿਲਮ ਦਾ ਨਾਮ ਹੈ ਜੀ ਸ਼ਾਇਰ ਤੇ ਗੀਤ ਦੇ ਬੋਲ ਬਹੁਤ ਹੀ ਸੋਹਣੇ ਨੇ ਬੜੇ ਬਾਕਮਾਲ ਨੇ ਔਰ ਗਾਇਕ ਕਲਾਕਾਰ ਕੌਣ ਹੈ ਬਿਲਕੁਲ ਜੀ ਤੁਹਾਡਾ ਸਾਰਿਆਂ ਦਾ ਆਪਣਾ ਸਤਿੰਦਰ ਸਰਤਾਜ ਸੋ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ

ਤੇ ਲਓ ਜੀ, ਇਸ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ। ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਲੱਦਾਖ ਵਿਚ ਕਰੀਬ 3,350 ਕਰੋੜ ਰੁਪਈਏ ਦੇ 5 ਵੱਡੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਵਿਚ ਏਸ਼ੀਆਈ ਖੇਡਾਂ 2026 ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਵੀ ਕਰਨਗੇ। ਕੇਂਦਰੀ ਮੰਤਰੀ ਮੰਡਲ ਨੇ 53,428 ਕਰੋੜ ਰੁਪਈਏ ਦੇ ਖਰਚੇ ਦੇ ਨਾਲ 2026-27 ਤੋਂ 2030-31 ਤੱਕ 5 ਸਾਲਾਂ ਲਈ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖੇਤੀਬਾੜੀ ਅਤੇ ਵਿਕਾਸ ਭਲਾਈ ਵਿਭਾਗ ਭਾਰਤੀ ਖੇਤੀਬਾੜੀ ਵਿਚ ਔਰਤਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਅੱਜ ਨਵੀਂ ਦਿੱਲੀ ਵਿਚ ਮਹਿਲਾ ਕਿਸਾਨ ਦਿਵਸ 2026 ਦਾ ਰਾਸ਼ਟਰੀ ਪੱਧਰੀ ਜਸ਼ਨ ਮਨਾਵੇਗਾ। ਮਾਨਸਾ ਵਿਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਝੋਟਾ ਦਾ ਕਥਿਤ ਕਾਤਲ ਗ੍ਰਿਫ਼ਤਾਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਇਸ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਨੇ। ਖੇਤੀਬਾੜੀ ਅਤੇ ਵਿਕਾਸ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਕਿਸਾਨਾਂ ਦੀ ਉਪਜੀਵਿਕਾ ਦੇ ਵਿਚ ਸੁਧਾਰ ਕਰਕੇ ਇਕ ਆਲਮੀ ਭੋਜਨ ਭੰਡਾਰ ਬਣਨ ਵੱਲ ਵਧ ਰਿਹਾ। ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। ਪੰਜਾਬ ਕਰ ਵਿਭਾਗ ਦੇ ਵੱਲੋਂ 429 ਕਰੋੜ ਰੁਪਏ ਦੇ GST ਧੋਖਾਧੜੀ ਨੈਟਵਰਕ ਦਾ ਪਰਦਾਫਾਸ਼। ਲੁਧਿਆਣਾ ਦੇ ਵਿਚ ਇਕ ਟਰਾਂਸਪੋਰਟਰ ਅਤੇ 2 ਸਾਥੀਆਂ ਖਿਲਾਫ਼ ਮਾਮਲਾ ਦਰਜ। ਗੈਂਗਸਟਰਾਂ ਦੀ ਵਾਰ ਮੁਹਿੰਮ ਤਹਿਤ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 78,413 ਹੋ ਗਈ ਹੈ। ਬੀਤੀ ਰਾਤ ਹੈਦਰਾਬਾਦ ਵਿਖੇ ਖੇਡੇ ਗਏ ਚੌਥੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਵੈਸਟ ਇੰਡੀਜ਼ ਨੇ ਭਾਰਤ ਨੂੰ 24 ਦੌੜਾਂ ਦੇ ਨਾਲ ਹਰਾਇਆ। ਸੋ ਇਹ ਸਨ ਨਿਊਜ਼ ਹੈਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰਨ ਜਾ ਰਹੇ ਹਾਂ ਜੀ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ

ਆਓ ਜੀ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਅਮਿਤਾਭ ਭੱਟਾਚਾਰਿਆ ਗੀਤਕਾਰ ਦੀ ਸੰਗੀਤਕਾਰ ਦੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਮੁੰਬਈ ਵਰਗੇ ਵੱਡੇ ਸ਼ਹਿਰ ਦੇ ਵਿੱਚ ਆਪਣੀ ਪਛਾਣ ਬਣਾਉਣਾ ਕਿਸੇ ਦੇ ਵਾਸਤੇ

ਤੇ ਵੀ ਆਸਾਨ ਕੰਮ ਨਹੀਂ ਹੁੰਦਾ ਪਰ ਅਮਿਤਾਭ ਭੱਟਾਚਾਰਿਆ ਨੇ ਵੀ ਆਪਣੇ ਕਰੀਅਰ ਦੇ ਵਿੱਚ ਮਿਹਨਤ ਕੀਤੀ ਹੌਲੀ ਹੌਲੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਥਾਂ ਬਣਾਈ ਸ਼ੁਰੂਆਤੀ ਤੌਰ ਦੇ ਵਿੱਚ ਭਾਵੇਂ ਉਹਨਾਂ ਨੇ ਗਾਇਕੀ ਦੇ ਵਿੱਚ ਦਿਲਚਸਪੀ ਲਈ ਪਰ ਗੀਤਕਾਰ ਦੇ ਵਜੋਂ ਉਹਨਾਂ ਦੀ ਪ੍ਰਤਿਭਾ ਨੂੰ ਇੱਕ ਖਾਸ ਪਹਿਚਾਣ ਮਿਲੀ ਫਿਲਮ ਦੇਵ ਥ੍ਰੀ ਦੇ ਗੀਤਾਂ ਨੇ ਉਹਨਾਂ ਦੇ ਨਾਮ ਨੂੰ ਵੱਡੇ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਲਿਆਂਦਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਕਈ ਵੱਡੀਆਂ ਫਿਲਮਾਂ ਲਈ ਗੀਤ ਲਿਖੇ ਅਤੇ ਸੰਗੀਤਕਾਰਾਂ ਅਤੇ ਗਾਇਕਾਂ ਦੇ ਨਾਲ ਮਿਲ ਕੇ ਅਜਿਹੇ ਗੀਤ ਤਿਆਰ ਕੀਤੇ ਜੋ ਅੱਜ ਵੀ ਸੁਣੇ ਜਾਂਦੇ ਨੇ ਉਹਨਾਂ ਗੀਤਾਂ ਦੇ ਵਿੱਚੋਂ ਇਹ ਗੀਤ ਜਿਹੜਾ ਤੁਹਾਨੂੰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਪਸੰਦ ਵੀ ਆਵੇਗਾ ਚੰਗਾ ਵੀ ਲੱਗੇਗਾ ਸੋ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ ਜਿਹੜਾ ਕਿ ਲਿਖਿਆ ਹੈ ਅਮਿਤਾਭ ਭੱਟਾਚਾਰਿਆ ਦੁਆਰਾ ਇੰਜੋਏ ਕਰੋ ਜੀ ਇਸ ਗੀਤ ਨੂੰ

0: ਪਰ
1: ਤੇ ਲਓ ਜੀ ਦੋਸਤੋ ਗੱਲ ਕਰ ਰਹੇ ਹਾਂ ਅਸੀਂ ਅੱਜ ਅਮਿਤਾਬ ਭੱਟਾਚਾਰਿਆ ਦੀ ਜੋ ਕਿ ਇੱਕ ਗੀਤਕਾਰ ਨੇ ਸੋ ਜੀ ਪਿਆਰ ਇੱਕ ਅਜਿਹੀ ਭਾਵਨਾ ਹੈ ਜਿਸ ਨੂੰ ਹਰ ਇਨਸਾਨ ਆਪਣੇ ਤਰੀਕੇ ਦੇ ਨਾਲ ਮਹਿਸੂਸ ਕਰਦਾ ਪਰ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਅਮਿਤਾਬ ਭੱਟਾਚਾਰਿਆ ਨੇ ਰੋਮਾਂਟਿਕ ਗੀਤਾਂ ਦੇ ਵਿੱਚ ਪਿਆਰ ਦੀ ਮਾਸੂਮੀਅਤ ਖਿੱਚ ਉਮੀਦ ਤੇ ਰਿਸ਼ਤਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਪੇਸ਼ ਕੀਤਾ ਉਹਨਾਂ ਦੇ ਲਿਖੇ ਗੀਤਾਂ ਦੇ ਵਿੱਚ ਕਦੇ ਪਹਿਲੇ ਪਿਆਰ ਦੀ ਖੁਸ਼ੀ ਹੈ ਤੇ ਕਦੇ ਕਿਸੇ ਆਪਣੇ ਨੂੰ ਮਿਲਣ ਦੀ ਤਾਂਘ ਵੀ ਹੈ ਤੇ ਕਦੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਲੱਭਣ ਦਾ ਅਹਿਸਾਸ ਵੀ ਹੈ ਬਸ ਇਹੀ ਕਾਰਨ ਹੈ ਕਿ ਉਹਨਾਂ ਦੇ ਗੀਤ ਫਿਲਮ ਦੀ ਕਹਾਣੀ ਤੋਂ ਅੱਗੇ ਵੱਧ ਕੇ ਸਰੋਤਿਆਂ ਦੇ ਨਿੱਜੀ ਅਹਿਸਾਸ ਦੇ ਨਾਲ ਜੁੜ ਜਾਂਦੇ ਨੇ ਸੋ ਜੀ ਇਹ ਕਿਵੇਂ ਜੁੜਦੇ ਨੇ ਹੁਣ ਇਹਦੇ ਵਾਸਤੇ ਤਾਂ ਵੀ ਤੁਹਾਨੂੰ ਸੁਣਨਾ ਪੈਣਾ ਇਹ ਵਾਲਾ ਗੀਤ ਸੋ ਇੰਜੋਏ ਕਰਦੇ ਹਾਂ ਜੀ

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਈਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ

ਹੀ ਨਾਲ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਿਖੇ ਹੋਏ ਗੀਤ ਵਾਕਈ ਹੀ ਸਭ ਨੂੰ ਬਹੁਤ ਜ਼ਿਆਦਾ ਪਸੰਦ ਵੀ ਆਉਂਦੇ ਨੇ। ਜੇ ਗੱਲ ਕੀਤੀ ਜਾਵੇ ਉਹਨਾਂ ਦੇ ਗੀਤਾਂ ਦੀ ਤੇ ਅੱਜ ਦੇ ਨੌਜਵਾਨਾਂ ਦੀ ਬੋਲ ਚਾਲ, ਉਹਨਾਂ ਦੇ ਸੁਪਨੇ ਅਤੇ ਉਹਨਾਂ ਦਾ ਬੇਫਿਕਰ ਅੰਦਾਜ਼ ਜਿਹੜਾ ਹੈ ਉਹ ਵਾਕਈ ਹੀ ਬਹੁਤ ਖੂਬਸੂਰਤ ਹੁੰਦਾ। ਔਰ ਇਹ ਗੀਤ ਜਿਹੜਾ ਵੈ ਨਾ ਇਹ ਹਰ ਇੱਕ ਦੀ ਪਹਿਲੀ ਪਸੰਦ ਜ਼ਰੂਰ ਹੋਵੇਗਾ ਜੇ ਤੁਸੀਂ ਇਸ ਗੀਤ ਨੂੰ ਸੁਣਿਆ। ਵਾਕਿਆ ਜੀ ਮੇਰੀ ਵੀ ਪਹਿਲੀ ਪਸੰਦ ਹੈ ਔਰ ਉਮੀਦ ਹੈ ਕਿ ਤੁਹਾਡੀ ਤਾਂ ਹੈ ਹੀ ਹੈ, ਸਾਡੇ ਸਾਰੇ ਲਿਸਨਰਸ ਦੀ ਵੀ ਜਿਹੜੀ ਪਹਿਲੀ ਪਸੰਦ ਜਿਹੜਾ ਇਹ ਗੀਤ ਜ਼ਰੂਰ ਹੋਵੇਗਾ। ਸੋ ਅਲਕਾ ਯਾਗਨਿਕ ਅਤੇ ਅਰੀਜੀਤ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ ਆ ਰਿਹਾ ਜੀ ਤੁਹਾਡੇ ਵਾਸਤੇ।

ਸੁਨੀਤਾ ਜੀ ਅਗਰ ਤੁਮ ਸਾਥ ਹੋ ਵੈਸੇ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਡੇ ਸਾਥ ਹਾਂ ਤੇ ਗੱਲ ਕਰ ਰਹੇ ਹਾਂ ਅੱਜ ਅਮਿਤਾਭ ਭੱਟਾਚਾਰਿਆ ਦੀ ਕਹਿੰਦੇ ਕਿਸੇ ਗੀਤਕਾਰ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਉਹ ਵੱਖ ਵੱਖ ਕਹਾਣੀਆਂ ਤੇ ਕਿਰਦਾਰਾਂ ਲਈ ਕਿੰਨੇ ਵੱਖਰੇ ਰੰਗਾਂ ਦੇ ਗੀਤ ਲਿਖ ਸਕਦਾ ਅਮਿਤਾਭ ਭੱਟਾਚਾਰਿਆ

0: ਕਰਨੇ ਰੋਮਾਂਟਿਕ ਫਿਲਮਾਂ ਤੋਂ ਲੈ ਕੇ ਐਕਸ਼ਨ ਡਰਾਮਾ ਤੇ ਵੱਡੇ ਪੱਧਰ ਦੀਆਂ ਮਨੋਰੰਜਕ ਫਿਲਮਾਂ ਤੱਕ ਆਪਣੀ ਲਿਖਤ ਦਾ ਜਲਵਾ ਦਿਖਾਇਆ। ਦੰਗਲ ਦੀ ਗੱਲ ਕਰ ਰਹੀਏ, ਬ੍ਰਹਮਸਤਰ ਦੀ ਗੱਲ ਕਰ ਲਈਏ, ਯੇ ਦਿਲ ਹੈ ਮੁਸ਼ਕਿਲ ਦੀ ਗੱਲ ਕਰ ਲਈਏ, ਯੇ ਜਵਾਨੀ ਹੈ ਦੀਵਾਨੇ ਦੀ ਗੱਲ ਕਰ ਲਈਏ, ਦੇਵ ਥ੍ਰੀ ਵਰਗੀਆਂ ਫਿਲਮਾਂ ਨਾਲ ਜੁੜੇ ਉਹਨਾਂ ਦੇ ਗੀਤ ਉਹਨਾਂ ਦੀ ਵੱਖਰੀ ਸ਼ੈਲੀ ਦੀ ਮਿਸਾਲ ਹੈ। ਉਹ ਫਿਲਮਾਂ ਦੇ ਮਾਹੌਲ ਦੇ ਅਨੁਸਾਰ ਸ਼ਬਦਾਂ ਨੂੰ ਢਾਲਦੇ ਨੇ ਤੇ ਸੰਗੀਤ ਦੇ ਨਾਲ ਮਿਲ ਕੇ ਗੀਤ ਨੂੰ ਇੱਕ ਵੱਖਰਾ ਅਸਰ ਦਿੰਦੇ ਨੇ। ਵੀ ਇੱਕ ਗੀਤ ਜਿਹੜਾ ਕਿ ਹਰ ਇੱਕ ਪਾਰਟੀ ਦੀ ਸ਼ਾਨ ਬਣਦਾ ਉਹ ਕਿਹੜਾ ਵੇ? ਲਓ ਜੀ ਇੰਜੋਏ ਕਰਦੇ ਹਾਂ, ਮੈਨੂੰ ਲੱਗਦਾ ਤੁਹਾਨੂੰ ਹੁਣ ਡਾਂਸ ਕਰਨਾ ਪੈਣਾ। ਸੋ ਉਹਨਾਂ ਦਾ ਹੀ ਜਿਹੜਾ ਲਿਖਿਆ ਹੋਇਆ ਗੀਤ ਲੈ ਕੇ ਆ ਰਿਹਾ, ਇੰਜੋਏ ਕਰੋ ਜੀ ਇਸ ਗੀਤ ਨੂੰ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
1: ਅਰੇ ਯਾਰ

ਤੇ ਲੋ ਜੀ ਦੋਸਤੋ ਕਹਿੰਦੇ ਨੇ ਕਿ ਜਦੋਂ ਕਿਸੇ ਕਲਾਕਾਰ ਦੀ ਕਲਾ ਨੂੰ ਸਰੋਤਿਆਂ ਦੇ ਪਿਆਰ ਦੇ ਨਾਲ ਨਾਲ ਉਦਯੋਗ ਵੱਲੋਂ ਵੀ ਮਾਨਤਾ ਮਿਲਦੀ ਹੈ ਤਾਂ ਉਹ ਉਸ ਦੀ ਮਿਹਨਤ ਦੀ ਵੱਡੀ ਪ੍ਰਾਪਤੀ ਹੁੰਦੀ ਹੈ। ਸੋ ਅਮਿਤਾਭ ਭੱਟਾਚਾਰਿਆ ਨੂੰ ਉਹਨਾਂ ਦੀ ਗੀਤਕਾਰੀ ਲਈ ਕਈ ਮਹੱਤਵਪੂਰਨ ਸਨਮਾਨ ਵੀ ਮਿਲੇ। ਉਹਨਾਂ ਦੀ ਫਿਲਮ ਆਈ ਐਮ ਦੇ ਗੀਤ ਆਗ ਲਈ ਸਰਵੋਤਮ ਗੀਤਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿਹੜਾ ਸੀ ਉਹ ਮਿਲਿਆ ਤੇ ਇਹ ਸਨਮਾਨ ਉਹਨਾਂ ਦੀ ਲਿਖਤ ਦੀ ਤਾਕਤ ਤੇ ਸਿਨੇਮਾ ਦੇ ਵਿੱਚ ਸ਼ਬਦਾਂ ਦੀ ਮਹੱਤਤਾ ਨੂੰ ਵੀ ਦਰਸਾਉਂਦਾ। ਉਹਨਾਂ ਦੀ ਸਫਲਤਾ ਇਹ ਵੀ ਸਾਬਿਤ ਕਰਦੀ ਹੈ ਕਿ ਚੰਗਾ ਗੀਤ ਸਿਰਫ ਧੁਨ ਦੇ ਨਾਲ ਨਹੀਂ ਸਗੋਂ ਅਰਥਪੂਰਨ ਸ਼ਬਦਾਂ ਤੇ ਸੱਚੀਆਂ ਭਾਵਨਾਵਾਂ ਦੇ ਨਾਲ ਯਾਦਗਾਰ ਬਣ ਜਾਂਦਾ। ਸੋ ਦੋਸਤੋ ਅੱਜ ਦੇ ਇਸ ਸਫ਼ਰ ਦੇ ਵਿੱਚ ਅਸੀਂ ਜਾਣਿਆ ਕਿ ਅਮਿਤਾਭ ਭੱਟਾਚਾਰਿਆ ਸਿਰਫ ਗੀਤਕਾਰ ਨਹੀਂ ਹੈ ਸਗੋਂ ਭਾਵਨਾਵਾਂ ਨੂੰ ਸ਼ਬਦਾਂ ਦੇ ਵਿੱਚ ਪਰੋਣ ਵਾਲੇ ਅਜਿਹੇ ਕਲਾਕਾਰ ਵੀ ਨੇ ਜਿਨ੍ਹਾਂ ਦੀ ਲਿਖਤ ਵਿੱਚ ਪਿਆਰ ਵੀ ਹੈ, ਵਿਛੋੜਾ ਵੀ ਹੈ, ਮਸਤੀ ਵੀ ਹੈ ਤੇ ਜ਼ਿੰਦਗੀ ਦੀਆਂ ਹਕੀਕਤਾਂ ਵੀ ਨੇ। ਉਹਨਾਂ ਦੇ ਗੀਤ ਸਾਨੂੰ ਕਦੇ ਹਸਾਉਂਦੇ ਨੇ ਤੇ ਕਦੇ ਪੁਰਾਣੀਆਂ ਯਾਦਾਂ ਵਿੱਚ ਲੈ ਕੇ ਜਾਂਦੇ ਨੇ ਤੇ ਕਦੇ ਆਪਣੇ ਦਿਲ ਦੀ ਆਵਾਜ਼ ਸੁਣਨ ਦੇ ਵਾਸਤੇ ਬਈ ਮਜਬੂਰ ਵੀ ਕਰ ਦਿੰਦੇ ਨੇ। ਸੋ ਫਿਲਮੀ ਗੀਤਾਂ ਦੀ ਇਸ ਖੂਬਸੂਰਤੀ ਦੇ ਵਿੱਚ ਇਹ ਵੀ ਹੈ ਕਿ ਕਿਸੇ ਹੋਰ ਦੀ ਕਹਾਣੀ ਸੁਣਾਉਂਦੇ ਸੁਣਾਉਂਦੇ ਸਾਡੀ ਆਪਣੀ ਕਹਾਣੀ ਕਈ ਵਾਰੀ ਬਣ ਜਾਂਦੀ ਹੈ ਵੀ ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਵੇਂ ਨਾ ਮੈਂ ਹੁਣ ਸੱਚੀ ਬਹੁਤ ਹੀ ਵਧੀਆ ਇੱਕ ਸਫ਼ਰ ਦੇ ਵਿੱਚੋਂ ਨਿਕਲ ਰਹੀ ਹਾਂ। ਸੋ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਪਰ ਜਾਂਦੇ ਜਾਂਦੇ ਉਹਨਾਂ ਦਾ ਹੀ ਲਿਖਿਆ ਇੱਕ ਬਹੁਤ ਹੀ ਪਿਆਰਾ ਟਰੈਕ ਜਿਹੜਾ ਕਿ ਤੁਹਾਨੂੰ ਜੋੜੇਗਾ ਰੂਹਾਨੀਅਤ ਦੇ ਨਾਲ। ਇੰਜੋਏ ਕਰਦੇ ਹਾਂ ਇਸ ਗੀਤ ਨੂੰ ਤੇ ਫਿਲਹਾਲ ਦਿਓ ਮੈਨੂੰ ਇਜਾਜ਼ਤ। ਅੱਜ ਦਾ ਇਹ ਪ੍ਰੋਗਰਾਮ

ਹੁਣ ਤੁਸੀਂ ਸੁਣ ਰਹੇ ਸੀ ਸਾਡਾ ਖਾਸ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਗੀਤਕਾਰ ਅਮਿਤਾਭ ਭੱਟਾਚਾਰਿਆ ਦੇ ਲਿਖੇ ਹੋਏ ਕੁਝ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30 ਹੋ ਰਹੇ ਨੇ। ਆ ਸੁਣਦੇ ਹਾਂ ਪ੍ਰੋਗਰਾਮ ਸੁਰ ਸਾਧਨਾ। ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸੁਣੋਗੇ ਕਲਾਕਾਰ ਅਰੁਣਦੀਪ ਸਿੰਘ ਦੁਆਰਾ ਰਾਗ ਜੌਨਪੁਰੀ ਚ ਸ਼ਾਸਤਰੀ ਗਾਇਨ। ਤਬਲੇ ਤੇ ਸੰਗਤ ਕਰਨਗੇ ਮੋਹਨਦੀਪ ਬਾਵਰਾ ਤੇ ਹਾਰਮੋਨੀਅਮ ਤੇ ਸਾਥ ਦੇਣਗੇ ਰਾਕੇਸ਼ ਕੁਮਾਰ।

ਹੀ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਕਲਾਕਾਰ ਸਨ ਅਰੁਣਦੀਪ ਸਿੰਘ, ਜਿਨ੍ਹਾਂ ਦੁਆਰਾ ਤੁਸੀਂ ਰਾਗ ਜੌਨਪੁਰੀ 'ਚ ਸ਼ਾਸਤਰੀ ਗਾਇਨ ਸੁਣਿਆ। ਤਬਲੇ 'ਤੇ ਸੰਗਤ ਕਰ ਰਹੇ ਸਨ ਮੋਹਨਦੀਪ ਬਾਵਰਾ ਅਤੇ ਹਾਰਮੋਨੀਅਮ 'ਤੇ ਸਾਥ ਦੇ ਰਹੇ ਸਨ ਰਾਕੇਸ਼ ਕੁਮਾਰ। ਮੇਰੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ

0: ਅਰੁਣਦੀਪ ਸਿੰਘ ਜਿਨ੍ਹਾਂ ਦੁਆਰਾ ਤੁਸੀਂ ਰਾਗ ਜੌਨਪੁਰੀ 'ਚ ਸ਼ਾਸਤਰੀ ਗਾਇਨ ਸੁਣਿਆ। ਤਬਲੇ 'ਤੇ ਸੰਗਤ ਕਰ ਰਹੇ ਸਨ ਮੋਹਨਦੀਪ ਬਾਵਰਾ ਅਤੇ ਹਾਰਮੋਨੀਅਮ 'ਤੇ ਸਾਥ ਦੇ ਰਹੇ ਸਨ ਰਾਕੇਸ਼ ਕੁਮਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: कहानियाँ हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
4: 10 बज रहे ने, पेश ने न्यूज हेडलाइंस। प्रधानमंत्री नरेंद्र मोदी अज लद्दाख विच करीब 3,350 करोड़ रुपए दे 5 वड्डे विकास प्रोजेक्टा की शुरुआत करनगे। प्रधानमंत्री नरेंद्र मोदी अज शाम नवी दिल्ली विच एशियाई खेडां 2026 विच हिस्सा लैण वाले भारतीय दल दे नाल गलबात करनगे। केंद्रीय मंत्री मंडल ने 11 लाख तो वध रेलवे मुलाजमां लई 78 दिनां दी तनखाह दे बराबर उत्पादकता आधारित बोनस नूं मंजूरी दित्ती है। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਵਿਜੇਵਾੜਾ ਦੇ ਪੁਨਵੀ ਘਾਟ ਵਿਖੇ ਰਾਸ਼ਟਰੀ ਸਰਵ ਉਪਜੀਵਿਕਾ ਮੇਲਾ 2026 ਦਾ ਉਦਘਾਟਨ ਕਰਨਗੇ। ਖੇਤੀਬਾੜੀ ਵਿਚ ਔਰਤਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਅੱਜ ਰਾਸ਼ਟਰੀ ਪੱਧਰ ਤੇ ਮਹਿਲਾ ਕਿਸਾਨ ਦਿਵਸ ਮਨਾਇਆ ਜਾ ਰਿਹਾ। ਸਰਕਾਰ ਨੇ ਗੰਨਾ ਕਿਸਾਨਾਂ ਵੱਲੋਂ ਉਠਾਏ ਗਏ ਮੁੱਦਿਆਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਢੁਕਵੇਂ ਉਪਾਵਾਂ ਦੀ ਸਿਫਾਰਿਸ਼ ਕਰਨ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ। ਸਰਕਾਰ ਨੇ ਖੰਡ ਲੀਡਰਾਂ ਅਤੇ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕਰ ਦਿੱਤੀ ਹੈ ਅਤੇ ਭੰਡਾਰ ਸੀਮਾ 1,000 ਕੁਇੰਟਲ ਤੈਅ ਕੀਤੀ ਹੈ ਜੋ ਅੱਜ ਤੋਂ ਲਾਗੂ ਹੋਵੇਗੀ। ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਝੋਟਾ ਦਾ ਕਥਿਤ ਕਾਤਲ ਗ੍ਰਿਫਤਾਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਹੈ ਕਿ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 154 ਨਵੇਂ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਕਿਸਾਨਾਂ ਦੀ ਉਪਜੀਵਿਕਾ ਵਿੱਚ ਸੁਧਾਰ ਕਰਕੇ ਇੱਕ ਆਲਮੀ ਭੋਜਨ ਭੰਡਾਰ ਬਣਨ ਵੱਲ ਵਧ ਰਿਹਾ। ਗੈਂਗਸਟਰਾਂ ਦੇ ਵਾਰ ਮੁਹਿੰਮ ਤਹਿਤ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 78,413 ਹੋ ਗਈ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ 94 ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਤੇ ਵਪਾਰੀ ਛੂਟ ਦਰ ਲਾਗੂ ਕਰਨ ਨੂੰ ਮੁਲਤਵੀ ਕਰ ਦਿੱਤਾ ਤੇ ਮੌਸਮ ਵਿਭਾਗ ਦੇ ਵੱਲੋਂ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ। ਸੋ ਇਹ ਸਨ ਨਿਊਜ਼ ਹੈਡਲਾਈਨਸ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਪੇਸ਼ ਕਰਨ ਜਾ ਰਹੇ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਜਿਸਦਾ ਤੁਸੀਂ ਕਰਦੇ ਹੋ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ।

ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਇਸ ਪਸੰਦੀਦਾ ਮੌਸਮ ਵੈਸੇ ਮੌਸਮ ਹੀ ਠੀਕ ਕਹਾਂ ਕਿ ਮੈਂ ਕਿਉਂਕਿ ਮੌਸਮ ਸੱਚੀ ਬਹੁਤ ਸੋਹਣਾ ਹੋ ਗਿਆ ਕੁਝ ਪਲ ਵਾਸਤੇ ਮੈਂ ਬਾਹਰ ਨਿਕਲੀ ਨਾ ਜਦੋਂ ਅਤੇ ਮੌਸਮ ਸੱਚੀ ਬਹੁਤ ਸੁਹਾਵਣਾ ਔਰ ਜੋ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਕਿ ਜਿਹੜੀ 11 ਵਜੇ ਜਲੰਧਰ ਦੇ ਵਿੱਚ ਭਾਰੀ ਮੀਂਹ ਪਵੇਗਾ ਖੈਰ ਆਪਾਂ ਜਦ ਤੱਕ ਇਹ ਬਾਰਿਸ਼ ਸ਼ੁਰੂ ਹੁੰਦੀ ਹੈ 11 ਵੱਜਦੇ ਨੇ ਓਨੀ ਦੇਰ ਤੱਕ ਆਪਾਂ ਸਾਰੇ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਕਿਉਂਕਿ ਇਹ ਪ੍ਰੋਗਰਾਮ ਹੈ ਤੁਹਾਡਾ ਸਾਰਿਆਂ ਦਾ ਖਾਸ ਕਿਉਂਕਿ ਇਸ ਵਿੱਚ ਹੁੰਦੇ ਨੇ ਬਹੁਤ ਸਾਰੇ ਹਿੰਦੀ ਫਿਲਮੀ ਗੀਤ ਅਤੇ ਨਾਲ ਦੇ ਨਾਲ ਹੁੰਦਾ ਜੀ ਤੁਹਾਡੇ ਸਾਰਿਆਂ ਦੀਆਂ ਆਵਾਜ਼ਾਂ ਦਾ ਸਾਥ ਕਿਉਂਕਿ ਤੁਸੀਂ ਆਉਂਦੇ ਹੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਹਨੂੰ ਹੋਰ ਵੀ ਸੋਹਣਾ ਬਣਾਉਣ ਦੇ ਵਾਸਤੇ ਕਰਦੇ ਹੋ ਆਪਣੀ ਪਸੰਦ ਸਾਡੇ ਨਾਲ ਸਾਂਝੀ ਅਤੇ ਤੁਹਾਡੀ ਪਸੰਦ ਦੇ ਗੀਤ ਕਰਦੇ ਹਾਂ ਜੀ ਅਸੀਂ ਤੁਹਾਡੇ ਨਾਮ ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਵਾਸਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਹੋਸਟ ਨੀਤੂ ਸੋ ਤੁਸੀਂ ਕੀ ਕਰਨਾ ਜਨਾਬ ਛੋਟਾ ਜਿਹਾ ਤਾਂ ਕੰਮ ਹੈ ਕਰ ਦਿਓ ਫਿਰ ਬਿਲਕੁਲ ਜੀ ਕਰਨਾ ਕੀ ਹੈ 01 8 1 23 42 173 ਨੰਬਰ ਨੂੰ ਮਿਲਾ ਕੇ ਸਾਡੇ ਕੋਲ ਪਹੁੰਚ ਜਾਣਾ ਅਤੇ ਅਸੀਂ ਤੁਹਾਡੀ ਫਰਮਾਇਸ਼ ਨੂੰ ਜ਼ਰੂਰ ਬਰ ਜ਼ਰੂਰ ਪੂਰਾ ਕਰਾਂਗੇ ਅਤੇ ਜਨਾਬ ਜਿੰਨੀ ਦੇਰ ਤੱਕ ਤੁਸੀਂ ਆਉਂਦੇ ਹੋ ਸਾਡੇ ਕੋਲ ਓਨੀ ਦੇਰ ਤੱਕ ਆਪਾਂ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ ਨੰਬਰ ਮਿਲਾਓ ਅਤੇ ਫਟਾਫਟ ਆ ਜਾਓ ਅਤੇ ਦੇਰ ਨਾ ਲਾਓ ਜਨਾਬ

ਲਓ ਜੀ ਦੋਸਤੋ, ਸਾਡੇ ਪਹਿਲੇ ਦੋਸਤ ਪਹੁੰਚ ਚੁੱਕੇ ਨੇ ਜੀ, ਵੇਖਦੇ ਹਾਂ ਜੀ ਕੌਣ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਹੈਲੋ ਹੈਲੋ। ਲਓ ਜੀ ਆਵਾਜ਼ ਜਿਹੜੀ ਆ ਉਹ ਸਾਡੇ ਕੋਲ ਨਹੀਂ ਆ ਰਹੀ। ਹੈਲੋ, ਖੈਰ ਕੋਈ ਗੱਲ ਨਹੀਂ, ਜਿੰਨੀ ਦੇਰ ਤੱਕ ਸਾਡੇ ਦੋਸਤ ਸਾਡੇ ਕੋਲ ਪਹੁੰਚਦੇ ਨੇ ਉਨੀ ਦੇਰ ਤੱਕ ਅਸੀਂ ਅਨੁਰਾਧਾ ਪੌੜਵਾਲ ਦੀ ਆਵਾਜ਼ 'ਚ ਗਾਇਆ ਹੋਇਆ ਇਹ ਗੀਤ ਕਰਦੇ ਹਾਂ ਜੀ ਤੁਹਾਡੇ ਸਾਰਿਆਂ ਦੇ ਨਾਮ।

ਤੇ ਲਓ ਜੀ ਦੋਸਤੋ ਸਾਡੇ ਦੋਸਤ ਜਿਹੜੇ ਨੇ ਸਾਡੇ ਕੋਲ ਪਹੁੰਚ ਚੁੱਕੇ ਨੇ, ਵੇਖਦੇ ਹਾਂ ਜੀ ਕੌਣ ਨੇ। ਸਵਾਗਤ ਹੈ ਜੀ ਬਹੁਤ ਬਹੁਤ। ਹਾਂਜੀ ਨਮਸਕਾਰ ਜੀ। ਹਾਂਜੀ ਹੈਲੋ ਹੈਲੋ। ਖੈਰ ਆਵਾਜ਼ ਜਿਹੜੀ ਹੈ ਮੈਨੂੰ ਲੱਗਦਾ ਉਹਨਾਂ ਦੀ ਜਿਹੜੀ ਸਾਡੇ ਕੋਲ ਨਹੀਂ ਪਹੁੰਚ ਪਾ ਰਹੀ। ਚਲੋ ਜਿੰਨੀ ਦੇਰ ਤੱਕ ਸਾਡੇ ਕੋਲ ਦੋਸਤ ਆਉਂਦੇ ਨੇ ਉਨੀ ਤੱਕ ਇੰਜੋਏ ਕਰਦੇ ਹਾਂ।

0: ਤੇ ਲਵੋ ਜੀ ਦੋਸਤੋ ਸਾਡੇ ਦੋਸਤ ਸਾਡੇ ਕੋਲ ਪਹੁੰਚੇ ਨੇ ਜੀ ਸਵਾਗਤ ਹੈ ਜੀ ਬਹੁਤ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਂ ਦਰਸ਼ਨ ਸਿੰਘ ਬੋਲਦਾ ਜੀ ਪਿੰਡ ਲੂਣਾ ਮੈਂ ਇਹਨਾਂ ਤੋਂ
0: ਦਰਸ਼ਨ ਜੀ ਕੀ ਹਾਲ ਚਾਲ ਨੇ
1: ਚੜ੍ਹਦੀ ਕਲਾ ਜੀ
0: ਕਿੱਥੇ ਪੈਂਦਾ ਹੈ ਪਿੰਡ
1: ਇਹ ਜ਼ਿਲ੍ਹਾ ਲੁਧਿਆਣੇ ਦੇ ਪਾਇਲ ਤਹਿਸੀਲ ਚ ਹੈ
0: ਪਾਇਲ ਦੇ ਵਿੱਚ ਜਿੱਥੇ ਬੜਾ ਮਸ਼ਹੂਰ ਹੈ ਰਾਵਣ ਦਾ ਬੜਾ ਵੱਡਾ ਬੁੱਤ ਲੱਗਾ ਹੋਇਆ ਹੈ
1: ਹਾਂਜੀ ਹਾਂਜੀ
0: ਪੂਜਾ ਹੁੰਦੀ ਹੈ ਰਾਵਣ ਦੀ ਉੱਥੇ ਪੂਜਾ ਹੁੰਦੀ ਹੈ ਬਿਲਕੁਲ ਤੇ ਦੁਸ਼ਹਿਰਾ ਵੀ ਨਜ਼ਦੀਕ ਆ ਰਿਹਾ ਹੈ ਨਾ
1: ਹਾਂਜੀ ਹਾਂਜੀ
0: ਅੱਛਾ ਇਹ ਪਿੰਡ ਵਿੱਚ ਮਤਲਬ ਅਗਨੀ ਨਹੀਂ ਦਿੱਤੀ ਜਾਂਦੀ ਹੈ ਨਾ ਰਾਵਣ ਨੂੰ
1: ਹਾਂਜੀ ਹਾਂਜੀ ਪੂਜਾ ਹੁੰਦੀ ਹੈ
0: ਜੀ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਇਹ ਪਿੰਡ ਹੈ ਪਾਇਲ ਜਿਹੜਾ ਹੈ ਹਨਾ ਜਿੱਥੇ ਇਹ ਸ਼ਾਇਦ ਪੂਜਾ ਕੀਤੀ ਜਾਂਦੀ ਹੈ ਰਾਵਣ ਦੀ
1: ਹਾਂਜੀ ਤੇ
0: ਅੱਜ ਫਿਰ ਗਾਣਾ ਕਿਹੜਾ ਸੁਣਾ ਦਈਏ
1: ਅੱਜ ਸੁਣਾ ਦਿਓ ਜੀ ਫਿਲਮ ਚਮਤਕਾਰ ਦਾ
0: ਜੀ ਇਸ ਪਿਆਰ ਸੇ ਵਾਹ ਜੀ ਵਾਹ ਬੜਾ ਸੋਹਣਾ ਗਾਣਾ ਹੈ ਔਰ ਮੇਰਾ ਵੀ ਪਸੰਦੀਦਾ ਤੁਹਾਡਾ ਵੀ ਤੇ ਮੈਨੂੰ ਲੱਗਦਾ ਸਾਡੇ ਬੜੇ ਸਾਰੇ ਦਰਸ਼ਕਾਂ ਦਾ ਵੀ ਪਸੰਦੀਦਾ ਹੋਵੇਗਾ ਇੰਜੋਏ ਕਰੀਏ ਫਿਰ ਇਸ ਗੀਤ ਨੂੰ ਲਓ ਜੀ ਆ ਰਿਹਾ ਜੀ ਤੁਹਾਡੇ ਕੋਲ ਗੀਤ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ ਤੇ ਇੰਜੋਏ ਕਰੋ ਜੀ ਆਪਣੀ ਪਸੰਦ ਤੇ ਇਸ ਗੀਤ ਨੂੰ

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।
3: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਦਿਲ ਲਓ ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਹੈਲੋ ਹੈਲੋ
1: ਹੈਲੋ ਹਾਂਜੀ
0: ਹਾਂਜੀ ਕੌਣ ਬੋਲ ਰਹੇ ਹੋ ਜੀ?
1: ਹਾਂਜੀ ਸਤਨਾਮ ਸਿੰਘ ਜੀ ਹਰਿਆਣਾ ਕੈਪਟਲ ਤੋਂ।
0: ਸਤਨਾਮ ਜੀ ਕੀ ਹਾਲ ਚਾਲ ਨੇ?
1: ਠੀਕ ਹੈ ਜੀ, ਕਿਰਪਾ ਜੀ ਮੇਰਾ, ਆਪ ਸੁਣਾਓ।
0: ਸਾਡਾ ਵੀ ਵਧੀਆ ਜੀ। ਮੌਸਮ ਕਿੱਦਾਂ ਫਿਰ ਇੱਥੇ?
1: ਮੌਸਮ ਤੇ ਬਾਰਿਸ਼ ਪੈ ਰਹੀ ਹੈ ਜੀ,
0: ਸ਼ੁਰੂ ਹੋ ਗਈ।
1: ਹਾਂਜੀ ਹਾਂਜੀ,
0: ਚਲੋ ਚੰਗੀ ਗੱਲ ਹੈ ਜੀ। ਮੌਸਮ ਬਦਲਣਾ ਚਾਹੀਦਾ ਵਾ, ਮੌਸਮ ਬਦਲੇਗਾ ਤਾਂ ਹੀ ਸਿਹਤ ਠੀਕ ਹੋਵੇਗੀ, ਹੈ ਨਾ?
1: ਹਾਂ, ਮੌਸਮ ਤੇ ਬਦਲਦਾ ਤੇ ਠੀਕ ਹੈ, ਬਾਕੀ ਜ਼ਿਮੀਂਦਾਰਾਂ ਦਾ ਤੇ ਵਿਚਾਰਿਆਂ ਦਾ ਮੰਦਾ ਹਾਲ ਹੈ।
0: ਹਾਂ ਬਿਲਕੁਲ ਬਿਲਕੁਲ, ਉਹ ਤੇ ਹੈ। ਵੈਸੇ ਹੁਣ ਤੱਕ ਝੋਨਾ ਚੱਕਿਆ ਜਾਂਦਾ ਤਾਂ ਜ਼ਿਆਦਾ ਵਧੀਆ ਸੀ, ਅਸੀਂ ਹੁਣੇ ਪ੍ਰੋਮੋ ਵੀ ਸੁਣ ਕੇ ਹਟੇ ਹਾਂ, ਹੈ ਨਾ?
1: ਜੀ ਮੈਮ ਜੀ, ਮੈਂ ਤੇ 20 ਸਾਲ ਹੋ ਗਏ ਟਰਾਈ ਮਾਰਦੇ, ਅੱਜ ਲੱਗਾ ਮੇਰਾ ਨੰਬਰ।
0: ਏਦਾਂ ਨਹੀਂ ਹੋ ਸਕਦਾ, ਮੈਂ ਨਹੀਂ ਮੰਨ ਸਕਦੀ ਕਿ 20 ਸਾਲਾਂ ਬਾਅਦ ਤੁਹਾਡਾ ਨੰਬਰ ਹੀ ਅੱਜ ਲੱਗਿਆ ਹੋਵੇ।
1: ਅੱਜ ਲੱਗ ਗਿਆ ਜੀ, ਅੱਜ ਤਾਂ ਦੇਖ ਲਓ ਡਰੈਕਟ ਕਿਰਪਾ ਹੋ ਗਈ ਹੈ।
0: ਚਲੋ ਫਿਰ ਤਾਂ ਪਾਰਟੀ ਹੋ ਗਈ ਤੁਹਾਡੇ ਵੱਲ ਅੱਜ।
1: ਹਾਂਜੀ ਹਾਂਜੀ ਹਾਂਜੀ।
0: ਹਾਂ ਤੇ ਗਾਣਾ ਕਿਹੜਾ ਸੁਣਾਈਏ ਫਿਰ?
1: ਹਾਥੀ ਮੇਰਾ ਸਾਥੀ ਸੁਣਾ ਦਿਓ ਜੀ।
0: ਜੀ
1: ਨਫ਼ਰਤ ਕੀ ਦੁਨੀਆ ਛੋੜ ਕੇ।
0: ਲਓ ਜੀ ਗੀਤ ਆ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਧੰਨਵਾਦ ਜੀ ਬਹੁਤ ਬਹੁਤ ਤੁਹਾਡਾ।

0: ਸੋ ਜੀ ਦੋਸਤੋ, ਤੁਸੀਂ ਹੋ ਜੀ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਮ ਹੈ ਜੀ ਤੁਹਾਡਾ ਆਪਣਾ ਪਸੰਦੀਦਾ ਹੈਲੋ ਫਰਮਾਇਸ਼। ਔਰ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਫਟਾਫਟ ਨੰਬਰ ਮਿਲਾਓ ਸਾਡਾ ਅਤੇ ਸਾਡੇ ਕੋਲ ਪਹੁੰਚ ਜਾਓ, ਅਤੇ ਬਈ ਇਹ ਤੁਹਾਡੇ ਤੱਕ ਅਸੀਂ ਜਿੱਥੇ ਤੁਹਾਡੇ ਗੀਤ ਪਸੰਦੀਦਾ ਪਹੁੰਚਾਉਣੇ ਨੇ ਉੱਥੇ ਇੱਕ ਛੋਟੀ ਜਿਹੀ ਨਹੀਂ ਬ੍ਰੇਕ ਵੀ ਬਣਦੀ ਹੈ। ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ

0: ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ
1: ਸੁੱਕਾ ਝੋਨਾ ਲਿਆਓ ਦਾਣੇ ਦਾਣੇ ਦੀ ਕੀਮਤ ਪਾਓ
2: ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ ਸਵਾਗਤ ਹੈ ਜੀ ਸਾਡੇ ਕਾਲਰ ਦਾ ਵੀ ਹੈਲੋ
3: ਨਮਸਕਾਰ
2: ਨਮਸਕਾਰ ਜੀ ਕੌਣ ਬੋਲ ਰਹੇ ਹੋ ਜੀ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੇ ਹੋ ਕੀ ਹਾਲ ਚਾਲ ਹੈ ਸਰ ਠੀਕ ਹੋ ਚਲੋ ਵਧੀਆ ਚਾਹੀਦਾ ਜੀ ਅੱਜ ਦੇ ਫਿਰ ਪੰਜਾਬ ਚ ਮੀਂਹ ਮੂੰਹ ਦਾ ਕਿੰਨਾ ਕੁ ਸੀਨ ਹੈ ਤੁਹਾਡੇ ਇੱਧਰ ਕਿੱਦਾਂ
3: ਚਲੋ
2: ਠੀਕ ਹੈ ਜੀ ਤੇ ਅੱਜ ਫਿਰ ਗਾਣਾ ਕਿਹੜਾ ਸੁਣਾਈਏ ਤੁਹਾਨੂੰ
3: ਗਾਣਾ ਸੁਣਾ ਦੇ ਕਲਮਾ ਜੀ ਗਵਨ
2: ਜੀ
3: ਆਵਾਜ਼ ਐਹਸਾਨ ਮੇਰੇ ਦਿਲ ਪੇ ਤੁਮਾਰਾ ਦੋਤ
2: ਅਹਿਸਾਨ ਤੇਰਾ ਹੋਗਾ ਮੁਝ ਪਰ ਇਹ ਜੀ ਲਤਾ ਦੀ ਆਵਾਜ਼ ਵਿੱਚ ਹੈ ਚਲੋ ਜੀ ਗੀਤ ਆ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ

0: ਤੇ ਲਓ ਜੀ ਦੋਸਤੋ ਸਾਡੇ ਇੱਕ ਹੋਰ ਦੋਸਤ ਪਹੁੰਚੇ ਨੇ ਜੀ, ਸਵਾਗਤ ਹੈ ਜੀ। ਹੈਲੋ
1: ਹੈਲੋ
0: ਹਾਂਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜਨਾਬ?
1: ਮੈਂ ਜੀ ਰੇਸ਼ਮ ਸਿੰਘ ਬੋਲਦਾ ਜੀ, ਜ਼ਿਲ੍ਹਾ ਫਰੀਦਕੋਟ,
0: ਹਾਂਜੀ,
1: ਪਿੰਡ ਜੰਡਵਾਲਾ, ਨੇੜੇ ਸਾਦਕ।
0: ਸਾਦਕ ਪਿੰਡ ਤੋਂ? ਨੇੜੇ ਸਾਦਕ ਪਿੰਡ ਹੈ,
1: ਨੇੜੇ ਸਾਦਕ
0: ਜੀ ਜੀ ਜੀ। ਕੀ ਹਾਲ ਚਾਲ ਹੈ ਜਨਾਬ, ਠੀਕ ਹੋ?
1: ਵਧੀਆ ਜੀ, ਆਪਣੇ ਸੁਣਾਓ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਕੰਮ ਕਾਰ ਕੀ ਕਰਦੇ ਹੋ?
1: ਮੈਂ ਜੀ ਆਰਮੀ ਸਰਵਿਸ ਕਰਕੇ ਆਇਆ ਜੀ, 22 ਸਾਲ ਤੇ ਹੁਣ ਮੈਂ ਰਿਟਾਇਰਮੈਂਟ ਆ ਗਿਆ 2 ਮਹੀਨੇ ਪਹਿਲਾਂ।
0: ਤੇ ਰੇਡੀਓ ਕਿੰਨਾ ਕੁ ਸੁਣਦੇ ਹੋ ਫਿਰ? ਉੱਥੇ ਕਿੰਨਾ ਕੁ ਸੁਣਦੇ ਹੁੰਦੇ ਸੀ?
1: ਸੁਣਦੇ ਆ ਜੀ, ਮੇਰੇ ਗ੍ਰੈਂਡਫਾਦਰ ਜੀ ਸੁਣਦੇ ਰਹਿੰਦੇ ਆ ਬਹੁਤ ਜ਼ਿਆਦਾ।
0: ਅੱਛਾ ਜੀ।
1: ਤੇ ਫਿਰ ਮੈਂ ਉਹਨਾਂ ਕੋਲ ਬੈਠਾ ਹੁੰਦਾ, ਮੈਂ ਡਿਊਟੀ ਤੇ ਵੀ ਆਪਦੇ ਨਾਲ ਰੇਡੀਓ ਸੀ ਕਿ ਰੱਖਿਆ ਸੁਣਦੇ ਰਹਿੰਦੇ ਸੀ।
0: ਅੱਛਾ ਵੀ, ਪ੍ਰੋਗਰਾਮ ਸੁਣਦੇ ਹੁੰਦੇ ਸੀ ਫੌਜੀ ਵੀਰਾਂ ਲਈ?
1: ਹਾਂਜੀ ਹਾਂਜੀ।
0: ਵਾਹ ਜੀ ਵਾਹ, ਕੀ ਬਾਤ ਹੈ। ਜਦੋਂ ਏਦਾਂ ਕੋਈ ਦੱਸਦਾ ਨਾ ਆ ਕੇ ਵੀ ਅਸੀਂ ਆਪਣੇ ਉਸ ਜਗ੍ਹਾ ਤੇ ਵੀ ਜਿੱਥੇ ਜੋਬ ਕਰਦੇ ਸੀ, ਜਦੋਂ ਫੌਜੀ ਵੀ ਖਾਸ ਤੌਰ ਤੇ ਦੱਸਦੇ ਆ, ਤਾਂ ਵਾਕਈ ਖੁਸ਼ੀ ਹੁੰਦੀ ਹੈ ਕਿ ਸਾਡੇ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਪਿਆਰ ਜਿਹੜਾ ਵਾ ਉਹ ਦਿੱਤਾ ਜਾਂਦਾ। ਤੇ ਅੱਜ ਗਾਣਾ ਕਿਹੜਾ ਸੁਣਾਈਏ ਤੁਹਾਨੂੰ ਅਸੀਂ?
1: ਲਤਾ ਮੰਗੇਸ਼ਕਰ ਦਾ ਕੋਈ ਵੀ ਸੁਣਾ ਦੋ ਜੀ।
0: ਲਓ ਜੀ, ਲਤਾ ਮੰਗੇਸ਼ਕਰ ਦਾ ਗੀਤ ਆ ਰਿਹਾ ਜੀ, ਤੇ ਉਹਨਾਂ ਦੇ ਨਾਲ ਕਿਸ਼ੋਰ ਜੀ ਸਾਥ ਵੀ ਦਿੰਦੇ ਪਏ ਨੇ। ਸੋ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ।
2: ਲਾਲਚ ਦੀਏ ਪਰ ਜਾਣੇ ਵਾਲੇ ਲੌਟੇ ਨਹੀਂ, ਸਿਰਫ ਸਿਰਫ ਗਿਲੇ ਰਹਿ ਜਾਤੇ ਹੈ ਔਰ ਵਫਾਓਂ ਪੇ ਝੁਕੇ ਹੋਏ ਸਜਦੇ, ਸ਼ਾਇਦ ਕੋਈ ਆਏ ਕੋਈ ਆਵਾਜ਼ ਦੇ ਕਹੀਂ ਸੇ।

0: ਤੇ ਲਓ ਜੀ ਦੋਸਤੋ ਇੱਕ ਹੋਰ ਦੋਸਤ ਪਹੁੰਚੇ ਨੇ ਜੀ ਸਾਡੇ ਕੋਲ, ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ,
1: ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸਹਿਵਾਲ ਬੋਲਦਾ, ਪਿੰਡ ਸਰਾਂ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ।
0: ਅੱਜ ਤਾਂ ਬੜੀ ਦੂਰੋਂ ਦੂਰੋਂ ਫੋਨ ਆਉਂਦੇ ਪਏ ਨੇ, ਹੈ ਚੰਗੀ ਗੱਲ ਹੈ, ਵਧੀਆ ਵਾ। ਮਾਲਵਾ ਅੱਜ ਕਬਜ਼ਾ ਕਰਕੇ ਬੈਠਾ ਹੋਇਆ ਫਿਰ, ਹੈ ਪੂਰਾ ਰੇਡੀਓ ਦੇ ਉੱਤੇ। ਸਾਰੀਆਂ ਕਾਲਸ ਜ਼ਿਆਦਾਤਰ ਮਾਲਵੇ ਵੱਲੋਂ ਹੀ ਆਈਆਂ ਨੇ। ਤੇ ਅੱਜ ਫਿਰ ਗਾਣਾ ਕਿਹੜਾ ਸੁਣਾਈਏ ਤੁਹਾਨੂੰ? ਇੰਜੋਏ ਕਰੋ ਜੀ ਤੁਸੀਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੇ ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਤੁਹਾਡਾ ਸਭ ਦਾ ਸਵਾਗਤ। ਸਵਾਗਤ ਹੈ ਜੀ ਤੁਹਾਡਾ ਵੀ। ਹਾਂਜੀ
2: ਨਮਸਕਾਰ। ਨਮਸਕਾਰ ਨੀਤੂ ਮੈਡਮ।
1: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ? ਸਾਰੀਆਂ ਕਾਲ ਇਸੇ ਪਾਸੇ ਤੋਂ ਆ ਰਹੀਆਂ ਨੇ ਜੀ। ਤੇ ਅੱਜ ਫਿਰ ਗਾਣਾ ਕਿਹੜਾ ਸੁਣਾ ਦਈਏ?
2: ਮੇਰਾ ਸਾਰਾ ਫਿਲਮ ਜੀ ਆਪਕੇ ਪਹਿਲੂ ਮੈਂ ਆ ਕੇ ਰੋ ਜੀ ਰਫੀ ਸਾਹਿਬ ਦੀ ਆਵਾਜ਼।
1: ਲਓ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਚ ਪਹੁੰਚਣ ਲਈ। ਇੰਜੋਏ ਕਰੋ ਜੀ ਇਸ ਗੀਤ ਨੂੰ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ।

0: ਤੇ ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ ਹੈਲੋ ਫਰਮਾਇਸ਼
1: ਸਤਿ ਸ਼੍ਰੀ ਅਕਾਲ ਭੈਣ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਂ ਮਲਕੀਤ ਸਿੰਘ ਘੜਿਆਣਾ ਜੀ ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ ਮੇਰਾ ਪਿੰਡ ਹੈ ਜੀ ਘੜਿਆਣਾ ਜੀ
0: ਘੜਿਆਣਾ ਪਿੰਡ ਤੋਂ ਵਾਹ ਜੀ
1: ਹਾਂਜੀ ਹਾਂਜੀ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਪੈਂਦਾ ਉੱਥੇ ਟਾਵਰ ਵੀ ਲੱਗਿਆ ਜੀ
0: ਜਿਹੜਾ
1: ਜਲੰਧਰ ਦੇ ਪ੍ਰੋਗਰਾਮ ਰਿਲੇਅ ਕਰ ਰਿਹਾ
0: ਕਿਆ ਬਾਤ ਹੈ ਜੀ ਕਿਆ ਬਾਤ ਹੈ ਸਹੀ ਆਉਂਦੇ ਸਾਰੇ ਪ੍ਰੋਗਰਾਮ ਸਾਡੇ
1: ਹਾਂਜੀ ਹਾਂਜੀ ਉਹ ਤਾਂ ਫਿਰ ਉਸ 22 ਕਿਲੋਮੀਟਰ ਹੀ ਹੈ 22-23 ਕਿਲੋਮੀਟਰ 25 ਕਿਲੋਮੀਟਰ ਤਾਂ ਵਧੀਆ ਚੱਲਦਾ ਜੀ ਪਿੰਡੋਂ
0: ਜਿਵੇਂ ਤੁਹਾਨੂੰ ਤਾਂ ਜ਼ਿਆਦਾ ਕਲੀਅਰ ਸੁਣਦਾ ਹੋਣਾ ਮੈਨੂੰ ਲੱਗਦਾ
1: ਬਠਿੰਡੇ ਨਹੀਂ ਚੱਲਦਾ ਜੀ ਬਠਿੰਡੇ ਤਾਂ ਐਪ ਤੇ ਸੁਣਦੇ ਆ ਜੀ
0: ਅੱਛਾ ਜੀ ਠੀਕ ਹੈ ਜੀ ਤੇ ਫਿਰ ਦੱਸੋ ਅੱਜ ਗਾਣਾ ਕਿਹੜਾ ਸੁਣਾ ਦਈਏ ਤੁਹਾਨੂੰ
1: ਮੈਂ ਰੋਟੀ ਫਿਲਮ ਦਾ ਸੁਣਨਾ ਜੀ ਗੋਰੇ ਰੰਗ ਸੇਨਾ ਕਿਦਣਾ ਗਵਾਨ ਕਰ ਜੀ
0: ਲਓ ਜੀ ਗੀਤ ਆ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ
1: ਬਹੁਤ ਬਹੁਤ ਧੰਨਵਾਦ ਜੀ
0: ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਗੋਰੇ

0: ਤੇ ਲਵੋ ਜੀ ਦੋਸਤੋ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਕਾਲ ਜਿਹੜੀ ਹੈ ਉਹ ਸਾਡੇ ਇਸ ਪ੍ਰੋਗਰਾਮ 'ਚ ਪਹੁੰਚ ਚੁੱਕੀ ਹੈ। ਵੇਖਦੇ ਹਾਂ ਜੀ ਕੌਣ ਨੇ। ਸਵਾਗਤ ਹੈ ਜੀ ਬਹੁਤ ਬਹੁਤ।
1: ਹੈਲੋ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ ਜੀ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਵਾਹ ਜੀ ਵਾਹ, ਕੀ ਬਾਤ ਹੈ ਜੀ, ਕੀ ਹਾਲ ਚਾਲ ਹੈ ਸਰ?
1: ਹਾਂਜੀ ਸਰ, ਮੈਡਮ ਬਹੁਤ ਵਧੀਆ ਹਾਲ ਚਾਲ ਹੈ। ਮੈਂ ਕਿਹਾ ਸਾਰੇ ਮਾਲਵੇ ਵਾਲੇ ਆ ਗਏ, ਦੁਆਬੇ ਵਾਲੇ ਵੀ ਆਏ ਵਾਲੀ ਗੇੜੇ ਚ।
0: ਬਿਲਕੁਲ ਬਿਲਕੁਲ, ਨੇੜੇ ਵਾਲੇ ਆਏ ਨੀ ਅੱਜ, ਹੈ ਕਮਾਲ ਦੀ ਗੱਲ ਹੈ।
1: ਕਹਿੰਦਾ ਜਿੱਥੇ ਦਾ ਰੇਡੀਓ ਸਟੇਸ਼ਨ ਚੱਲਦਾ ਹੈ ਉੱਥੇ ਦਾ ਕੋਈ ਆਇਆ ਨਹੀਂ, ਤਾਂ ਬਾਕੀ ਆਉਂਦੇ ਸਾਰੇ ਆਈ ਜਾਂਦੇ ਆ।
0: ਚਲੋ ਵਧੀਆ ਕੀਤਾ ਤੁਸੀਂ ਵੀ ਹਾਜ਼ਰੀ ਦਿਵਾਲੀ।
1: ਮੈਂ ਕਿਹਾ ਆਪਣੀ ਵੀ ਹਾਜ਼ਰੀ ਲਵਾ ਦਈਏ, ਅਸੀਂ ਜਲੰਧਰ ਦੀ ਹੈਗੇ ਆ।
0: ਬਿਲਕੁਲ, ਜਲੰਧਰ ਦੀ ਦੁਆਬੇ ਦੀ ਵੀ ਹਾਜ਼ਰੀ ਲੱਗਣੀ ਚਾਹੀਦੀ ਹੈ।
1: ਹਾਂਜੀ ਹਾਂਜੀ ਹਾਂਜੀ,
0: ਤੇ ਬਹੁਤ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ। ਤੇ ਗਾਣਾ ਕਿਹੜਾ ਸੁਣੋਗੇ ਅੱਜ?
1: ਗਾਣਾ ਮੈਡਮ ਸੁਣਾ ਰਹੇ ਹੋ, ਫਿਲਮ ਦਾ ਨਾਮ ਹੈ ਸ਼ੋਰ।
0: ਹਾਂਜੀ,
1: ਗੀਤ ਦੇ ਬੋਲ ਹੈ, ਪਾਣੀ ਦੇ ਪਾਣੀ ਤੇਰਾ ਰੰਗ ਕੈਸਾ,
0: ਜਿਵੇਂ ਹੁਣ ਦੇਖੋ
1: ਪਾਣੀ ਦਰਸ ਰਿਹਾ ਤੇ ਅੱਜ ਕੱਲ ਇਹਦੀ ਲੋੜ ਨਹੀਂ ਵੈਸੇ ਉਹਨੀ।
0: ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਸਾਡੀਆਂ ਫਸਲਾਂ ਖੜੀਆਂ ਨੇ ਨਾ। ਹਾਂ ਬਿਲਕੁਲ, ਤੇ ਲਓ ਜੀ ਗੀਤ ਆ ਰਿਹਾ ਜੀ ਤੁਹਾਡੇ ਵਾਸਤੇ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਵਾਸਤੇ। ਸੋ ਇੰਜੋਏ ਕਰਦੇ ਹਾਂ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼, ਆਖਰੀ ਗੀਤ ਆ ਰਿਹਾ ਜੀ ਤੁਹਾਡੇ ਕੋਲ। ਇੰਜੋਏ ਕਰੋ ਇਸ ਗੀਤ ਨੂੰ।

ਹੁਣ ਤੁਸੀਂ ਸੁਣ ਰਹੇ ਸੀ ਹੈਲੋ ਫਰਮਾਇਸ਼ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 11 ਵਜੇ ਨੇ। ਲੈ ਚਲਦੇ ਹਾਂ ਆਪਣੇ ਦਿੱਲੀ ਕੇਂਦਰ ਜਿੱਥੋਂ

ਹੁਣੇ ਤੁਸੀਂ ਸੁਣ ਰਹੇ ਸੀ ਹੈਲੋ ਫਰਮਾਇਸ਼ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 11 ਵਜ ਰਹੇ ਨੇ। ਲੈ ਚਲਦੇ ਹਾਂ ਆਪਣੇ ਦਿੱਲੀ ਕੇਂਦਰ ਜਿੱਥੋਂ ਕੁਝ ਸਮੇਂ ਬਾਅਦ ਸੁਣੋਗੇ ਹਿੰਦੀ 'ਚ ਸਮਾਚਾਰ।

ਅੱਜ ਪਾਵਨ ਨਰਾਤਿਆਂ ਦੇ ਸ਼ੁਭ ਮੌਕੇ ਤੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੀ ਸ਼ੁਰੂਆਤ ਮਾਂ ਦੇ ਚਰਨਾਂ 'ਚ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੋਇਆਂ ਕੁਝ ਸੋਹਣੀਆਂ ਸਤਰਾਂ ਤੁਹਾਡੇ ਨਾਲ ਸਾਂਝਾ ਕਰਨ ਨੂੰ ਦਿਲ ਕਰ ਰਿਹਾ। ਮਾਂ ਦੇ ਦਰ ਤੋਂ ਸੋਹਣਾ ਕੋਈ ਦਰਬਾਰ ਨਹੀਂ ਹੁੰਦਾ, ਮਾਂ ਦੀ ਮਮਤਾ ਵਰਗਾ ਕੋਈ ਪਿਆਰ ਨਹੀਂ ਹੁੰਦਾ। ਜਿਹੜੇ ਦਿਲੋਂ ਮਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਨੇ, ਮਾਂ ਦੇ ਆਸ਼ੀਰਵਾਦ ਨਾਲ ਉਹ ਹਰ ਔਖੀ ਘੜੀ ਮੁਸਕੁਰਾਉਂਦੇ ਨੇ। ਮਾਤਾ ਰਾਣੀ ਦੇ ਪਿਆਰ ਦੀਆਂ ਖੁਸ਼ਬੂਆਂ ਵੰਡਦੇ ਹੋਏ, ਭਗਤੀ ਦੇ ਰੰਗਾਂ ਵਿੱਚ ਸਭ ਨੂੰ ਰੰਗਦੇ ਹੋਏ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਤੁਹਾਡਾ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਔਰ ਅੱਜ ਮਾਂ ਦੇ ਨਰਾਤਿਆਂ 'ਚ ਭਾਗਾਂ ਵਾਲਾ ਮਹਿਸੂਸ ਕਰਾਂਗੀ ਤਾਂ ਕਿ ਤੁਹਾਡੀ ਮਾਂ ਦੀ ਜਿਹੜੀ ਭੇਂਟ ਹੈ ਤੁਹਾਡੇ ਨਾਲ ਸਾਂਝਾ ਕਰ ਸਕਾਂ। ਅਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਹੋਏਗੀ ਨਰਿੰਦਰ ਚੰਚਲ ਦੀ ਭੇਂਟ ਦੇ ਨਾਲ। ਇਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਦਾ ਸਿਲਸਿਲਾ ਜਾਰੀ ਰਹੇਗਾ।

ਏਂਜਲ, ਨੇਹਾ, ਅੰਜਲੀ, ਸ਼ੁਭਮ ਤੇ ਲਵਲੀ। ਪਿੰਡ ਸ਼ਾਹਪੁਰ ਮਿਹਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ। ਪਿੰਡ ਤੇ ਡਾਕਖਾਨਾ ਲੋਗੜ ਠਾਕਰਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸੁਨੇਹਾ ਭੇਜਿਆ ਹੈ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ, ਭਗਵਾਨਗੜ੍ਹ ਭੁੱਖੀਆਂ ਤੋਂ। ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਔਰ ਜਗਦੀਸ਼ ਮਠਾੜੂ, ਵੀਰਪਾਲ, ਗੁਰਬਖਸ਼ ਮਠਾੜੂ ਮੋਗਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਪਿਆਰ ਭਰੇ ਸੁਨੇਹੇ ਤੁਸੀਂ ਸਾਨੂੰ ਭੇਜ ਦਿੰਦੇ ਹੋ ਔਰ ਸਮਾਂ ਵੀ ਚੇਤੇ ਰੱਖਦੇ ਹੋ, 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਤੁਸੀਂ ਸਾਡੇ ਤੱਕ ਆਪਣੇ ਸੁਨੇਹੇ ਭੇਜ ਸਕਦੇ ਹੋ। ਔਰ ਯਾਦ ਰਹੇ ਕਿ ਗੀਤ ਪੰਜਾਬੀ ਹੀ ਹੋਣ ਜਿਨ੍ਹਾਂ ਦੀ ਤੁਸੀਂ ਫਰਮਾਇਸ਼ਾਂ ਭੇਜੋ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਗੁਰਪ੍ਰਤਾਪ, ਜੋਤੀ, ਸੁਮਨ, ਮਨੀਸ਼ਾ, ਕ੍ਰਿਸ਼ਨ ਕੁਮਾਰ ਔਰ ਇਹਨਾਂ ਨੇ ਭੇਜਿਆ ਜੀ VPO ਮਿੱਡੂ ਖੇੜਾ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ। ਗੀਤ ਆਸ਼ਾ ਭੋਂਸਲੇ ਦੀ ਆਵਾਜ਼ 'ਚ ਸੁਣਨਾ ਚਾਹੁੰਦੇ ਹੋ, ਇਸੇ ਗੀਤ ਦੇ ਨਾਲ ਕੁਝ ਹੋਰ ਨਾਮ ਸ਼ਾਮਿਲ ਕਰ ਰਹੀ ਹਾਂ। ਪੰਚਕੂਲਾ Sector 9 ਤੋਂ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਢਿੰਗਰਾ ਅਤੇ ਅਤੁਲ ਸ਼ਰਮਾ ਔਰ ਦਿਲ ਤੋਂ ਸ਼ੁਕਰੀਆ ਜੀ, ਸਾਡੇ ਵੱਲੋਂ ਵੀ ਦਿਲ ਤੋਂ ਸ਼ੁਕਰੀਆ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ, ਰਿਆਂਸ਼, ਮਾਨਵ, ਅਨੁਰੀਤ ਅਤੇ ਪਰੀਸ਼ ਕੰਬੋਜ ਔਰ ਅਗਲੇ ਸੁਨੇਹੇ ਦੇ ਨਾਲ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ ਔਰ ਮਨੀਸ਼ ਬਜਾਜ, ਅਵਤਾਰ ਸਿੰਘ ਪੰਨੂ ਪਿੰਡ ਮਥੋਲਾ, ਡਿਸਟ੍ਰਿਕਟ ਗੁਰਦਾਸਪੁਰ ਤੋਂ। ਪਦਮਾ ਟਾਕੀਜ਼ ਨੇਪਾ ਨਗਰ, ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਟ ਸ਼ਾਹ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਔਰ ਰਜਿੰਦਰ ਜੀ ਸ਼ਾਹ, ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਕਰਨ ਜਾ ਰਹੀ ਹਾਂ ਪੂਰੀ। ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਹੀ ਪਸੰਦ ਆ, ਆਸ਼ਾ ਭੋਸਲੇ ਦੀ ਆਵਾਜ਼, ਲਓ ਆਨੰਦ ਮਾਣ ਲਓ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੁਹਾਡੇ ਸਾਰਿਆਂ ਲਈ ਪੇਸ਼ ਕੀਤਾ ਜਾ ਰਿਹਾ ਹੈ। ਔਰ ਅਗਲੇ ਸੁਨੇਹੇ ਦੇ ਨਾਲ ਲਿਖ ਕੇ ਭੇਜ ਰਹੇ ਨੇ, ਹੇ ਮਾਤਾ ਰਾਣੀ ਸਭ ਦੇ ਘਰ ਖੁਸ਼ੀਆਂ ਵਸਾਈ, ਹਰ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਜਾਈ, ਰੇਡੀਓ ਦੇ ਹਰ ਸਰੋਤੇ ਤੇ ਆਪਣੀ ਮਿਹਰ ਬਣਾਈ ਰੱਖੀ, ਸਭ ਦੇ ਸਿਰ ਤੇ ਆਪਣਾ ਪਿਆਰ ਭਰਿਆ ਹੱਥ ਰੱਖੀ। ਜੈ ਮਾਤਾ ਦੀ, ਇਹ ਕਿੰਨੇ ਲਿਖਿਆ ਜੀ, ਬਹੁਤ ਸੋਹਣੀਆਂ ਲਾਈਨਾਂ। ਔਰ ਮਾਤਾ ਰਾਣੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ। ਫੁੱਲਾਂ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਡੇ ਕੋਲ ਪਹੁੰਚ ਗਏ ਆਪਣੇ ਸੁਨੇਹੇ ਦੇ ਨਾਲ ਨਜ਼ਦੀਕ ਬੱਸ ਸਟੈਂਡ ਬੁਰਜ ਹਨੁਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ, ਸਾਰਾ ਹੀ ਵਰਮਾ ਪਰਿਵਾਰ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸੋਹਣੀਆਂ ਲਾਈਨਾਂ ਨਾਲ ਤੁਸੀਂ ਸ਼ਿਰਕਤ ਕਰਦੇ ਹੋ, ਪ੍ਰੋਗਰਾਮ 'ਚ ਹਾਜ਼ਰ ਹੁੰਦੇ ਹੋ। ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਬਾਘਾ ਪੁਰਾਣਾ ਤੋਂ ਸਾਨੂੰ ਭੇਜ ਰਹੇ ਨੇ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਪੋਤਰਾ ਤੇਗ ਫਤਿਹ ਸਿੰਘ ਰੱਖਰਾ ਔਰ ਪੋਤਰੀ ਜਸਗੁਣ ਰੱਖਰਾ ਵੀ। ਬੜੀ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਪੋਤਰੇ ਅਤੇ ਪੋਤਰੀਆਂ ਨਾਲ ਪਹੁੰਚਦੇ ਹੋ ਅਤੇ ਫਿਰ ਉਹ ਜਿਹੜਾ ਭੰਗੜਾ ਪਾ ਰਹੇ ਹੁੰਦੇ ਆ ਨਾ, ਉਹਨੂੰ ਮੈਂ ਮਹਿਸੂਸ ਕਰ ਸਕਦੀ ਹਾਂ। ਬਹੁਤ ਬਹੁਤ ਸ਼ੁਕਰੀਆ ਹਮੇਸ਼ਾ ਦੀ ਤਰ੍ਹਾਂ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ ਔਰ ਮੈਕਸ। ਔਰ ਇਹ ਵੀ ਪੂਰੇ ਸਮੇਂ ਨਾਲ ਪਹੁੰਚਦੇ ਨੇ ਜੀ, ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਹਰਜੀਤ ਕੈਂਤ, ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਔਰ ਅਗਲੇ ਸੁਨੇਹੇ ਦੇ ਨਾਲ ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ। ਹਮੇਸ਼ਾ ਦੀ ਤਰ੍ਹਾਂ ਇਹ ਲਿਖਦੇ ਨੇ ਜੀ, ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੈ, ਸ਼ੁਕਰੀਆ। ਯਾਦਵ ਮੁਹੱਲਾ ਸਨਾਵਤ ਤੋਂ ਦਿਲੀਪ ਮਾਲਾਕਾਰ, ਸੁਨੀਤਾ, ਯੋਗੇਸ਼, ਮੁਸਕਾਨ, ਜਿਤੇਂਦਰ, ਧਰਮਿੰਦਰ, ਰੀਨਾ ਔਰ ਨਿਸ਼ਾ ਮਾਲਾਕਾਰ। ਅਗਲਾ ਸੁਨੇਹਾ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਭਾਟੀਆ, ਪੱਪੀ ਭਾਟੀਆ ਤੇ ਤਮੰਨਾ ਭਾਟੀਆ, ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਜੀ ਸਾਨੂੰ। ਲਓ ਜੀ, ਦਿਲ ਖੁਸ਼ ਕਰਨ ਪਹੁੰਚ ਗਿਆ ਖੁਸ਼ਦਿਲ ਪਰਿਵਾਰ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਤੇ ਸਾਰਾ ਹੀ ਖੁਸ਼ਦਿਲ ਪਰਿਵਾਰ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਿਹਰਾ, ਕੋਮਲ, ਕਿਰਨ, ਕਪਿਲ ਔਰ ਕੁਨਾਲ ਮਿਹਰਾ, ਹਰੀ ਸਹਿਗਲ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜ ਸਹਿਗਲ, ਪੂਜਾ ਪਾਰਥ ਔਰ ਸਾਰਥਕ ਸਹਿਗਲ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਪਿੰਡ ਇਸਲਾਮ ਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ, ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲ ਵਾਲਾ ਤੋਂ ਗੁਰਮੀਤ ਸਿੰਘ ਵਿਰਕ, ਮਾਮੂਲਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਈ ਦੇ ਪੀ ਐਸ ਨਹਾਵਕਰ, ਵਸੰਤ ਰਾਵ ਭੋਜਨੇ, ਮੋਹਨ ਕਰਾਂਗਲੇ, ਦਤਨੰਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪੇਂਦਰ ਮਣੀ

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਚ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ ਕਮਲ ਸੰਧੂ ਰਿਤਿਸ਼ ਆਕਾਂਸ਼ਾ ਭਰਤ ਭੂਸ਼ਣ ਸੰਧੂ ਹੋਰਾਂ ਦੀ ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ ਸੰਜੂ ਸੌਰਵ ਕ੍ਰਿਤਿਕਾ ਅਮਰਜੀਤ ਨੀਲਮ ਰਿਸ਼ੀ ਰਾਹੁਲ ਰਿਸ਼ੀ ਰਿਸ਼ਿਕਾ ਤੇ ਲਾਡੋ ਰਿਸ਼ੀ ਜੀ ਵਿਨੋਦ ਸੰਧੂ ਵੀ ਜਾਦਲਾ ਟਾਊਨ SBS ਨਗਰ ਤੋਂ ਵੇਲੇ ਨਾਲ ਪਹੁੰਚ ਜਾਂਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਅਗਲੀ ਫਰਮਾਇਸ਼ ਦੇ ਨਾਲ ਹਾਜ਼ਰ ਕ੍ਰਿਆਂਸ਼ ਬਗੜੀਆ ਯੋਗੇਸ਼ ਓਮ

ਪ੍ਰਿਆ ਰਜਤ ਤੇ ਬੇਬੀ ਗਰਿਮਾ ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਇਹਨਾਂ ਨੇ ਫਰਮਾਇਸ਼ ਭੇਜੀ ਹੈ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ ਦੁਬਿਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ, ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਔਰ ਪ੍ਰਾਂਜਲ ਰਾਏ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ, ਮਿਅੰਕ ਭਾਟੀਆ ਆਪਣੇ ਪੂਰੇ ਪਰਿਵਾਰ ਦੇ ਨਾਲ। ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ, ਸਾਈਨਾ, ਸਵੀਟ ਮਾਸਟਰ ਨਿਵਾਨ ਸ਼ਰਮਾ। ਲਓ ਜੀ, ਪਰਿਵਾਰ ਦਾ ਇੱਕ ਹੋਰ ਜਿਹੜਾ ਬੰਦਾ ਹੈ ਜੀ, ਉਹ ਵੀ ਸ਼ਾਮਿਲ ਹੋ ਗਿਆ। ਔਰ ਅਗਲੀ ਫਰਮਾਇਸ਼ ਦੇ ਨਾਲ ਸਾਡੇ ਕੋਲ ਗਾਮ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਿਤ ਇਹ ਪਹੁੰਚੇ ਨੇ ਜੀ ਸਾਡੇ ਤੱਕ। ਔਰ ਅਗਲੀ ਫਰਮਾਇਸ਼ ਦੇ ਨਾਲ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਔਰ ਰੁਦਰ ਵਰਮਾ। ਸਤਨਾਮ ਸਿੰਘ ਗਿੱਲ ਪਿੰਡ ਪੱਖੀ ਖੁਰਦ, ਡਿਸਟ੍ਰਿਕਟ ਫਰੀਦਕੋਟ ਤੋਂ। ਔਰ ਬੜੇ ਹੀ ਟਾਈਮ ਬਾਅਦ ਮੈਂ ਸਹਾਰਨਪੁਰ ਵਾਲਿਆਂ ਦਾ ਸੁਨੇਹਾ ਪੜ੍ਹਨ ਜਾ ਰਹੀ ਹਾਂ ਜੀ। ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ, ਬੜੀ ਹੀ ਸੋਹਣੀਆਂ ਚਿੱਠੀਆਂ ਦੀ ਸ਼ੁਰੂਆਤ ਇਹਨਾਂ ਤੋਂ ਹੀ ਮੈਨੂੰ ਲੱਗਦਾ ਹੋਈ ਸੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ ਤੇ ਬਲਵੀਰ ਸਿੰਘ। ਪਿੰਡ ਕਾਤਰੋ ਤੋਂ ਅਮਰੀਕ ਸਿੰਘ, ਔਲਖ, ਜਸਵਿੰਦਰ, ਸੁਖਨਪ੍ਰੀਤ, ਜਸ਼ਨ, ਬਿੰਦਰ, ਖੇੜੀ। ਨਿਊ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਅੰਗੁਰਾਨਾ, ਸੱਤਿਆ ਦੇਵੀ, ਪੋਤਰੇ ਵਾਨਿਆ ਔਰ ਪੋਤਰੀ ਪੋਤਰੀ ਪੋਤਰੇ ਅਰਮਾਨ, ਅਵਿਤਾਸ ਕਨੇਡਾ ਤੋਂ, ਦਿਆਵਿਕ ਅੰਗੁਰਾਨਾ ਤੇ ਕਾਕਾ ਗੁਰਵੰਸ਼ ਅੰਗੁਰਾਨਾ, ਸਾਰਾ ਹੀ ਅੰਗੁਰਾਨਾ ਪਰਿਵਾਰ। ਆਕਾਸ਼ਵਾਣੀ ਜਲੰਧਰ ਆਪਣੇ ਸੁਨੇਹਿਆਂ ਨਾਲ ਬਿਲਕੁਲ ਵੇਲੇ ਨਾਲ ਪਹੁੰਚ ਜਾਂਦੇ ਹੋ ਜੀ। ਔਰ ਫਤਿਹਾਬਾਦ ਹਰਿਆਣਾ ਪੁਰਾਣੀ ਤਹਿਸੀਲ ਚੌਂਕ ਤੋਂ ਇੰਦਰਪਾਲਪੁਰੀ, ਬਿੱਟੂ ਸਟੈਂਪ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪੋਤਾ, ਪ੍ਰਿੰਸਪੁਰੀ ਤੇ ਪੁਰੀ ਪਰਿਵਾਰ, ਜੀਵਨ ਸਿੰਘ ਬੂਕ, ਸਾਰਾ ਬੂਕ ਪਰਿਵਾਰ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਮਜਨੂ ਕਾ ਟੀਲਾ ਤੋਂ ਕਮਲ ਬਾਲੂਜਾ, ਮਧੂ ਸਾਗਰ, ਉਮੰਗ, ਆਕਾਂਸ਼ਾ, ਗੁੜੀਆ, ਮਾਹੀ ਮਲਿਕ ਔਰ ਇਸ਼ਿਤਾ ਅਰੋੜਾ। ਅਬਦੁਲ ਗਫਾਰ ਡਾਵਰ, ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜਿਆਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ, ਭਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ। ਔਰ ਇਹਨਾਂ ਨੇ ਸੁਨੇਹਾ ਕਿੱਥੋਂ ਭੇਜਿਆ ਇਹ ਵੀ ਸੁਣ ਲਓ। ਨਾਚਗੁਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਸਿੰਘ। ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ। ਅਮਰੀਕ ਸਿੰਘ ਟੇਲਰ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਆਪਣੇ ਹੋਰ ਵੀ ਸਾਥੀ ਮੈਂਬਰ ਨਾਲ ਪਹੁੰਚੇ ਨੇ ਜੀ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਤੇ ਪਰਮਜੀਤ ਪੁਰਵਾ। ਗਾਮ ਢਾਣੀ ਲਾਲ ਖਾਨ ਨੋਹਰ ਤੋਂ ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ। ਔਰ ਅਗਲਾ ਸੁਨੇਹਾ ਕਰਨਵੀਰ ਹਾਊਸ, ਪੁੱਚੋ ਕੈਂਚੀਆਂ, ਬਠਿੰਡਾ ਤੋਂ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਤੇ ਅਭਿਜੋਤ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਾ, ਤਰਨਵ ਚਤਰਾ, ਲਾਜਵੰਤੀ ਤੇ ਅਨੀਤਾ ਰਾਣੀ। ਪਿੰਡ ਬਣਵਾਲਾ ਹਨਮੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਮਾਤਾ ਵਿਦਿਆ ਦੇਵੀ, ਸਾਰਾ ਹੀ ਮਾਇਲ ਪਰਿਵਾਰ ਸਾਡੇ ਤੱਕ ਹਾਜ਼ਰੀ ਲਗਾ ਰਿਹਾ ਜੀ। ਇੰਦਰਜੀਤ ਮੰਗਾ, ਨੀਲਮ ਮੰਗਾ, ਪਿਟਸਬੁਰਗ, ਕੈਲੀਫੋਰਨੀਆ, USA ਤੋਂ ਇਹਨਾਂ ਨੇ ਮੈਸੇਜ ਭੇਜਿਆ ਜੀ। ਦੇਖੋ ਕਿੰਨੀ ਦੂਰ ਬੈਠੇ ਨੇ ਪਰ ਆਪਣੀ ਮਿੱਟੀ ਨਾਲ ਜੁੜੇ ਨੇ। ਬਹੁਤ ਬਹੁਤ ਸ਼ੁਕਰੀਆ। ਅਗਲਾ ਸੁਨੇਹਾ ਪ੍ਰੋਗਰਾਮ ਚ ਤਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਤੋਂ ਪਿੰਡ ਪੁਰੋਵਾਲ ਅਰਾਇਣ ਤੋਂ ਪਵਨ ਕੁਮਾਰ ਸ਼ਰਮਾ, ਡਾਕਟਰ ਕਮਲ ਲਖਨਪਾਲ, ਵਿਨੋਦ ਭਾਜੀ, ਰਮੇਸ਼ ਕੁਮਾਰੀ, ਚੰਪਾ ਦੇਵੀ, ਸ਼ੋਭਾ ਦੇਵੀ, ਰੋਹਿਤ, ਗੋਪੀ, ਲਵ, ਗੋਵਿੰਦਾ, ਵਿਜੇ ਤੇ ਕੁੱਕੂ। ਔਰ ਅਗਲੀ ਫਰਮਾਇਸ਼ ਨਾਲ ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ, ਨਾਇਬ ਔਰ ਲੱਡੂ। ਲਓ ਜੀ, ਏਦਾਂ ਦੇ ਨਾਮ ਭੇਜੋਗੇ ਤੇ ਫਿਰ ਲੱਡੂ ਖਾਨ ਤੇ ਦਿਲ ਕਰ ਪਏਗਾ ਨਾ। ਅਗਲਾ ਸੁਨੇਹਾ ਸਾਡੇ ਤੱਕ ਭੇਜਦੇ ਨੇ ਨਲੇਸ਼ਵਰ ਨਗਰ, ਨਰਵੇਲ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਧਮਕਾਂ ਪਾਉਣ ਲਈ ਤੁਸੀਂ ਹਮੇਸ਼ਾ ਹੀ ਤਿਆਰ ਰਹਿੰਦੇ ਹੋ, ਫਿਰ ਤੁਹਾਨੂੰ ਦੇਖ ਕੇ ਸਾਨੂੰ ਵੀ ਪੂਰੀ ਊਰਜਾ ਆ ਜਾਂਦੀ ਹੈ ਅਤੇ ਅਸੀਂ ਵੀ ਤੁਹਾਡਾ ਸਾਥ ਨਿਭਾ ਜਾਂਦੇ ਹਾਂ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਜਾਂਦੇ ਹਾਂ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚਾਈ ਜੀ ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਨੇ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਛਿੰਪਾ ਔਰ ਪੂਜਾ ਪਰਿਹਾਰ। ਪਿੰਡ ਤੇ ਡਾਕਖਾਨਾ ਖੁਈਆਂ ਸਰਵਰ ਤੋਂ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਇਜਲ ਹੇਜਲ ਵਿਹਾਨ ਚਾਵਲਾ, ਆਸਥਾ ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ ਦੀਪਕ ਰਮੇਸ਼ ਚਾਵਲਾ, ਰਿੱਜੂ ਬੱਬੂ ਵੀਹੂ ਚਾਵਲਾ, ਸਾਰਾ ਹੀ ਚਾਵਲਾ ਪਰਿਵਾਰ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਚਗਲਾ ਸੁਨੇਹਾ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਰ ਸ਼ਰਮਾ, ਰਾਹੁਲ ਸ਼ਰਮਾ ਨੇ ਭੇਜਿਆ ਔਰ ਪਿੰਡ ਜੰਡਵਾਲਾ ਨੇੜੇ ਸਾਦਿਕ ਜ਼ਿਲ੍ਹਾ ਫਰੀਦਕੋਟ ਸਾਡੇ ਦਾਦਾ ਜੀ ਮੁਖਤਿਆਰ ਸਿੰਘ ਸੰਧੂ ਪੋਤਰੇ ਰੇਸ਼ਮ ਫੌਜੀ ਕਰਮ ਸੰਧੂ ਸਰਪੰਚ ਹਰਜੋਤ ਸੰਧੂ ਜਸ ਪ੍ਰਤਾਪ ਸੰਧੂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਅਗਲਾ ਸੁਨੇਹਾ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ ਕਰਮਜੀਤ ਸਰਬਜੀਤ ਰਾਨੀ ਸੋਨੂ ਤੇ ਰਜਨੀ ਨੇ ਭੇਜਿਆ ਪ੍ਰੋਗਰਾਮ ਚ ਅਗਲਾ ਸੁਨੇਹਾ ਲਿਵਾਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਣਕਪੁਰੀ ਰਾਜਾ ਦਾਸ ਮਾਣਕਪੁਰੀ ਹੋਰਾਂ ਨੇ ਔਰ ਗੁਰਵਿੰਦਰ ਸਿੰਘ ਜੀ ਆਪਣਾ ਸੁਨੇਹਾ ਸਾਨੂੰ ਭੇਜ ਰਹੇ ਨੇ ਲੋਰਮੀ ਚਚੇੜੀ ਛੱਤੀਸਗੜ੍ਹ ਤੋਂ ਕਮਲਕਾਂਤ ਮਰਾਵੀ ਪ੍ਰਮਿਲਾ ਨੇਹਾ ਪੁਸ਼ਪਰਾਜ ਰਿਸ਼ਭ ਮਰਾਵੀ ਪ੍ਰੋਗਰਾਮ ਚ ਅਗਲਾ ਸੁਨੇਹਾ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਫਾਤਿਮਾ ਖਾਤੂਨ ਅਸਲਮ ਅੰਸਾਰੀ ਅਕਰਮ ਅਲਤਾਫ ਅੰਸਾਰੀ ਡੁਮਰਾਹ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ ਡਾਕਟਰ ਸੋਨਮ ਅਦੀਬਾ ਔਰ ਦਾਨਿਸ਼ ਅੰਸਾਰੀ ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਆਸਮਾ ਖਾਤੂਨ ਆਫਤਾਬ ਮਹਿਤਾਬ ਕੱਲੂ ਔਰ ਮੱਲੂ ਅੰਸਾਰੀ ਔਰ ਅਗਲਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਸੁਨੇਹਾ ਸਾਡੇ ਤੱਕ ਭੇਜਿਆ ਜੀ ਨੇਕ ਰਾਮ ਯਸ਼ਪਾਲ ਰੱਖਾ ਰਾਮ ਕੁੰਡੂ ਰਾਮ ਬਾਬਾ ਰਾਮ ਵਿਜੇ ਕੁਮਾਰ ਕਸਾਲ ਚੰਦ ਪਿੰਡ ਮੜਕੁੱਲੇ ਪੋਸਟ ਆਫਿਸ ਪਰ ਗਵਾਲ

ਜੰਮੂ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਜੰਮੂ ਵਾਲਿਆਂ ਦਾ ਵੀ। ਪਿੰਡ ਚੰਦਮਾਰੀ ਤੋਂ ਨਾਮ ਭੇਜੇ ਨੇ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ ਨੇ। ਔਰ ਅਗਲਾ ਸੁਨੇਹਾ ਸਾਡੇ ਤੱਕ ਭੇਜਿਆ ਪ੍ਰੀਤੀ ਸ਼ਰਮਾ, ਡਾਕਟਰ ਅਸ਼ੋਕ ਭਾਰਤੀ ਦੀ ਬਿੰਦੂ ਪੱਪਾ ਬਿੱਟੂ, ਕਿਰਪਾ ਕਰਕੇ ਜੀ ਸਾਨੂੰ ਸਾਡੇ ਨਾਮ ਬੋਲ ਦਿਓ, ਜ਼ਰੂਰ ਬੋਲਾਂਗੇ ਜੀ। ਕਾਦੀਆਂ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ ਨੇ ਵੀ ਸੁਨੇਹਾ ਭੇਜ ਦਿੱਤਾ ਜੀ, ਪੂਰੇ ਸਮੇਂ ਨਾਲ ਪਹੁੰਚ ਗਏ ਨੇ। ਹਰਜਿੰਦਰ ਸਿੰਘ ਬਰਾਰ, VPO ਜੀਦਾ, ਡਿਸਟ੍ਰਿਕਟ ਬਠਿੰਡਾ ਤੋਂ ਇਹਨਾਂ ਨੇ ਮੈਸੇਜ ਭੇਜਿਆ। ਔਰ ਅਗਲੇ ਸੁਨੇਹੇ ਦੇ ਨਾਲ ਅਨਿਲ ਕੁਮਾਰ, ਅਜੇ ਸਿੰਘ, ਮੋਨਿਕਾ, ਸੁਸ਼ਮਾ, ਸ਼ੇਫਾਲੀ, ਰਿਜਮ, ਰੋਹਿਣੀ, ਬਨਿਕਸ਼ਾ, ਆਸ਼ਨਾ, ਸੱਤਿਆ, ਕਾਨਿਸ਼, ਸ਼ਸ਼ੀ, ਅਰਪਿਤ, ਬਿਸ਼ਨੋਈ ਔਰ ਬਿਸ਼ਨੋਈ ਪਰਿਵਾਰ, ਹਰੀਪੁਰਾ ਅਬੋਹਰ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਹੈ। ਪਿੰਡ ਬਿੱਲੀਮਾਰ ਜਲਾਲਾਬਾਦ ਤੋਂ ਨਾਮ ਭੇਜੇ ਨੇ ਪ੍ਰੇਮ ਖੁਰਾਨਾ, ਪਰਵੀਨ, ਅਲੀਸ਼ਾ, ਅਰਮਾਨ, ਰਕੇਸ਼, ਮਮਤਾ, ਅਨੰਨਿਆ ਔਰ ਅਨੁਸ਼ਕਾ ਖੁਰਾਨਾ ਨੇ। ਪ੍ਰੋਗਰਾਮ ਚ ਅਗਲਾ ਸੁਨੇਹਾ ਸਦਰ ਬਾਜ਼ਾਰ, ਮਾਰਵਾੜ, ਬਿਲਾੜਾ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ, ਤਰੁਣ ਚੌਹਾਨ ਤੇ ਪ੍ਰਤੀਕ ਚੌਹਾਨ ਨੇ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ ਰਾਹੁਲ, ਗੁਰਸ਼ਬਦ ਸਿੰਘ ਰਾਹੁਲ। ਪਿੰਡ ਥੈ ਕਲੰਦਰ ਤੋਂ ਨਾਮ ਭੇਜੇ ਕ੍ਰਿਸ਼ਨ ਬਾਗਲਾ, ਆਸ਼ਾ ਬਾਗਲਾ, ਸਾਜਨ, ਪ੍ਰਿੰਸ ਬਾਗਲਾ, ਰਜਨੀ, ਆਂਚਲ ਤੇ ਵੰਸ਼ ਬਾਗਲਾ ਨੇ। ਤਮਕ ਜਲੰਧਰ ਪੈਂਦੀ ਚ ਅਗਲਾ ਸੁਨੇਹਾ ਗਾਂ ਵਰਾਇਣ, ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਡਾਕਟਰ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ, ਜੈਪਾਲ, ਪੂਨਮ ਚਾਲਿਆ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਸੁਨੇਹਾ ਆਇਆ ਜੀ, ਭੇਜ ਰਹੇ ਨੇ ਪਰਵਿੰਦਰ ਰੰਧਾਵਾ, ਇਹ ਭੇਜ ਰਹੇ ਆ ਜੀ ਭਵਾਨੀ ਗੜ, ਜ਼ਿਲ੍ਹਾ ਸੰਗਰੂਰ ਤੋਂ। ਪ੍ਰੋਗਰਾਮ ਚ ਰਜਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਇਹਨਾਂ ਨੇ ਸੁਨੇਹਾ ਭੇਜਿਆ ਹਨੁਮਾਨ ਟਾਊਨ ਰਾਜਸਥਾਨ ਤੋਂ। ਤੁਹਾਡੀ ਸਾਰਿਆਂ ਦੀ ਰਲੀ ਮਿਲੀ ਪਸੰਦ ਤੇ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਨਰਿੰਦਰ ਬੀਬਾ ਤੇ KL ਅਗਨੀਹੋਤਰੀ ਦੀਆਂ ਆਵਾਜ਼ਾਂ ਚ। ਇਸ ਗੀਤ ਦੇ ਨਾਲ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਹੋਏਗਾ, ਪਰ ਤੁਸੀਂ ਕਿਤੇ ਨਹੀਂ ਜਾਣਾ, ਮੇਰਾ ਸਾਥ ਨਿਭਾਉਣਾ ਸ਼ਾਮ 4:30 ਵਜੇ ਤੱਕ। ਅਲੱਗ ਅਲੱਗ ਸਿਲਸਿਲਿਆਂ ਨਾਲ ਤੁਸੀਂ ਆਕਾਸ਼ਵਾਣੀ ਦੇ ਜੁੜੇ ਰਹੋ, ਔਰ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਤੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦਿਨ ਦੇ 12 ਵੱਜ ਰਹੇ ਨੇ, ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। विदेश मंत्री डॉ एस जयशंकर ने कहा है कि देश अब बदलते वैश्विक व्यवस्था को देखते हुए अपनी विशेष परिस्थितियों के अनुसार कदम उठा रहे हैं तथा नई साझेदारियां और

0: जागरूकता पहल हो जानकारी ले सभी इन्वेस्टर वेबसाइट पे विजिट करो या सभी साथी ऐप डाउनलोड करो।
1: जी अर्चना असी देखो जिस तरह औरत दे वक्ख वक्ख रूपां दी गल करदे आ ना ਤਾਂ ਇਹ ਗੱਲ ਪੱਕੀ ਹੈ ਕਿ ਜਿਸ ਵੀ ਰੂਪ ਦੇ ਵਿੱਚ ਹੋਵੇ ਆਪਣੀ ਭੂਮਿਕਾ ਬਹੁਤ ਵਧੀਆ ਅਦਾ ਕਰਦੀ ਹੈ।
2: ਬਿਲਕੁਲ ਜੀ, ਜਿਹੜਾ ਅੱਜ ਇੱਕ ਖਾਸ ਦਿਨ ਵੀ ਹੈ ਅਤੇ ਸ਼ਾਇਦ ਇਸ ਚੀਜ਼ ਨੂੰ ਇਹ ਸਮਰਪਿਤ ਹੈ, ਅੰਤਰਰਾਸ਼ਟਰੀ ਗ੍ਰਾਮੀਣ ਮਹਿਲਾ ਦਿਹਾੜਾ ਅਸੀਂ ਮਨਾ ਰਹੇ ਹਾਂ ਅੱਜ ਸਾਰੇ ਜਾਣੇ, ਅਤੇ ਇਹਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਰੂਬਰੂ ਕਰਵਾ ਰਹੇ ਹਾਂ ਹਰਪ੍ਰੀਤ ਕੌਰ ਹੋਰਾਂ ਜੀ।
1: ਬਿਲਕੁਲ ਜੀ, ਰੂਬਰੂ ਤਾਂ ਕਰਾਵਾਂਗੇ, ਪਰ ਨਾਲ ਹੀ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਜੋ ਇਹ ਅੱਜ ਦਾ ਦਿਨ ਨਾ ਅੰਤਰਰਾਸ਼ਟਰੀ ਪੇਂਡੂ ਮਹਿਲਾ ਦਿਵਸ, ਇਹ ਜੋ ਦਿਨ ਹੈ ਉਹ ਔਰਤਾਂ ਜੋ ਪਿੰਡਾਂ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੇ ਯੋਗਦਾਨ ਨੂੰ ਸਲਾਮ ਕਰਨ ਦੇ ਲਈ ਮਨਾਇਆ ਜਾਂਦਾ ਹੈ। ਉਹਨਾਂ ਦੀ ਭੂਮਿਕਾ ਨੂੰ ਉਹਨਾਂ ਦੀ ਮਹੱਤਤਾ ਨੂੰ ਦਰਸਾਉਣ ਦੇ ਲਈ ਮਨਾਇਆ ਜਾਂਦਾ ਹੈ, ਕਿਉਂਕਿ ਪਿੰਡਾਂ ਦੇ ਵਿੱਚ ਰਹਿਣਾ ਅਤੇ ਖਾਸ ਤੌਰ 'ਤੇ ਅਜਿਹੇ ਇਲਾਕਿਆਂ ਵਿੱਚ ਰਹਿਣਾ ਜਿੱਥੇ ਕਿ ਉਹਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਉਹਨਾਂ ਨੂੰ ਕਈ ਸੰਘਰਸ਼ਾਂ ਦਾ ਸਾਹਮਣਾ ਵੀ ਕਰਨਾ ਪੈਂਦਾ, ਅਤੇ ਪੇਂਡੂ ਖੇਤਰਾਂ ਦੇ ਵਿੱਚ ਖਾਸ ਤੌਰ 'ਤੇ ਜੋ ਕਿਸਾਨੀ ਖੇਤਰ ਹੈ ਨਾ ਉਸ ਦੇ ਵਿੱਚ ਭੂਮਿਕਾਵਾਂ ਔਰਤਾਂ ਦੀਆਂ ਬਹੁਤ ਹੀ ਮਹੱਤਵਪੂਰਨ ਨੇ। ਸੋ ਪਸ਼ੂਆਂ ਦੀ ਦੇਖਭਾਲ ਕਰਦੀਆਂ ਔਰਤਾਂ, ਖੇਤਾਂ 'ਚ ਕੰਮ ਕਰਦੀਆਂ ਔਰਤਾਂ, ਘਰ ਸੰਭਾਲਦੀਆਂ ਔਰਤਾਂ, ਛੋਟੇ ਛੋਟੇ ਕੰਮ ਕਰਦੀਆਂ, ਅਤੇ ਇਹ ਬਹੁਤ ਸਾਰੀ ਭੂਮਿਕਾਵਾਂ ਅਦਾ ਕਰਦੀਆਂ ਇਹ ਪਿੰਡਾਂ 'ਚ ਰਹਿਣ ਵਾਲੀਆਂ ਔਰਤਾਂ। ਜਦੋਂ ਸ਼ਹਿਰਾਂ ਦੀਆਂ ਔਰਤਾਂ ਨੂੰ ਦੇਖਦੀਆਂ ਨੇ ਨਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਕਿਸੇ ਪੱਖੋਂ ਘੱਟ ਹਾਂ, ਪਰ ਇਹ ਦਿਨ ਉਹਨਾਂ ਨੂੰ ਯਾਦ ਦਿਲਾਉਂਦਾ ਹੈ ਕਿ ਉਹ ਵੀ ਉਨੀਆਂ ਹੀ ਮਹੱਤਵਪੂਰਨ ਨੇ ਅਤੇ ਉਹਨਾਂ ਦਾ ਯੋਗਦਾਨ ਵੀ ਉਨਾ ਹੀ ਮਹੱਤਵਪੂਰਨ ਹੈ। ਸੋ ਇਸੇ ਦਿਨ 'ਤੇ ਖਾਸ ਅਸੀਂ ਅੱਜ ਹਰਪ੍ਰੀਤ ਕੌਰ ਜੋ ਕਿ ਇੱਕ ਸੁਆਣੀ ਨੇ ਅਤੇ ਉਹਨਾਂ ਦੀ ਕੀ ਭੂਮਿਕਾ ਰਹੀ ਹੈ, ਉਹਨਾਂ ਦਾ ਕੀ ਸਫ਼ਰ ਹੈ, ਇਹ ਅੱਜ ਆਪਣੇ ਸੁਣਨ ਵਾਲਿਆਂ ਨੂੰ ਸੁਣਾਉਣਾ ਅਤੇ ਸੁਣਦੇ ਹਾਂ ਜੀ ਫਿਰ।
2: ਜੀ ਹਰਪ੍ਰੀਤ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ।
3: ਹਾਂਜੀ ਮੈਮ, ਥੈਂਕ ਯੂ ਜੀ।
4: ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਫੂਡ ਪ੍ਰੋਸੈਸਿੰਗ ਦਾ ਕੰਮ ਕਰਦੇ ਹੋ,
3: ਅਚਾਰ ਬਣਾਉਂਦੇ ਹੋ, ਮੁਰੱਬੇ ਬਣਾਉਂਦੇ ਹੋ, ਇਹ ਖਿਆਲ ਤੁਹਾਨੂੰ ਕਿਸ ਤਰ੍ਹਾਂ ਆਇਆ?
5: ਮੈਮ 2019 ਦੇ ਵਿੱਚ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਈ ਸੀ ਅਚਾਰ ਮੁਰੱਬੇ ਬਣਾਉਣ ਦੀ, ਅਤੇ ਮੈਨੂੰ ਜ਼ਿਆਦਾ ਕੁਕਿੰਗ ਦਾ ਸ਼ੌਂਕ ਸੀਗਾ, ਤਾਂ ਮੈਂ ਉੱਥੇ ਪਹਿਲੀ ਵਾਰ ਹੀ, ਮੈਨੂੰ ਪਤਾ ਵੀ ਨਹੀਂ ਸੀ, ਬਹੁਤ ਦੇਰ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਚੱਲ ਰਹੇ ਨੇ ਮੈਮ, ਅਤੇ ਮੈਂ 2019 ਦੇ ਵਿੱਚ ਜਦੋਂ ਉੱਥੇ ਪਹੁੰਚੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ, ਅਤੇ ਮੈਂ ਸੋਚਿਆ ਵੀ ਕਿਉਂ ਨਾ ਘਰ ਵਾਸਤੇ ਕੁਝ ਚੀਜ਼ਾਂ ਤਿਆਰ ਕੀਤੀਆਂ ਜਾਣ ਇੱਥੋਂ ਸਿੱਖ ਕੇ, ਘਰ ਆਣ ਕੇ ਚੀਜ਼ਾਂ ਤਿਆਰ ਕੀਤੀਆਂ ਜਿਵੇਂ ਕਿ ਆਮਲੇ ਦਾ ਮੁਰੱਬਾ, ਆਮਲੇ ਦੀ ਕੈਂਡੀ, ਤਾਂ ਉਹ ਸਾਡੇ ਘਰਦਿਆਂ ਨੂੰ ਬਹੁਤ ਪਸੰਦ ਆਈਆਂ, ਅੱਗੇ ਮੈਮ ਮੈਂ ਇਹਨੂੰ ਬਿਜ਼ਨਸ ਦੇ ਵਿੱਚ ਡਿਵੈਲਪ ਕਰ ਲਿਆ।
3: ਅੱਛਾ, ਇਹ ਦੱਸੋ ਕਿ ਜਿਵੇਂ ਤੁਹਾਡੇ ਮਨ ਵਿੱਚ ਇਹ ਵਿਚਾਰ ਆਇਆ ਹਰਪ੍ਰੀਤ ਜੀ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋ, ਪਰ ਤੁਸੀਂ ਉੱਥੇ ਤੱਕ ਗਏ ਕਿਵੇਂ?
5: ਹਾਂਜੀ ਮੈਮ, ਮੇਰੇ ਨਾ ਇੱਕ ਸਿਸਟਰ ਨੇ ਸਰਹੰਦ ਤੋਂ, ਜ਼ਿਆਦਾਤਰ ਉਹਨਾਂ ਦੀ ਸ਼ੌਪ ਹੈ ਆਪਣੀ, ਮੈਂ ਪਹਿਲਾਂ ਉਹਨਾਂ ਤੋਂ ਪ੍ਰੋਡਕਟ ਲੈ ਕੇ ਡੋਰ ਟੂ ਡੋਰ ਸੇਲ ਕਰਦੀ ਸੀ ਮੈਮ, ਉਹਨਾਂ ਦੇ ਜਿਵੇਂ ਕਿ ਟਾਇਲ ਕਲੀਨਰ, ਹੈਂਡ ਵਾਸ਼ ਵਧੀਆ ਬਣਾਉਂਦੇ ਨੇ ਉਹ, ਤੇ ਮੈਂ ਉਹਨਾਂ ਦੇ ਪ੍ਰੋਡਕਟ ਪਹਿਲਾਂ ਸੇਲ ਕਰਦੀ ਸੀ, ਤੇ ਉਹਨਾਂ ਨੇ ਮੈਨੂੰ ਇੱਕ ਸੁਝਾਅ ਦਿੱਤਾ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਤੁਹਾਡੇ ਕੋਈ ਨੇੜੇ ਹੈਗਾ ਤਾਂ ਉੱਥੇ ਤੁਸੀਂ ਚੋਕਲੇਟ ਦੀ ਟ੍ਰੇਨਿੰਗ ਲੈ ਕੇ ਆਓ, ਆਪਣਾ ਵਪਾਰ ਸ਼ੁਰੂ ਕਰੋ। ਮੇਰੇ ਹਸਬੈਂਡ ਉੱਥੇ ਗਏ, ਉਹਨਾਂ ਨੇ ਨਾਮ ਤਾਂ ਮੈਮ ਆਪਣਾ ਲਿਖਾ ਕੇ ਆਏ ਸੀ, ਉਹ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਮੇਰੀ ਕਿਸਮਤ ਜਾਗ ਜਾਏਗੀ, ਉਹਨਾਂ ਨੇ ਨਾਮ ਆਪਣਾ ਲਿਖਵਾ

0: ਆ ਕਹਿੰਦਾ ਉਹ ਉਹਨਾਂ ਦਾ ਥੋੜਾ ਜਿਹਾ ਮਨ ਬਦਲ ਗਿਆ ਵੀ ਮੈਂ ਨਹੀਂ ਜਾਣਾ, ਤੇ ਮੈਨੂੰ ਉਹਨਾਂ ਨੇ ਧੱਕੇ ਨਾਲ ਭੇਜ ਦਿੱਤਾ ਵੀ ਜਾਓ ਤੁਸੀਂ ਜਾ ਕੇ ਆਓ, ਹੁਣ ਕਲਾਸਾਂ ਤਾਂ ਲੱਗੀਆਂ ਨੇ, ਉੱਥੋਂ ਫੋਨ ਆ ਗਿਆ ਹੈ ਤੇ ਤੁਸੀਂ ਜਾ ਕੇ ਆਓ। ਮੈਮ ਉੱਥੇ ਗਈ, ਉਹਨਾਂ ਨੇ ਦੀਦੀ ਨੇ ਰਾਇ ਦਿੱਤੀ ਵੀ ਤੁਸੀਂ ਉੱਥੇ ਜਾ ਕੇ ਆਓ।
1: ਤੇ ਟ੍ਰੇਨਿੰਗ ਕਿੰਨੀ ਦੇਰ ਤੁਹਾਡੀ ਹੋਈ ਫਿਰ?
0: ਮੈਮ ਪਹਿਲੀ ਟ੍ਰੇਨਿੰਗ ਤਾਂ ਮੇਰੀ 5 ਦਿਨ ਦੀ ਸੀਗੀ ਸਰ।
1: ਤੇ ਜਿਹੜਾ ਤੁਸੀਂ ਮਟੀਰੀਅਲ ਉਹ ਦੱਸਦੇ ਨੇ ਐਗਜ਼ਾਮਪਲ ਦੇ ਤੌਰ ਤੇ ਜਾਂ ਤੁਸੀਂ ਲੈ ਕੇ ਜਾਂਦੇ ਹੋ ਵੀ ਤੁਹਾਨੂੰ ਕਹਿੰਦੇ ਨੇ ਆਪਣਾ ਮਟੀਰੀਅਲ ਲੈ ਕੇ ਆਓ ਜੋ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ?
0: ਨਹੀਂ ਮੈਮ, ਉਹ ਪਹਿਲਾਂ ਜਿਹੜੇ 5 ਦਿਨ ਦੀ ਟ੍ਰੇਨਿੰਗ ਹੁੰਦੀ ਆ ਨਾ ਮੈਮ, ਉਹ ਉੱਥੇ ਹੀ ਸਰਕਾਰੀ ਹੁੰਦਾ ਸਾਰਾ ਕੁਝ, ਲੇਡੀਜ਼ ਨੂੰ ਤਾਂ ਬਿਲਕੁਲ ਹੀ ਫ੍ਰੀ ਆ ਉਹ, ਤਾਂ ਉਹ ਉੱਥੇ ਸਾਰਾ ਮਟੀਰੀਅਲ ਉਹਨਾਂ ਦਾ ਹੀ ਹੁੰਦਾ, ਉਹ ਆਪ ਹੀ ਟ੍ਰੇਨਿੰਗ ਦਿੰਦੇ ਨੇ। ਜਿਵੇਂ ਜਿਵੇਂ ਫਰੂਟ ਦਾ ਸੀਜ਼ਨ ਆਉਂਦਾ ਉਹ ਉਦਾਂ ਉਦਾਂ ਹੀ ਕਲਾਸਾਂ ਲਗਾਉਂਦੇ ਨੇ ਜੀ।
1: ਉੱਥੇ ਪ੍ਰੈਕਟੀਕਲ ਕੰਮ ਕਰਕੇ ਦਿਖਾਉਣਾ ਪੈਂਦਾ?
0: ਹਾਂਜੀ ਮੈਮ, ਜਿਵੇਂ ਆਪਾਂ ਨੂੰ ਇੱਕ ਸਕੂਲ ਚੋਂ ਹੋਮਵਰਕ ਮਿਲਦਾ ਹੈ, ਤਾਂ ਮੈਂ ਪਹਿਲੀ ਵਾਰੀ ਉੱਥੇ ਆਮਲੇ ਦਾ ਮੁਰੱਬਾ ਆਪਣੇ ਘਰ ਤੋਂ ਬਣਾ ਕੇ ਲੈ ਕੇ ਗਈ ਸੀ ਜੀ।
1: ਪਸੰਦ ਆਇਆ?
0: ਹਾਂਜੀ ਬਹੁਤ ਪਸੰਦ ਕੀਤਾ, ਔਰ ਫਿਰ ਮੈਂ 5 ਕਿਲੋ ਗੱਠਾ ਪਾਇਆ ਜੀ। ਫਿਰ ਮੈਂ ਫੇਸਬੁੱਕ ਤੇ ਜਾਂ ਆਪਣੇ ਵਟਸਐਪ ਤੇ ਸਟੇਟਸ ਤੇ ਲਾਇਆ, ਤਾਂ ਜਿਵੇਂ ਕਿ ਸਾਡੇ ਨੇੜੇ ਨੇੜੇ ਦੇ ਆਂਢੀ ਗੁਆਂਢੀ ਨੇ, ਉਹਨਾਂ ਨੇ ਵੀ ਕਿਹਾ ਵੀ ਸਾਨੂੰ ਦੇ ਕੇ ਜਾਓ ਬਣਿਆ ਹੋਇਆ ਮੁਰੱਬਾ। ਮੈਮ ਉਹ 5 ਜਿਹੜਾ ਕਿਲੋ ਸੀਗਾ ਉਦੋਂ ਹੀ ਸੇਲ ਹੋ ਗਿਆ। ਫਿਰ ਅੱਗੇ ਅੱਗੇ ਜਿਵੇਂ ਕਿ ਵਾਧਾ ਗਿਆ, 20 ਕਿਲੋ ਮੁਰੱਬਾ ਪਾ ਲਿਆ ਜੀ, ਫਿਰ ਕੁਆਂਟਲ, ਫਿਰ ਇਕੱਠਾ 8 ਕੁਆਂਟਲ ਪਾਇਆ। ਮੈਮ
1: ਰੋਜ਼ਗਾਰ ਵੀ ਦਿੰਦੇ ਹੋ ਹੋਰ ਨਾ ਔਰਤਾਂ ਨੂੰ?
0: ਹਾਂਜੀ ਮੈਮ, ਪਹਿਲਾਂ ਤਾਂ ਅਸੀਂ ਫੈਮਿਲੀ ਕੰਮ ਕਰਦੇ ਸੀਗੇ, ਮੇਰੇ 2 ਬੱਚੇ ਨੇ, ਮੇਰੇ ਹਸਬੈਂਡ ਤੇ ਅਸੀਂ ਰਲ ਕੇ ਕੰਮ ਕਰਦੇ ਸੀਗੇ, ਹੌਲੀ ਹੌਲੀ ਲੱਗੇ ਰਹਿੰਦੇ ਸੀ ਸਾਰਾ ਦਿਨ। ਬਟ ਹੁਣ ਮੇਰੇ ਕੋਲ 11 ਲੇਡੀਜ਼ ਨੇ ਮੈਮ ਕੰਮ ਕਰਨ ਵਾਲੀਆਂ, ਓਨਲੀ ਮੈਂ ਲੇਡੀਜ਼ ਨੂੰ ਕੰਮ ਦਿੰਦੀ ਹਾਂ ਜੀ।
1: ਹਾਂ ਉਹੀ ਨਾ, ਫਿਰ ਇੱਕ ਜ਼ਰੀਆ ਬਣ ਜਾਂਦਾ, ਉਹਨਾਂ ਨੂੰ ਵੀ ਕੰਮ ਮਿਲ ਜਾਂਦਾ, ਰੋਜ਼ਗਾਰ ਵੀ ਮਿਲ ਜਾਂਦਾ, ਔਰ ਆਪਣੀ ਪਹਿਚਾਣ ਵੀ ਬਣ ਜਾਂਦੀ ਹੈ।
0: ਹਾਂਜੀ ਮੈਮ।
1: ਤੇ ਹੁਣ ਜਦੋਂ ਤੁਹਾਡੇ ਕੋਲ ਆਉਂਦੇ ਨੇ ਕੋਈ ਵੀ ਜਿਹੜਾ ਸਮਾਨ ਖਰੀਦਣ ਆਉਂਦੇ ਨੇ, ਤੁਸੀਂ ਸੰਪਰਕ ਕਰਦੇ ਹੋ? ਉਹ ਆਪ ਹੀ ਕਰ ਲੈਂਦੇ ਨੇ ਸੰਪਰਕ ਕਿ ਆ ਮੈਡਮ ਇਹ ਕੰਮ ਕਰਦੇ ਨੇ, ਇਹਨਾਂ ਕੋਲੋਂ ਚੀਜ਼ ਵਧੀਆ ਮਿਲ ਜਾਂਦੀ ਹੈ?
0: ਮੈਮ ਜਿਵੇਂ ਅਸੀਂ ਕਿਸਾਨ ਬਾਜ਼ਾਰ ਵੀ ਲਗਾਉਂਦੇ ਆ, ਜਿਵੇਂ ਕਿ ਔਰਗੈਨਿਕ ਕਿਸਾਨ ਬਾਜ਼ਾਰ ਲੱਗਦੇ ਨੇ, ਤੋਂ ਬਾਅਦ ਮੇਲੇ ਵੀ ਹੁੰਦੇ ਨੇ, ਤਾਂ ਅਸੀਂ ਆਪਣਾ ਜਿਵੇਂ ਐਡ ਕਰਦੇ ਜਾਂਦੇ ਆ। ਕਈ ਵਾਰ ਤਾਂ ਸਾਨੂੰ ਕਸਟਮਰ ਵੀ ਫੋਨ ਕਰ ਦਿੰਦਾ ਹੈ ਕਿ ਤੁਹਾਡੀ ਇਹ ਚੀਜ਼ ਸਾਨੂੰ ਬਹੁਤ ਪਸੰਦ ਆਈ, ਜਿਵੇਂ ਕਿ ਆਮਲੇ ਦਾ ਮੁਰੱਬਾ, ਆਮਲੇ ਦਾ ਜੂਸ ਹੈ, ਪਿਓਰ ਜਿਵੇਂ ਕਿ ਨੈਚੁਰਲ ਜੂਸ ਹੁੰਦੇ ਨੇ, ਬਿਨਾਂ ਕਿਸੇ ਕੈਮੀਕਲ ਤੋਂ ਅਸੀਂ ਜੂਸ ਬਣਾਉਂਦੇ ਹਾਂ, ਆਲੂ ਬੁਖਾਰੇ ਦਾ, ਅੰਬ ਦਾ, ਅਮਰੂਦ ਦਾ, ਜੇ ਕਈ ਬਹੁਤ ਸਾਰੇ ਪ੍ਰੋਡਕਟ ਨੇ ਇੱਦਾਂ ਦੇ, ਬੇਲ ਦਾ ਮੁਰੱਬਾ ਹੋ ਗਿਆ। ਜਿਵੇਂ ਕਿ ਇੱਕ ਵਾਰੀ ਕਸਟਮਰ ਲੈ ਜਾਂਦਾ ਤੇ ਫਿਰ ਉਹ ਸਾਨੂੰ ਖੁਦ ਕਾਲ ਕਰਦੇ ਨੇ ਵੀ ਸਾਨੂੰ ਇਹ ਚੀਜ਼ ਭੇਜ ਦਿਓ, ਅਸੀਂ ਬਾਈ ਕੋਰੀਅਰ ਭੇਜ ਦਿੰਦੇ ਆ। ਮੈਮ
1: ਜੀ, ਸਿਰਫ ਤੁਸੀਂ ਮੁਰੱਬੇ ਦਾ ਹੀ ਕੰਮ ਕਰਦੇ ਹੋ ਜਾਂ ਅਚਾਰ ਵਗੈਰਾ, ਚਟਨੀ ਵਗੈਰਾ ਹੋਰ ਵੀ ਕੰਮ ਕਰਦੇ ਹੋ ਨਾਲ ਨਾਲ?
0: ਜਿਵੇਂ ਕਿ ਫਰੂਟ ਦੀ ਕੈਂਡੀ, ਮੁਰੱਬੇ, ਚਟਨੀ, ਅਚਾਰ, ਜੂਸ, ਜੈਮ, ਟੋਟਲੀ ਜਿੰਨਾ ਕਿ ਜਿਹੜਾ ਵੀ ਕੁਝ ਫਰੂਟ ਤੋਂ ਬਣ ਸਕਦਾ ਮੈਮ ਕੋਸ਼ਿਸ਼ ਕਰੀਦੀ ਆ ਵੀ ਬਣਾਈਏ, ਹਨਾ, ਫਰੂਟ ਦੀ ਸਵੀਟਸ ਵੀ ਬਣਾਈ ਦੀ ਆ, ਅਮਰੂਦ ਦੀ ਬਰਫੀ, ਐਪਲ ਦੇ ਲੱਡੂ, ਏਦਾਂ।
1: ਤੇ ਫੂਡ ਪ੍ਰੋਸੈਸਿੰਗ ਚ ਕਾਫੀ ਤਰ੍ਹਾਂ ਦੀ ਸਮੱਸਿਆ ਵੀ ਆਉਂਦੀਆਂ ਨੇ, ਤੇ ਸਮੱਸਿਆਵਾਂ ਕੀ ਫੇਸ ਕੀਤੀਆਂ ਹਰਪ੍ਰੀਤ ਜੀ ਤੁਸੀਂ?
0: ਮੈਮ ਪਹਿਲਾਂ ਤਾਂ ਬਹੁਤ ਸਮੱਸਿਆਵਾਂ ਆਈਆਂ, ਜਿਵੇਂ ਕਿ ਮੇਰੇ ਕੋਲ ਕੋਈ ਆਪਣੇ ਇੰਸਟਰੂਮੈਂਟ ਨਹੀਂ ਸੀਗੀ, ਮਸ਼ੀਨਰੀ ਨਹੀਂ ਸੀਗੀ, ਫਿਰ ਅਸੀਂ ਆਪਣਾ ਫਰੂਟ ਇਕੱਠਾ ਖਰੀਦਣਾ ਤੇ ਬਾਗਵਾਨੀ ਪਟਿਆਲੇ ਤੋਂ ਜਾ ਕੇ ਉਹਦਾ ਜੂਸ ਕਢਵਾ ਕੇ ਫਿਰ ਘਰ ਆ ਕੇ ਉਹਨੂੰ ਪ੍ਰੋਸੈਸ ਕਰਦੇ ਸੀ। ਤਾਂ ਹੌਲੀ ਹੌਲੀ ਬਾਗਵਾਨੀ ਵਾਲਿਆਂ ਨੇ ਬਹੁਤ ਸਾਨੂੰ ਸਹੂਲਤਾਂ ਦਿੱਤੀਆਂ ਕਿ ਸਬਸਿਡੀ ਮਿਲੀ, ਤਾਂ ਅਸੀਂ ਆਪਣੀ ਮਸ਼ੀਨਰੀ ਖਰੀਦੀ। ਮੈਮ ਕ੍ਰਿਸ਼ੀ ਵਿਗਿਆਨ ਕੇਂਦਰ ਵਾਲਿਆਂ ਨੇ ਕੁਝ ਹੈਲਪ ਕੀਤੀ, ਤਾਂ ਹੁਣ ਅਸੀਂ ਆਪਣੇ ਜਿੰਨਾ ਵੀ ਫਰੂਟ ਨੂੰ ਘਰ ਹੀ ਪ੍ਰੋਸੈਸ ਕਰ ਲੈਂਦੇ ਹਾਂ।
1: ਲੜਕੀਆਂ ਕੰਮ ਕਰਨ ਆਉਂਦੀਆਂ ਨੇ, ਉਹਨਾਂ ਵਾਸਤੇ ਕੋਈ ਖਾਸ ਸਪੈਸ਼ਲ ਟਾਈਮ ਹੈ ਕਿ ਜਦੋਂ ਮਰਜ਼ੀ ਕੋਈ ਆ ਕੇ ਸਿੱਖ ਲੈਂਦਾ?
0: ਨਹੀਂ ਮੈਮ, ਉਹਨਾਂ ਦਾ ਟਾਈਮ ਹੁੰਦਾ ਹੈ ਜਿਵੇਂ ਕਿ 8 ਤੋਂ 5 ਦੀ ਉਹਨਾਂ ਦੀ ਡੇ ਬਣਦਾ, ਦਿਹਾੜੀ ਬਣਦੀ ਹੈ। ਬਾਕੀ ਜੇ ਉਹਨਾਂ ਨੇ ਓਵਰ ਟਾਈਮ ਲਗਾਉਣਾ ਤਾਂ ਅਸੀਂ ਓਵਰ ਟਾਈਮ ਲਗਾ ਕੇ ਵੀ ਆਪਣੇ ਜਿਵੇਂ ਕਿ ਫਰੂਟ ਨੂੰ ਤਾਂ ਮੈਮ ਜਲਦੀ ਪ੍ਰੋਸੈਸ ਕਰਨਾ ਹੁੰਦਾ।
1: ਤੁਹਾਡੇ ਘਰਦਿਆਂ ਦਾ ਕਿੰਨਾ ਸਹਿਯੋਗ ਰਿਹਾ ਇਸ ਕੰਮ?
0: ਘਰਦਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਮੈਮ, ਬਿਨਾਂ ਉਹਨਾਂ ਤੋਂ ਮੈਂ ਕਿਸੇ ਵੀ ਕੰਮ ਦੀ ਨਹੀਂ ਹੈਗੀ ਸੀਗੀ, ਮਤਲਬ ਚੱਲ ਹੀ ਨਹੀਂ ਸਕਦੇ ਸੀ ਆਪਾਂ, ਵੀ ਭੱਜਣ ਲਈ ਮੈਦਾਨ ਚਾਹੀਦਾ ਹੁੰਦਾ ਨਾ। ਘਰਦਿਆਂ ਦਾ ਬਹੁਤ ਸਹਿਯੋਗ ਹੈ, ਮੇਨ ਹਸਬੈਂਡ ਦਾ ਬਹੁਤ ਸਹਿਯੋਗ ਆ ਮੈਮ।
1: ਮਸ਼ੀਨਰੀ ਖਰੀਦਣ ਵੇਲੇ ਕੋਈ ਸਮੱਸਿਆ ਤਾਂ ਨਹੀਂ ਆਈ?
0: ਏਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਕਿਉਂਕਿ ਉਹ ਬਾਗਵਾਨੀ ਵਾਲਿਆਂ ਨੇ ਸਾਨੂੰ ਸਬਸਿਡੀਆਂ ਦੇ ਦਿੱਤੀਆਂ ਸੀਗੀਆਂ, ਤੇ ਉਹ ਮਸ਼ੀਨਾਂ ਖਰੀਦਣ ਵਾਸਤੇ ਦਿੱਤੀਆਂ ਸੀਗੀਆਂ ਜੀ।
1: ਇਹਦੇ ਵਾਸਤੇ ਪਹਿਲਾਂ ਅਪਲਾਈ ਕਰਨਾ ਪੈਂਦਾ ਕਿ ਉਦੋਂ ਹੀ ਦੇ ਦਿੰਦੇ ਨੇ ਜਦੋਂ ਤੁਸੀਂ ਡਿਮਾਂਡ ਕਰਦੇ ਹੋ, ਵੀ ਕਾਹਦੇ ਲਈ ਚਾਹੀਦੀ ਹੈ ਕੋਈ ਪੁੱਛਦੇ ਨੇ?
0: ਜੀ ਮੈਮ, ਪਹਿਲਾਂ ਤਾਂ ਆਪਾਂ ਨੂੰ 1 ਸਾਲ ਤਾਂ ਵਰਕ ਹੀ ਕਰਨਾ ਪੈਂਦਾ, ਐਕਸਪੈਰੀਮੈਂਟ ਬਹੁਤ ਕਰਨੇ ਹੁੰਦੇ ਨੇ ਨਾ, ਆਪਣੀ ਪ੍ਰੋਡਕਟ ਦੀ ਸ਼ੈਲਫ ਲਾਈਫ ਦੇਖਣੀ ਹੁੰਦੀ ਆ। ਪਹਿਲਾਂ ਤਾਂ ਹੈਂਡਕ੍ਰਾਫਟ ਹੀ ਹੁੰਦਾ ਸਾਰਾ, ਉਸ ਤੋਂ ਬਾਅਦ ਜਦੋਂ ਆਪਾਂ ਪ੍ਰੋਡਕਟ ਦੀ ਸ਼ੈਲਫ ਲਾਈਫ ਠੀਕ ਕਰ ਲੈਂਦੇ ਆ ਵੀ ਹਾਂ ਸਾਡੇ ਬਣਾਏ ਹੋਏ ਪ੍ਰੋਡਕਟ 1 ਈਅਰ ਕੱਟ ਜਾਣਗੇ ਜਾਂ 6 ਮਹੀਨੇ ਕੱਟ ਜਾਣਗੇ, ਤਾਂ ਉਸ ਤੋਂ ਬਾਅਦ ਜਦੋਂ ਬਲਕ ਵਿੱਚ ਕੁਛ ਬਣਾਉਣਾ ਹੋਵੇ ਮੈਮ ਫਿਰ ਮਸ਼ੀਨਾਂ ਦੀ ਲੋੜ ਪੈਂਦੀ ਆ, ਉਹਦੇ ਵਾਸਤੇ ਸਬਸਿਡੀ ਲੈਣੀ ਜ਼ਰੂਰੀ ਸਮਝੀ ਸੀ ਮੈਮ।
1: ਔਰਤਾਂ ਨੂੰ ਕਿਵੇਂ ਹੋਰ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਜਿਵੇਂ ਤੁਸੀਂ ਅੱਗੇ ਆਏ ਹੋ ਸਵੈ ਰੋਜ਼ਗਾਰ ਰਾਹੀਂ ਆਪਣੀ ਹੈਲਪ ਰਾਹੀਂ?

0: ਕੀਤੀ ਆ ਕੇ ਤੁਸੀਂ ਹੈਲਪ ਕੀਤੀ ਆਪਣੀ, ਔਰ ਤੁਸੀਂ ਹਿੰਮਤ ਵੀ ਕੀਤੀ, ਕਈ ਔਰਤਾਂ ਨਹੀਂ ਹਿੰਮਤ ਕਰ ਪਾਉਂਦੀਆਂ।
1: ਹਾਂਜੀ ਮੈਮ, ਕਈਆਂ ਨੂੰ ਉਹੀ ਤੁਸੀਂ ਸਹਿਯੋਗ ਦੀ ਗੱਲ ਕੀਤੀ ਨਾ, ਤੇ ਕਈਆਂ ਨੂੰ ਹਸਬੈਂਡ ਵੱਲੋਂ ਸਹਿਯੋਗ ਨਹੀਂ ਮਿਲਦਾ ਮੈਮ। ਜਦੋਂ ਮੈਰਿਡ ਹੁੰਦੇ ਨੇ ਫਿਰ ਸਹਿਯੋਗ ਦੀ ਜ਼ਿਆਦਾ ਹਸਬੈਂਡ ਦੀ ਲੋੜ ਹੁੰਦੀ ਆ। ਤੇ ਮੈਂ ਕਹਿੰਦੀ ਹਾਂ ਵੀ ਆਪਣੇ ਜੀਵਨ ਸਾਥੀ ਨਾਲ ਇੰਨਾ ਕੀ ਬਣਾ ਕੇ ਰੱਖੋ ਵੀ ਤੁਸੀਂ ਕਿਤੇ ਵੀ ਜਾਓ ਸਫਲ ਹੋ ਕੇ ਆਓ। ਔਰਤਾਂ ਨੂੰ ਹਰ ਇੱਕ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ। ਮੈਂ ਵੈਲ ਐਜੂਕੇਟਡ ਨਹੀਂ ਹਾਂ ਮੈਮ, ਫਿਰ ਵੀ ਮੈਂ ਅੱਜ ਬਹੁਤ ਥਾਵਾਂ 'ਤੇ ਜਾ ਕੇ ਸਾਲਾਂ ਲਗਾਉਂਦੀ ਹਾਂ। ਸਾਰਸ ਮੇਲੇ ਮਿਲਦੇ ਨੇ ਆਜੀਵਿਕਾ ਵਾਲੇ, ਔਰ ਕਿਸਾਨ ਮੇਲੇ ਮਿਲਦੇ ਨੇ, ਔਰ ਅਸੀਂ ਆਪਣੇ ਖੁਦ ਤੋਂ ਘਰੇ ਵੀ ਪ੍ਰੋਡਕਟ ਸੇਲ ਕਰਦੇ ਹਾਂ। ਤੇ ਔਰਤਾਂ ਨੂੰ ਹਰ ਕਹਿੰਦੀ ਕ੍ਰਿਸ਼ੀ ਵਿਗਿਆਨ ਕੇਂਦਰ ਹੀ ਜਾਣ ਤਾਂ ਕਿ ਆਪਣੇ ਫੈਮਿਲੀ ਵਾਸਤੇ ਖਾਣ ਜੋਗਾ ਕੁਛ ਵਿਦਆਊਟ ਐਨੀ ਕੈਮੀਕਲ ਬਣਾ ਸਕਣ ਉਹ।
0: ਨਹੀਂ ਨਹੀਂ, ਤੁਸੀਂ ਤਾਂ ਐਡੇ ਵੱਡੇ ਐਂਟਰਪ੍ਰੈਨਰ ਹੋ, ਔਰ ਇਹ ਤਾਂ ਬੜੀ ਸ਼ਲਾਘਾਯੋਗ ਕਦਮ ਹੈ ਕਿ ਤੁਸੀਂ ਹਿੰਮਤ ਕੀਤੀ ਔਰ ਹਿੰਮਤ ਨਹੀਂ ਹਾਰੀ। ਤੇ ਤੁਹਾਡੇ ਪ੍ਰੇਰਣਾ ਸਦਕਾ ਤਾਂ ਬਹੁਤ ਸਾਰੀਆਂ ਔਰਤਾਂ ਨੂੰ ਤੁਸੀਂ ਕੰਮ ਵੀ ਦੇ ਰਹੇ ਹੋ, ਲੜਕੀਆਂ ਨੂੰ ਵੀ ਸਿਖਾਉਂਦੇ ਹੋ, ਤੇ ਆਪਣੇ ਆਪ ਵਿੱਚ ਇੱਕ ਪੜ੍ਹਾਈ ਤੋਂ ਵੀ ਵੱਧ ਕੇ ਆ ਹਰਪ੍ਰੀਤ ਜੀ। ਔਰ ਇਹਦੇ ਵਾਸਤੇ ਤੁਸੀਂ ਮਾਰਕੀਟਿੰਗ ਵੀ ਕਰਦੇ ਹੋ ਕੀ?
1: ਹਾਂਜੀ ਮੈਮ, ਮਾਰਕੀਟਿੰਗ ਵੀ ਕਰਦੇ ਹਾਂ ਜੀ। ਪੀਏਯੂ ਲੁਧਿਆਣਾ ਯੂਨੀਵਰਸਿਟੀ ਡਾਕਟਰ ਰਮਨਦੀਪ ਸਿੰਘ ਜੀ ਨੇ, ਉਹਨਾਂ ਤੋਂ ਮਾਰਕੀਟਿੰਗ ਦੀਆਂ ਕਲਾਸਾਂ ਵੀ ਲਗਾਈਆਂ ਨੇ। ਖੁਦ ਅਸੀਂ ਜਿਹੜੇ ਕਿ ਹੁਣ ਤੁਸੀਂ ਗੱਲ ਕੀਤੀ ਔਰਤਾਂ ਨੂੰ ਅੱਗੇ ਵਧਣਾ ਚਾਹੀਦਾ ਹੈ, ਮੇਰੇ ਕੋਲ ਇੱਕ ਲੇਡੀ ਏਦਾਂ ਦੀ ਹੈ ਮੈਮ ਸਾਰੀ ਟੀਮ ਦੇ ਵਿੱਚ, ਉਹ ਜਿਹੜੀ ਕਿ ਘਰ ਬੈਠ ਕੇ ਡਿਪਰੈਸ਼ਨ ਦੇ ਵਿੱਚ ਆ ਗਈ ਸੀ ਉਹ, ਤੇ ਬਟ ਮੈਂ ਉਹਨੂੰ ਆਪਣੇ ਨਾਲ ਕੰਮ ਤੇ ਲਗਾਇਆ ਤਾਂ ਅੱਜ ਉਹ ਮੈਮ ਪ੍ਰੋਡਕਟ ਨੂੰ ਇੰਨਾ ਵਧੀਆ ਸੇਲ ਕਰਦੀ ਆ, ਪ੍ਰੋਡਕਟ ਦੀ ਪੈਕਿੰਗ ਇੰਨੀ ਵਧੀਆ ਕਰਦੀ ਆ, ਖੁਸ਼ ਹੈ ਮੈਮ। ਅੱਜ ਉਹ 15,000 ਰੁਪਇਆ ਮੰਥਲੀ ਕਮਾ ਰਹੀ ਆ।
0: ਤੁਹਾਡੇ ਸਦਕਾ ਕਰਕੇ ਦੇਖੋ ਕਿੰਨੀ ਵਧੀਆ ਗੱਲ ਹੈ ਕਿ ਕੋਈ ਅੱਗੇ ਆ ਰਿਹਾ ਹੈਗਾ, ਤੇ ਤੁਸੀਂ ਕਿਸੇ ਦੀ ਮਦਦ ਕੀਤੀ, ਤੁਸੀਂ ਕਿਸੇ ਨੂੰ ਸਮੱਸਿਆਵਾਂ ਚੋਂ ਕੱਢਿਆ ਔਰ ਉਹਨਾਂ ਨੂੰ ਅੱਗੇ ਲੈ ਕੇ ਆਇਆ, ਇਹ ਆਪਣੇ ਆਪ ਵਿੱਚ ਇੱਕ ਬੜੀ ਖੁਸ਼ੀ ਦੀ ਗੱਲ ਹੋ ਜਾਂਦੀ ਹੈ। ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਕਿਸੇ ਦੀ ਮਦਦ ਕਰਨ, ਮੁਸ਼ਕਿਲਾਂ ਤਾਂ ਬਹੁਤ ਖੜੀ ਕਰ ਦਿੰਦੇ ਨੇ ਲੋਕੀ, ਪਰ ਬਹੁਤ ਘੱਟ ਐਸੇ ਲੋਕ ਹੁੰਦੇ ਨੇ ਜੋ ਕਿਸੇ ਦੀ ਮਦਦ ਕਰਨ ਔਰ ਅੱਗੇ ਆਉਣ। ਬਹੁਤ ਚੰਗੀ ਗੱਲ ਹੈ। ਤੇ ਨੁਮਾਇਸ਼ ਵੀ ਲਾਉਂਦੇ ਹੋ, ਐਗਜ਼ੀਬਿਸ਼ਨ ਵੀ ਲਾਉਂਦੇ ਹੋ ਕਿਤੇ ਜਿਤੇ, ਕਈ ਵਾਰੀ ਲੱਗਦੀਆਂ ਨੇ 6 ਮਹੀਨੇ ਬਾਅਦ, ਸਾਲ ਬਾਅਦ ਕਿਤੇ?
1: ਹਾਂਜੀ ਮੈਮ, ਜਿਵੇਂ ਕਿ ਸਾਲ ਬਾਅਦ ਸਾਰਸ ਮੇਲਾ ਹੁਣ ਗੁੜਗਾਓ ਦੇ ਵਿੱਚ ਚੱਲ ਰਿਹਾ ਹੈ।
0: ਅੱਛਾ,
1: ਮੈਂ ਹੁਣ ਵੀ ਗੁੜਗਾਓ ਤੋਂ ਵਾਪਸ ਆ ਰਹੀ ਹਾਂ, ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਤੇ ਹੁਣ 18 ਤਰੀਕ ਤੋਂ ਮੋਹਾਲੀ ਵਾਲਾ ਮੇਲਾ ਸ਼ੁਰੂ ਹੈ ਮੈਮ, ਸਾਰਸ 10 ਦਿਨ ਦਾ। ਤੇ ਇਹ ਸਾਰੇ ਅਸੀਂ ਮਤਲਬ ਸਰਕਾਰ ਦੇ ਅੰਡਰ ਹੀ ਹੁੰਦੇ ਆ, ADC ਮੈਮ, DC ਮੈਮ ਵੱਲੋਂ ਮਿਲਦੇ ਪਟਿਆਲੇ ਵੱਲੋਂ, ਤੇ ਇਹ ਅਸੀਂ ਸਾਰੇ ਲਗਾਉਂਦੇ ਹਾਂ ਸਾਰੇ।
0: ਆਪਣੇ ਤੌਰ ਤੇ ਵੀ ਤੁਸੀਂ ਇੱਧਰ ਉੱਧਰ ਜਾਂਦੇ ਹੋ, ਜਿਵੇਂ ਹੁਸ਼ਿਆਰਪੁਰ ਵੀ ਕਈ ਵਾਰੀ ਲੱਗਦੇ ਨੇ ਮੇਲੇ, ਔਰ ਜਲੰਧਰ ਵੀ ਕਈ ਵਾਰੀ ਐਗਜ਼ੀਬਿਸ਼ਨਸ ਲੱਗਦੀਆਂ ਨੇ?
1: ਹਾਂਜੀ ਮੈਮ, ਉਹ ਪੇਡ ਸਟਾਲਾਂ ਵੀ ਅਸੀਂ ਲੈ ਲੈਂਦੇ ਹਾਂ ਕਈ ਵਾਰੀ, ਉੱਥੇ ਵੀ ਚਾਹੀਦਾ ਮੈਮ। ਕਿਸਾਨ ਮੇਲੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਿਲਦੇ ਆ ਮੈਮ।
0: ਤੁਸੀਂ ਸੰਪਰਕ ਕਰਦੇ ਹੋ, ਸੰਪਰਕ ਕਰ ਲੈਂਦੇ ਨੇ ਤੁਹਾਨੂੰ ਕਿ ਮੈਡਮ ਆਪਾਂ ਲਗਾ ਰਹੇ ਹੈਗੇ ਆ ਮੇਲਾ, ਤੁਸੀਂ ਜ਼ਰੂਰ ਆਓ ਕਿਸਾਨ ਮੇਲਾ?
1: ਮੈਮ ਜਿਹੜੇ ਵੀ ਉਹਨਾਂ ਦੇ ਟ੍ਰੇਨਿੰਗ ਨੇ ਜਾਂ ਸਾਡਾ ਗਰੁੱਪ ਬਣਿਆ ਹੋਇਆ, ਸੈਲਫ ਹੈਲਪ ਗਰੁੱਪ ਹੈ ਲੇਡੀਜ਼ ਦਾ, ਤਾਂ ਉਹ ਸਾਨੂੰ ਗਰੁੱਪ ਦੇ ਵਿੱਚ ਪਾ ਦਿੰਦੇ ਨੇ ਵੀ ਆਹ ਮੇਲਾ ਲੱਗ ਰਿਹਾ ਕਿ ਤੁਸੀਂ ਲਗਾਉਣਾ ਚਾਹੁੰਦੇ ਹੋ, ਤਾਂ ਫਿਰ ਸਾਡੇ ਵੱਲੋਂ ਫਾਰਮ ਭਰਿਆ ਜਾਂਦਾ ਮੈਮ ਇੱਕ ਵੀ ਹਾਂਜੀ ਅਸੀਂ ਇਹ ਮੇਲੇ ਲਗਾਉਣੇ ਆ।
0: ਚਾਰਜਸ ਵੀ ਦੇਣੇ ਪੈਂਦੇ ਨੇ
1: ਮੈਮ? ਜਿਹੜੇ ਸਾਰਸ ਮੇਲੇ ਉਹਨਾਂ ਵਾਸਤੇ ਤਾਂ ਕੋਈ ਚਾਰਜਸ ਨਹੀਂ ਹੁੰਦੇ, ਬਟ ਜਿਹੜੇ ਕਿਸਾਨ ਮੇਲੇ ਹੁੰਦੇ ਉੱਥੇ ਬਸ ਟੇਬਲ ਦਾ ਖਰਚਾ ਹੁੰਦਾ ਹੈ, ਪ੍ਰਾਈਵੇਟ ਮੇਲਿਆਂ ਦੇ ਚਾਰਜਸ ਹੁੰਦੇ ਨੇ ਮੈਮ, ਉਹ ਅਸੀਂ ਪੇਡ ਕਰਦੇ ਆ।
0: ਅੱਛਾ, ਤੇ ਜਦੋਂ ਤੁਸੀਂ ਇਹਨਾਂ ਮੇਲਿਆਂ 'ਚ ਜਾਂਦੇ ਮਿਲਦਾ ਹੁੰਗਾਰਾ?
1: ਹਾਂਜੀ ਬਹੁਤ ਵਧੀਆ ਹੁੰਗਾਰਾ ਮਿਲਦਾ ਮੈਮ, ਅਸੀਂ ਜਦੋਂ ਆਪਣੇ ਪ੍ਰੋਡਕਟ ਉੱਥੇ ਲਗਾਉਂਦੇ ਹਾਂ ਤਾਂ ਲੋਕ ਪੁੱਛਦੇ ਨੇ ਆ ਕੇ ਇਹ ਤੁਸੀਂ ਕੀ ਬਣਾਇਆ ਕੀ ਬਣਾਇਆ, ਕੀ ਇਹ ਹੋਮ ਮੇਡ ਹੈ? ਹਾਂਜੀ ਹੋਮ ਮੇਡ ਹੈ। ਕਈ ਕਈ ਏਦਾਂ ਹੁੰਦੇ ਮੈਮ ਕਸਟਮਰ ਕੁਐਸਚਨ ਕਰ ਦਿੰਦੇ ਨੇ ਵੀ ਕਿਤੇ ਬਾਜ਼ਾਰ ਦਾ ਤਾਂ ਨਹੀਂ ਲਿਆਉਂਦਾ ਹੋਇਆ, ਤਾਂ ਫਿਰ ਅਸੀਂ ਆਪਣੀਆਂ ਵੀਡੀਓਜ਼ ਦਿਖਾਉਂਦੇ ਹਾਂ ਵੀ ਆਹ ਦੇਖੋ ਅਸੀਂ ਖੁਦ ਬਣਾ ਰਹੇ ਹਾਂ, ਫਿਰ ਉਹਨਾਂ ਨੂੰ ਹੌਸਲਾ ਮਿਲਦਾ ਤੇ ਵੱਧ ਤੋਂ ਵੱਧ ਸਮਾਨ ਲੈ ਕੇ ਜਾਂਦੇ ਨੇ ਸਾਥੋਂ।
0: ਤੁਹਾਡਾ ਜਿਹੜਾ ਮਟੀਰੀਅਲ ਹੈ ਕਿਹੜੇ ਕਿਹੜੇ ਏਰੀਆ ਤੱਕ ਜਾਂਦਾ ਹੈ, ਕਿੱਥੇ ਤੱਕ ਪਹੁੰਚਾਉਂਦੇ ਹੋ ਤੁਸੀਂ ਆਪਣਾ ਮਟੀਰੀਅਲ?
1: ਮੈਮ ਆਪਾਂ ਪੰਜਾਬ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਗੁੜਗਾਓਂ, ਹਿਮਾਚਲ
0: ਸੰਬੰਧੀ ਕੋਈ ਹੋਰ ਜਾਣਕਾਰੀ ਦੇਣਾ ਚਾਹੋ ਹਰਪ੍ਰੀਤ ਜੀ?
1: ਬਸ ਮੈਮ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਅਗਰ ਕਿਸੇ ਨੂੰ ਵੀ ਕੋਈ ਸਾਡਾ ਪ੍ਰੋਡਕਟ ਹੋਮ ਮੇਡ ਚਾਹੀਦਾ ਹੈ ਤਾਂ ਪਟਿਆਲਾ ਕਿੰਗ ਹੋਮ ਮੇਡ ਪ੍ਰੋਡਕਟ ਦੇ ਨਾਂ ਤੇ ਸਾਡਾ ਗਰੁੱਪ ਚੱਲ ਰਿਹਾ ਹੈ, ਤਾਂ ਮੈਂ ਆਪਣਾ ਨੰਬਰ ਵੀ ਸ਼ੇਅਰ ਕਰਨਾ ਚਾਹੂੰਗੀ ਇੱਥੇ।
0: ਹਾਂਜੀ ਹਾਂਜੀ, ਆਪਣਾ ਨੰਬਰ ਦੱਸ ਦਿਓ।
1: 98554-83-355
0: ਨੰਬਰ ਇੱਕ ਵਾਰ ਫੇਰ ਦੁਹਰਾ ਦਿਓ।
1: 98554-83-355 ਮੇਰਾ ਕੰਟੈਕਟ ਨੰਬਰ ਹੈ। ਅਗਰ ਤੁਹਾਨੂੰ ਕੋਈ ਵੀ ਜਿਵੇਂ ਕਿ ਜੂਸ, ਜੈਮ, ਚਟਨੀ, ਮੁਰੱਬਾ, ਕੈਂਡੀਜ਼ ਕਿਸੇ ਨੂੰ ਵੀ ਕੋਈ ਨੀਡ ਹੈ ਤਾਂ ਮੈਨੂੰ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
0: ਮਾਲਜ ਵਿੱਚ ਵੀ ਤੁਸੀਂ ਆਪਣਾ ਪ੍ਰੋਡਕਟ ਭੇਜਦੇ ਹੋ ਕਿ ਆਸ ਪਾਸ ਹੀ ਭੇਜਦੇ ਹੋ, ਆਪਣਾ ਬਾਜ਼ਾਰਾਂ ਵਿੱਚ ਹੀ ਭੇਜਦੇ ਹੋ?
1: ਮੈਮ ਮੇਰੇ ਕੋਲ

0: ਔਰ ਆਰਗੈਨਿਕ ਸਟੋਰ ਨੇ ਨਿੱਕੇ ਨਿੱਕੇ ਹਜੇ ਤਾਂ ਸਟੋਰ ਨੇ ਜਿਨ੍ਹਾਂ ਦੇ ਉਹੀ ਪ੍ਰੋਡਕਟ ਲੈ ਕੇ ਜਾਂਦੇ ਨੇ, ਬਾਕੀ ਅਸੀਂ ਆਪਣਾ ਜਿਵੇਂ ਕਿ ਕਿਸਾਨ ਮੇਲਿਆਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਉਦਾਂ ਸੇਲ ਕਰ ਦਿੰਦੇ ਹਾਂ ਪ੍ਰੋਡਕਟ ਮੈਮ ਹਜੇ।
1: ਹਰਪ੍ਰੀਤ ਜੀ ਤੁਸੀਂ ਜੁੜੇ ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਤੁਸੀਂ ਹੋਰ ਔਰਤਾਂ ਨੂੰ ਹੋਰ ਲੜਕੀਆਂ ਨੂੰ ਕੰਮ ਸਿਖਾਓ ਤਾਂ ਕਿ ਉਹ ਵੀ ਤੁਹਾਡੇ ਵਾਂਗ ਹੀ ਅੱਗੇ ਵਧਣ, ਔਰ ਇਸ ਲਈ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਓਕੇ ਮੈਮ, ਥੈਂਕ ਯੂ।
2: ਸੋ ਜੀ ਦੇਖੋ ਕਿੰਨੀ ਵਧੀਆ ਗੱਲਬਾਤ ਸੀ ਜਿਸ ਤੋਂ ਸਿੱਖਣ ਨੂੰ ਮਿਲਿਆ ਕਿ ਇੱਕ ਜੋ ਔਰਤ ਪਿੰਡ ਵਿੱਚ ਰਹਿੰਦੀ ਹੈ ਉਸ 'ਤੇ ਕੰਮ ਕਰਨ ਦਾ, ਉਸ ਦੇ ਤਜ਼ਰਬਿਆਂ ਦਾ ਖੇਤਰ ਵੀ ਕਿੰਨਾ ਵਿਸ਼ਾਲ ਹੋ ਸਕਦਾ ਕਿ ਉਹ ਨਾ ਸਿਰਫ ਆਪ ਮਜ਼ਬੂਤ ਹੁੰਦੀ ਹੈ ਬਲਕਿ ਹੋਰਾਂ ਨੂੰ ਵੀ ਰੁਜ਼ਗਾਰ ਦਿੰਦੀ ਹੈ।
3: ਬਿਲਕੁਲ ਜੀ, ਇਹ ਤਾਂ ਬਿਲਕੁਲ ਠੀਕ ਗੱਲ ਤੁਸੀਂ ਆਖੀ। ਅਤੇ ਹੁਣ ਪੂਨਮ ਜੀ ਸਾਡਾ ਅੱਜ ਦਾ ਇੱਕ ਖਾਸ ਸਿਲਸਿਲਾ ਹੁੰਦਾ, ਉਹਦੇ ਵੱਲ ਵਧਦੇ ਹਾਂ।
2: ਜੀ ਹੈ ਰੇਡੀਓ ਡਾਕਟਰ, ਕਿਉਂਕਿ ਅਸੀਂ ਤੰਦਰੁਸਤ ਵੀ ਰਹਿਣਾ, ਤੰਦਰੁਸਤ ਰਹਾਂਗੇ ਤਾਂ ਹੀ ਅਸੀਂ ਭੂਮਿਕਾਵਾਂ ਨਿਭਾਵਾਂਗੇ। ਅੱਜ ਸਾਡਾ ਸਿਲਸਿਲਾ ਹੈ ਰੇਡੀਓ ਡਾਕਟਰ, ਅਤੇ ਇਸ ਤਹਿਤ ਜਾਣਕਾਰੀ ਦੇ ਰਹੇ ਹਾਂ ਕਿ ਬੱਚੇਦਾਨੀ ਦਾ ਕੈਂਸਰ ਕਾਰਨ ਅਤੇ ਇਲਾਜ, ਅਤੇ ਇਸ ਸੰਬੰਧੀ ਜਾਣਕਾਰੀ ਦੇ ਰਹੇ ਨੇ
3: ਡਾਕਟਰ ਸੁਸ਼ਮਾ ਚਾਵਲਾ
2: ਜੀ।
4: ਰੇਡੀਓ ਡਾਕਟਰ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਵੀ ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਵਿਸ਼ੇ ਨੂੰ ਅਸੀਂ ਛੂਹ ਰਹੇ ਹਾਂ ਉਹ ਹੈ ਜੀ ਸਰਵਿਕਲ ਕੈਂਸਰ। ਕੀ ਹੁੰਦਾ ਹੈ, ਕਿਉਂ ਹੋ ਜਾਂਦਾ ਹੈ, ਕਿਵੇਂ ਬਚ ਸਕਦੇ ਹਾਂ, ਕੀ ਇਲਾਜ ਹੈ, ਇਸ ਦੇ ਬਾਰੇ ਜਾਣਕਾਰੀ ਦੇਣ ਲਈ ਇਸ ਵੇਲੇ ਸਾਡੇ ਸਟੂਡੀਓ 'ਚ ਮੌਜੂਦ ਨੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੁਸ਼ਮਾ ਚਾਵਲਾ। ਡਾਕਟਰ ਸੁਸ਼ਮਾ ਚਾਵਲਾ, ਬਹੁਤ ਬਹੁਤ ਸਵਾਗਤ ਤੇ ਜੀ ਆਇਆਂ ਨੂੰ। ਤੇ ਸਭ ਤੋਂ ਪਹਿਲਾਂ ਇਹੀ ਪੁੱਛਣਾ ਚਾਹਾਂਗੇ ਇਹ ਸਰਵਿਕਲ ਕੈਂਸਰ ਕੀ ਹੁੰਦਾ ਹੈ?
5: ਤੁਸੀਂ ਜਿਹੜਾ ਟੋਪਿਕ ਚੁਣਿਆ ਬਹੁਤ ਹੀ ਇੰਪੋਰਟੈਂਟ ਚੁਣਿਆ, ਕਿਉਂਕਿ ਹਰ 9 ਮਿੰਟ 'ਚ ਇੱਕ ਔਰਤ ਸਰਵਿਕਲ ਕੈਂਸਰ ਨਾਲ ਮਰਦੀ ਹੈ। ਇਹ ਬਹੁਤ ਕਾਮਨ ਹੈ, ਔਰ ਹੁਣ ਤੁਸੀਂ ਸੁਣਿਆ ਹੋਏਗਾ 3-4 ਦਿਨ ਪਹਿਲੇ ਮੋਦੀ ਜੀ ਨੇ ਵੀ
4: ਜੀ
5: ਵਰਲਡ ਓਵਰ ਲੈਵਲ 'ਤੇ ਆਸਟ੍ਰੇਲੀਆ, ਜਪਾਨ ਔਰ US ਨੇ ਮਿਲ ਕੇ ਇੱਕ ਮੂਨ ਸ਼ਾਟ ਪ੍ਰੋਗਰਾਮ ਸ਼ੁਰੂ ਕੀਤਾ, ਜਿਹਦੇ 'ਚ ਕਿ ਇੰਡੀਆ ਵੀ ਅਗਵਾਈ ਕਰ ਰਿਹਾ ਕਿ ਅਸੀਂ ਇਸ ਕੈਂਸਰ ਦੇ ਨਾਲ ਲੜਾਈ ਕਰਨੀ ਹੈ। ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਮਤਲਬ ਇਹ ਕਿੰਨੀ ਅਹਿਮੀਅਤ ਰੱਖਦਾ ਹੈ। ਆਮ ਤੌਰ 'ਤੇ ਲੋਕਾਂ ਨੂੰ ਇਹ ਨਹੀਂ ਪਤਾ ਵਟ ਇਜ਼ ਸਰਵਿਕਸ, ਹੈ ਆਮ ਤੌਰ 'ਤੇ ਲੋਕ ਸੋਚਦੇ ਕਿ ਜਿਹੜੀ ਗਰਦਨ ਦਾ ਪਿੱਛੇ ਹਿੱਸਾ ਉਹਨੂੰ ਸਰਵਾਈਕਲ ਕਹਿੰਦੇ ਆ, ਬਟ ਸਰਵਿਕਸ ਹੁੰਦਾ ਹੈ ਬੱਚੇਦਾਨੀ ਦਾ ਮੂੰਹ। ਮਤਲਬ ਆਮ ਤੌਰ 'ਤੇ ਜਦੋਂ ਬੱਚਾ ਬੱਚੇਦਾਨੀ 'ਚ ਹੁੰਦਾ ਔਰ ਜਿਸ ਏਰੀਆ ਤੋਂ ਬੱਚਾ ਨਿਕਲਦਾ ਉਹਦਾ ਨਿਚਲਾ ਹਿੱਸਾ ਸਰਵਿਕ ਕਹਿੰਦਾ ਹੈ, ਤਾਂ ਉਸਦਾ ਜਿਹੜਾ ਕੈਂਸਰ ਹੈ ਉਹ ਬਹੁਤ ਕਾਮਨ ਹੈ। ਸਿਰ ਤੋਂ ਲੈ ਕੇ ਪੈਰ ਤੱਕ ਕਿੰਨੇ ਹੀ ਕੈਂਸਰਸ ਹੈ, ਮਗਰ ਉਹਨਾਂ ਦਾ ਸਾਨੂੰ ਪਤਾ ਨਹੀਂ ਕਿਉਂ ਹੁੰਦਾ, ਕਿਸ ਤਰ੍ਹਾਂ ਹੁੰਦਾ, ਉਹਨਾਂ ਦੀ ਹਿਸਟਰੀ ਕੀ ਹੈ, ਮਗਰ ਇਹ ਜਿਹੜਾ ਸਰਵਿਕਲ ਕੈਂਸਰ ਹੈ ਇਸ ਦਾ ਸਾਨੂੰ ਪਤਾ ਲੱਗ ਗਿਆ ਕਿ ਇਹ ਇੱਕ ਵਾਇਰਸ ਕਰਕੇ ਹੁੰਦਾ ਜਿਹਦਾ ਨਾਮ ਹੈ HPV ਵਾਇਰਸ
4: ਜੀ,
5: ਹਿਊਮਨ ਪੈਪੀਲੋਮਾ ਵਾਇਰਸ। ਔਰ ਤੁਸੀਂ ਇਮੈਜਿਨ ਕਰੋ ਕਿ ਜਿਸ ਆਦਮੀ ਨੇ ਇਸ ਦਾ ਇਜਾਦ ਕੀਤਾ ਕਿ HPV ਵਾਇਰਸ, ਉਸਨੂੰ ਨੋਬੈਲ ਪ੍ਰਾਈਜ਼ ਮਿਲ ਗਿਆ। ਸੋ ਇਹ ਜਿਹੜਾ ਵਾਇਰਸ ਹੈ ਆਮ ਤੌਰ 'ਤੇ ਇਸ 200 ਦੇ ਕਰੀਬ ਵਾਇਰਸਿਸ ਆਦਮੀ 'ਚ ਹੁੰਦੇ ਹੈ ਜਿਹੜੇ ਕਿ ਸਕਿਨ ਟੂ ਸਕਿਨ ਕੋਂਟੈਕਟ 'ਤੇ ਜਾਂ ਇੰਟਰਕੋਰਸ 'ਤੇ ਔਰਤ ਦੇ ਵਿੱਚ ਚਲੇ ਜਾਂਦੇ ਆ, ਔਰ ਉਹ 5 ਸਾਲ, 10 ਸਾਲ, 15 ਸਾਲ ਲਗਾ ਦਿੰਦੇ ਹੌਲੀ ਹੌਲੀ ਕਰਕੇ ਅੰਦਰ ਤਾਂ ਕੈਂਸਰ ਬਣਦਾ। ਅਤੇ ਇਹਨਾਂ ਜਿਹੜੇ ਵਾਇਰਸਿਸ ਹੈ ਇਹਨਾਂ 'ਤੇ ਵੀ ਨਾਮ ਰੱਖੇ ਗਏ ਹੈ, ਜਿਸ ਤਰ੍ਹਾਂ ਕਿ ਕਿਸੇ ਵਾਇਰਸ ਦਾ ਨਾਮ ਹੈ 6, 11, 16, 18, 30, 33, 45। ਸੋ ਇਹ ਜਿਹੜੇ ਵਾਇਰਸ ਸਭ ਤੋਂ ਜ਼ਿਆਦਾ ਡੇਂਜਰਸ ਵਾਇਰਸ ਹੈ ਉਹ ਹੈ 16 ਔਰ 18, ਜਿਹੜਾ ਕਿ ਸਰਵਿਕਲ ਕੈਂਸਰ ਕਰਦੇ ਆ
4: ਜੀ,
5: ਔਰ ਹੈਡ ਐਂਡ ਨੈਕ ਕੈਂਸਰ ਕਰਦੇ ਆ। ਹੁਣ ਇਸ ਦਾ ਜਿਹੜਾ ਇੱਕ ਟੀਕਾ ਆ ਗਿਆ ਜਿਹੜਾ ਕਿ ਇਸ ਦਾ ਬਚਾਓ ਕਰਦਾ, ਉਹਨੂੰ ਅਸੀਂ ਵੈਕਸੀਨੇਸ਼ਨ ਕਰਦੇ ਹਾਂ, ਔਰ ਉਹ ਅੱਜ ਕੱਲ੍ਹ ਅਸੀਂ ਬੱਚਿਆਂ ਨੂੰ ਲਗਾ ਰਹੇ ਹਾਂ 9 ਸਾਲ ਤੱਕ ਤੋਂ ਲੈ ਕੇ 26 ਸਾਲ ਤੱਕ ਲੜਕੀਆਂ ਨੂੰ ਵੀ ਔਰ ਲੜਕਿਆਂ ਨੂੰ ਵੀ। ਹੁਣ ਪਿੱਛੇ ਪਿੱਛੇ ਪਾਰਲੀਮੈਂਟ ਵਿੱਚ ਵੀ ਇਹ ਡਿਸਕਸ ਹੋਇਆ ਕਿ ਅਗਰ ਇਸ ਕੈਂਸਰ ਦਾ ਬਚਾਓ ਹੈ ਤਾਂ ਅਸੀਂ 9 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਸਭ ਲੜਕੀਆਂ ਨੂੰ ਇਹ ਟੀਕਾ ਲੱਗ ਜਾਏ। ਜਦੋਂ ਇਹ ਵਾਇਰਸ ਮਤਲਬ ਕੋਂਟੈਕਟ 'ਤੇ ਜਾਂਦਾ ਤਾਂ ਕਾਫੀ ਟਾਈਮ ਲਗਾ ਦਿੰਦਾ ਉਹ ਕੈਂਸਰ ਬਣਨ 'ਚ, ਤਾਂ ਉਹਦੀ ਜਿਹੜੀ ਪ੍ਰੀਵੈਂਸ਼ਨ ਹੈ ਉਹ ਵੇਖ ਕੇ ਅਸੀਂ ਅਗਰ ਬੱਚਿਆਂ ਨੂੰ ਟੀਕਾ ਲਗਾਈਏ ਤਾਂ ਪੱਕੇ ਤੌਰ 'ਤੇ ਅਸੀਂ ਇਸ ਕੈਂਸਰ ਦਾ ਬਚਾਓ ਕਰ ਸਕਦੇ ਜੀ।
4: ਡਾਕਟਰ ਸੁਸ਼ਮਾ ਚਾਵਲਾ, ਤੁਸੀਂ ਕਿਹਾ ਕਿ 9 ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਹੈ ਕਿ ਇਹ
5: ਵੈਕਸੀਨੇਸ਼ਨ?
4: ਅਤੇ ਡਾਕਟਰ ਸਾਹਿਬ ਇਹਦਾ ਮਤਲਬ ਕਹਿਣ ਦਾ ਇਹ ਹੋਇਆ ਕਿ ਲੜਕੀਆਂ ਜਿੰਨੀ ਦੇਰ ਤੱਕ ਉਹਨਾਂ ਨੂੰ ਮਾਹਵਾਰੀ ਨਹੀਂ ਆਉਂਦੀ ਉਸ ਤੋਂ ਪਹਿਲਾਂ ਕਿ ਜਾਂ ਮਾਹਵਾਰੀ ਤੋਂ ਬਾਅਦ ਵੀ?
5: ਇਸ ਦਾ ਮਹਾਂਵਾਰੀ ਦੇ ਨਾਲ ਕੋਈ ਤਲੁਕ ਨਹੀਂ ਹੈ, ਸਿਰਫ ਇਹ ਵੇ ਕਿ ਅੱਜ ਕੱਲ੍ਹ ਚਾਈਲਡ ਅਬਿਊਜ਼ ਬਹੁਤ ਹੈ, ਅੱਜ ਕੱਲ੍ਹ ਬੱਚਿਆਂ ਦਾ ਪ੍ਰੀ ਮੈਰੀਟਲ ਸੈਕਸ ਹੈ, ਹੈ ਨਾ, ਜਿਹੜਾ ਕਿ ਤੁਸੀਂ ਰੋਕ ਨਹੀਂ ਸਕਦੇ, ਗਾਈਡ ਨਹੀਂ ਕਰ ਸਕਦੇ, ਬੱਚਿਆਂ ਨੇ ਮੰਨਣਾ ਵੀ ਨਹੀਂ ਹੈ। ਆਲ ਓਵਰ ਦਾ ਵਰਲਡ ਦੇਖਿਆ ਜਾ ਰਿਹਾ ਕਿ ਹੁਣ ਜੋ ਪਹਿਲਾਂ ਸੀਗਾ, ਔਰ ਇੰਡੀਆ ਦੇ ਵਿੱਚ ਵੀ ਤੁਸੀਂ ਦੇਖਿਆ ਅਬਿਊਜ਼ ਬਹੁਤ ਹੈ, ਔਰ ਪਹਿਲੇ ਤਾਂ ਚਾਈਲਡ ਮੈਰਿਜ ਬੜੀ ਸੀਗੀ, ਮਗਰ ਹੁਣ ਕਮ ਅਜ਼ ਕਮ ਏਜ ਵੱਧ ਗਈ ਹੈ, ਬਟ ਦਾ ਪੁਆਇੰਟ ਇਜ਼ ਕਿ ਜਿਹੜੀ ਲੜਕੀ ਹੈ ਉਹਦੇ 'ਚ ਐਕਸਪੋਜ਼ਰ ਤਾਂ ਹੈ ਜਦੋਂ ਉਹਨੇ ਸਕਿਨ ਟੂ ਸਕਿਨ ਕੰਟੈਕਟ ਜਾਂ ਉਹਨੇ ਆਦਮੀ ਦੇ ਨਾਲ ਸੰਬੰਧ ਬਣਾਉਣੇ ਹੈ ਤੇ ਉਹਦੇ 'ਚ ਉਹ ਵਾਇਰਸ ਜਾਏਗਾ ਹੀ ਜਾਏਗਾ।
4: ਡਾਕਟਰ ਇਹਦੇ ਨਾਲ ਹੀ ਇੱਕ ਗੱਲ ਹੋਰ ਜੁੜ ਜਾਂਦੀ ਹੈ, ਤੁਸੀਂ ਕਿਹਾ ਕਿ ਜਦੋਂ ਉਹ ਸੰਪਰਕ

0: ਵਿੱਚ ਆਉਂਦੀ ਹੈ ਲੜਕੇ ਦੇ ਨਾਲ ਜਾਂ ਮਰਦ ਦੇ ਨਾਲ ਤਾਂ ਵਾਇਰਸ ਚਲੇ ਜਾਂਦਾ। ਇਹਦਾ ਮਤਲਬ ਇਹ ਹੋਇਆ ਕਿ ਲੜਕੀ ਜੇ ਇਕੱਲੀ ਹੋਵੇ ਉਸਨੇ ਕੋਈ ਸੰਪਰਕ ਨਾ ਆਇਆ ਫਿਰ ਇਸ ਕੈਂਸਰ ਤੋਂ ਬਚੀ ਰਹਿ ਸਕਦੀ ਹੈ।
1: ਬਿਲਕੁਲ, ਜਿਹੜੀਆਂ ਲੜਕੀਆਂ ਵਰਜਿਨਸ ਹੈ ਉਹ ਇਹਨਾਂ ਚੀਜ਼ਾਂ ਤੋਂ ਬਚ ਰਿਹਾ। ਔਰ ਇਹ ਵੀ ਦੇਖਿਆ ਗਿਆ ਕਿ ਜਿਹੜੇ ਮੁਸਲਿਮਸ ਹੈ ਜਿਹਨਾਂ ਚੋਂ ਸਰਕਮਸੀਜਨ ਹੋਇਆ ਹੁੰਦਾ ਉਹਨਾਂ ਚ ਇੰਸੀਡੈਂਸ ਆਫ ਇਸ ਕੈਂਸਰ ਦਾ ਘੱਟ ਹੈ। ਠੀਕ ਹੈ, ਸੋ ਡੈਫੀਨੇਟਲੀ ਜਿਹੜਾ ਇੰਸੀਡੈਂਸ ਹੈ ਇਹਨਾਂ ਚੀਜ਼ਾਂ ਕਰਕੇ ਵੀ ਵੱਧਦਾ। ਛੋਟੀ ਉਮਰ ਚ ਸ਼ਾਦੀ ਹੋ ਗਈ, ਲੋਕਾਂ ਦੇ ਮਲਟੀਪਲ ਪਾਰਟਨਰਸ ਹੈ। ਠੀਕ ਹੈ, ਔਰ ਬਹੁਤ ਸਾਰੇ ਬੱਚੇ ਪੈਦਾ ਹੋ ਗਏ, ਹੈਲਥ ਦੀ ਹਾਈਜੀਨ ਅੱਛੀ ਨਹੀਂ। ਬਟ ਇੰਨਾ ਪੱਕਾ ਕਿ ਜਿਹੜਾ ਇਹ ਸਰਵਿਕਲ ਕੈਂਸਰ ਹੈ ਇਹ ਵਾਇਰਸ ਕਰਕੇ ਹੁੰਦਾ, ਬਟ ਬਾਕੀ ਚੀਜ਼ਾਂ ਉਸਨੂੰ ਪ੍ਰੀਡਿਸਪੋਜ਼ ਕਰ ਦਿੰਦੀਆਂ। ਕੋਈ ਐਸੀ ਔਰਤ ਹੈ ਜਿਸਨੂੰ ਕਿ ਬਿਲਕੁਲ ਅਰਲੀ ਸਟੇਜ ਪਤਾ ਲੱਗ ਗਿਆ ਕਿ ਕੈਂਸਰ ਬਣ ਰਿਹਾ ਅਤੇ ਉਸਦੇ ਲਈ ਹਿਸਟਰੈਕਮੀ ਇੰਡੀਕੇਟਡ ਹੈ, ਮਗਰ ਜਦੋਂ ਫੈਲਣਾ ਸ਼ੁਰੂ ਹੋ ਜਾਂਦਾ ਫਿਰ ਅਸੀਂ ਓਪਰੇਸ਼ਨ ਵੀ ਨਹੀਂ ਕਰ ਸਕਦੇ, ਫਿਰ ਰੇਡੀਓਥੈਰੇਪੀ ਕੀਮੋਥੈਰੇਪੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਸੋ ਤੁਸੀਂ ਇਹਨਾਂ ਦੇ ਚਿੰਨ੍ਹ ਪੁੱਛੇ ਸੀਗੇ, ਇੱਕ ਤਾਂ ਪਾਣੀ ਪੈਂਦਾ, ਕਈ ਵਾਰੀ ਬਲੀਡਿੰਗ ਇੰਟਰਮੈਂਸਟਰਲ ਬਲੀਡਿੰਗ ਦਾ ਮਤਲਬ ਬਲੀਡਿੰਗ ਜਿਹਨਾਂ ਦੇ ਨਾਲ ਹੁੰਦੀ ਹੈ ਉਹਦੇ ਵਿੱਚ ਵੀ ਖੂਨ ਦੇ ਦਾਗ ਲੱਗਦੇ ਆ,
0: ਯਾਨੀ ਕਿ ਪੀਰੀਅਡਸ ਤੋਂ ਇਲਾਵਾ ਵੀ ਤੁਹਾਨੂੰ ਬਲੀਡਿੰਗ ਹੁੰਦੀ ਹੈ ਜਾਂ ਦਾਗ ਲੱਗਦੇ ਨੇ।
1: ਇੱਕ ਹੋਰ ਵੀ ਬੜੀ ਇੰਪੋਰਟੈਂਟ ਗੱਲ ਹੈ, ਜਦੋਂ ਇੰਟਰਕੋਰਸ ਇੱਕ ਲੇਡੀ ਕਰਦੀ ਹੈ ਹਸਬੈਂਡ ਦੇ ਨਾਲ ਸੰਬੰਧ ਬਣਾਉਂਦੀ ਹੈ, ਕਿਉਂਕਿ ਉਸ ਜਗ੍ਹਾ 'ਤੇ ਜ਼ਖਮ ਹੈ, ਸੋ ਉਸਦੇ ਟੱਚ ਦੇ ਨਾਲ ਉਸਨੂੰ ਕੰਟੈਕਟ ਬਲੀਡਿੰਗ ਮਤਲਬ ਇੰਟਰਕੋਰਸ 'ਤੇ ਬਲੀਡਿੰਗ ਹੁੰਦੀ ਹੈ ਅਤੇ ਇੱਕ ਭਾਲੀ ਚਿੰਨ੍ਹ ਹੈ ਜਿਸਨੂੰ ਕਿ ਬਿਲਕੁਲ ਇਗਨੋਰ ਨਹੀਂ ਕਰਨਾ ਚਾਹੀਦਾ। ਸੋ ਪਾਣੀ ਪੈਣਾ, ਇੰਟਰਮੈਂਸਟਰਲ ਬਲੀਡਿੰਗ ਹੋਣਾ ਮਹਾਂਵਾਰੀ ਦੇ ਵਿੱਚ ਵਿੱਚ ਖੂਨ ਦਾ ਦਾਗ ਲੱਗਣਾ ਔਰ ਇੰਟਰਕੋਰਸ 'ਤੇ ਬਲੀਡਿੰਗ ਹੋਣਾ ਇਹ ਨਿਸ਼ਾਨੀ ਹੈ ਜਿਸ ਲੱਗਦਾ ਕਿ ਵੀ ਇਸ ਪੇਸ਼ੈਂਟ ਨੂੰ ਕੈਂਸਰ ਨਾ ਹੋਏ। ਬਾਕੀ ਡਾਕਟਰ ਤਾਂ ਬਿਲਕੁਲ ਹਰ ਗਾਇਨੇਕੋਲੋਜਿਸਟ ਦੇ ਪਾਸ ਇੱਕ ਸਪੈਕੁਲਮ ਜ਼ਰੂਰ ਹੋਣਾ ਚਾਹੀਦਾ ਔਰ ਪੇਸ਼ੈਂਟ ਨੂੰ ਸਮਝਾ ਕੇ ਕਿ ਉਸਦਾ ਪੈਪ ਸਮੀਅਰ ਕਰ ਰਿਹਾ ਸ਼ਾਦੀ ਤੋਂ 3 ਸਾਲਾਂ ਦੇ ਬਾਅਦ, ਹਰ ਤਿੰਨ ਸਾਲਾਂ ਬਾਅਦ। ਔਰ ਇੱਕ ਹੋਰ ਹੁੰਦਾ ਜਿਹੜਾ ਕਿ ਗੋਲਡ ਸਟੈਂਡਰਡ ਕਹਿਲਾਉਂਦਾ ਦੁਨੀਆ ਦਾ, ਉਹਨੂੰ ਕਹਿੰਦੇ ਆ ਕੋ ਟੈਸਟਿੰਗ। ਉਹਦੇ 'ਚ ਅਸੀਂ ਪੈਪਸਮੀਅਰ ਵੀ ਕਰਦੇ ਹਾਂ ਔਰ ਉਹਦੇ 'ਚ ਇਹ ਵੀ ਦੇਖਦੇ ਹਾਂ ਕਿ ਐਚ ਪੀ ਵੀ ਵਾਇਰਸ ਉਸ ਔਰਤ ਦੇ ਅੰਦਰ ਚਲਾ ਤਾਂ ਨਹੀਂ ਗਿਆ। ਸੋ ਦਿਸ ਇਜ਼ ਐਕਚੁਲੀ ਦ ਬੈਸਟ, ਇਹ ਸਭ ਤੋਂ ਅੱਛਾ ਟੈਸਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿਕੁਇਡ ਬੇਸ ਸਾਈਟੋਲੋਜੀ। 5 ਮਿੰਟ ਲੱਗਦੇ ਹੈ ਲੈਣ ਦੀ, ਬਟ ਉਹਦੀ ਰਿਪੋਰਟ ਆਉਂਦੇ ਟਾਈਮ ਲੱਗਦਾ, ਔਰ ਅਗਰ ਰਿਪੋਰਟ ਵਿੱਚ ਪਤਾ ਲੱਗ ਜਾਏ ਕਿ ਉਹਦੇ 'ਚ ਵਾਇਰਸ ਜਾ ਚੁੱਕਾ ਅਤੇ ਉਸਨੂੰ ਫਿਰ ਵੀ ਆਪਣਾ ਕੈਂਸਰ ਦਾ ਟੀਕਾ ਲਗਵਾ ਲੈਣਾ ਚਾਹੀਦਾ ਔਰ ਉਹਦੇ ਲਈ ਸਟ੍ਰਿਕਟ ਫੋਲੋਅਪ ਹੋਏਗਾ ਅਗਰ ਉਹ 16 ਜਾਂ 18 ਦਾ ਕੈਂਸਰ ਹੈ ਜਾਂ ਹਾਈ ਰਿਸਕ ਐਚ ਪੀ ਵੀ ਵਾਇਰਸ ਚਲਾ ਗਿਆ।
0: ਜੀ ਜੀ ਜੀ ਡਾਕਟਰ, ਇਹ ਕੈਂਸਰ ਕਦੋਂ ਖਤਰਨਾਕ ਹੋ ਜਾਂਦਾ ਹੈ? ਸਰਵਿਕਲ ਕੈਂਸਰ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਕਦੋਂ ਖਤਰਨਾਕ ਹੋ ਜਾਂਦਾ?
1: ਦੇਖੋ, ਖਤਰਨਾਕ ਤੇ ਜਦੋਂ ਕੈਂਸਰ ਦਾ ਨਾਮ ਸੁਣੋ ਹੀ ਤੇ ਖਤਰਨਾਕ ਹੈ, ਬਟ ਉਹਦੇ ਸਟੇਜਿਸ ਹੈ, ਸਟੇਜ 1 ਹੈ, ਸਟੇਜ 1 ਏ ਹੈ, ਬੀ ਹੈ। ਸੋ ਜਿਉਂ ਜਿਉਂ ਜਿਸ ਜਗ੍ਹਾ ਤੇ ਸੋਚ ਲਓ ਕੈਂਸਰ ਹੈ, ਉਹਨੇ ਜਦੋਂ ਅੱਗੇ ਦੀ ਫੈਲਣਾ, ਕੈਂਸਰ ਦਾ ਮਤਲਬ ਕੀ ਹੈ, ਇੱਕ ਸੈੱਲ ਹੈ ਉਹ ਮਲਟੀਪਲ ਹੋ ਜਾਂਦਾ, ਉਸ ਮਿਲੀਅਨਸ ਵਿੱਚ ਚਲਾ ਜਾਂਦਾ, ਉਹ ਜਦੋਂ ਸੈੱਲ ਅੱਗੇ ਦੀ ਤਰਫ ਵਧਣਾ ਸ਼ੁਰੂ ਹੋਣ ਅਤੇ ਉਹ ਬਲੈਡਰ ਨੂੰ ਪਿਸ਼ਾਬਦਾਨੀ ਨੂੰ ਇਨਵੋਲਵ ਕਰ ਲੈਂਦੇ ਹੈ, ਸਾਈਡਸ ਵੱਲ ਵਧਣਾ ਸ਼ੁਰੂ ਕਰਨ ਅਤੇ ਪੈਲਵਿਕ ਵਾਲਸ ਤੱਕ ਚਲੇ ਜਾਂਦੇ ਹੈ, ਨੀਚੇ ਤਰਫ ਵਧਣਾ ਸ਼ੁਰੂ ਕਰ ਅਤੇ ਵਜਾਇਨਾ ਤੇ ਚਲੇ ਜਾਂਦੇ ਹੈ। ਸੋ ਉਸ ਸਟੇਜ ਤੱਕ ਤਾਂ ਪਹੁੰਚਣਾ ਹੀ ਨਹੀਂ ਚਾਹੀਦਾ, ਜਦੋਂ ਕਿ ਸਾਇੰਸ ਨੇ ਢੂੰਡ ਲਿੱਤਾ ਕਿ ਇਸ ਦਾ ਬਚਾਅ ਵੀ ਆ ਔਰ ਇਸ ਦੀ ਅਰਲੀ ਡਿਟੈਕਸ਼ਨ ਵੀ ਹੈ, ਅਸੀਂ ਉਹਨੂੰ ਛੇਤੀ ਪਕੜ ਸਕਦੇ ਹਾਂ। ਸੋ ਸਾਰੀਆਂ ਔਰਤਾਂ ਨੂੰ ਚਾਹੀਦਾ ਕਿ ਡਾਕਟਰ ਦੇ ਨਾਲ ਕੰਟੈਕਟ ਰੱਖੋ, ਕਿਉਂਕਿ ਡਾਕਟਰ ਤੋਂ ਜ਼ਿਆਦਾ ਵੈਲ ਵਿਸ਼ਰ ਅੱਛਾ ਦੋਸਤ ਅੱਛੀ ਫਰੈਂਡ ਕੌਣ ਹੋ ਸਕਦਾ ਹੈ
0: ਜਿਹੜੀ
1: ਤੁਹਾਡੀ ਸਿਹਤ ਨੂੰ ਬਚਾ ਕੇ ਰੱਖਣ।
0: ਡਾਕਟਰ ਸੁਸ਼ਮਾ ਚਾਵਲਾ, ਤੁਹਾਡੇ ਕੋਲ ਬਹੁਤ ਸਾਰੀਆਂ ਔਰਤਾਂ ਚੈੱਕਅਪ ਲਈ ਆਉਂਦੀਆਂ ਨੇ, ਰੋਜ਼ਾਨਾ ਆਉਂਦੀਆਂ ਨੇ, ਔਰ ਕਿੰਨੀਆਂ ਕੁ ਨੇ ਜਿਹੜੀਆਂ ਅਵੇਅਰ ਨੇ ਅਤੇ ਕਿੰਨੀਆਂ ਕੁ ਨੇ ਜਿਹੜੀਆਂ ਫੋਲੋਅਪ ਲਈ ਤੁਹਾਡੇ ਕਹਿਣ 'ਤੇ ਦੁਬਾਰਾ ਵੀ ਆਉਂਦੀਆਂ ਨੇ?
1: ਇਸ ਤਰ੍ਹਾਂ ਕਿ ਜਿਹੜੀ ਹਰ ਚੀਜ਼ ਬਹੁਤ ਅੱਛੀ ਲੱਗਦੀ ਹੈ, ਪਿਕਚਰ ਦੀ ਗੱਲ ਕਰੋ, ਕੱਪੜਿਆਂ ਦੀ ਗੱਲ ਕਰੋ, ਜਿਊਲਰੀ ਦੀ ਗੱਲ ਕਰੋ, ਤਾਂ ਸਭ ਪਟਾਪਟ ਇੱਕ ਦੂਸਰੇ ਨੂੰ ਦੱਸਦੇ ਆ, ਮਗਰ ਕੈਂਸਰ ਇੱਕ ਐਸੀ ਚੀਜ਼ ਹੈ ਜਿਸ ਦੇ ਵੱਲੋਂ ਅਸੀਂ ਦੱਸਦੇ ਵੀ ਹਾਂ, ਲੋਕਾਂ ਨੂੰ ਪਤਾ ਵੀ ਹੈ, ਫਿਰ ਵੀ ਪਤਾ ਨਹੀਂ ਕਿਉਂ ਅੱਗੇ ਆ ਕੇ ਉਹ ਨਹੀਂ ਕਰਦੇ। ਉਹ ਜਦੋਂ ਫਸ ਜਾਂਦੇ ਆ, ਉਹ ਜਦੋਂ ਸ਼ੁਰੂ ਹੋ ਜਾਂਦਾ, ਫਿਰ ਪਛਤਾਵਾ ਆਉਂਦਾ ਹੈ ਕਿ ਸਾਨੂੰ ਇਹ ਕਿਉਂ ਨਹੀਂ ਪਤਾ ਸੀ। ਮੈਂ ਇੱਕ ਮੂਵਮੈਂਟ ਸ਼ੁਰੂ ਕੀਤੀ ਹੈ ਜਿਹਨੂੰ ਕਿ ਮੈਂ ਬਲੂ ਰਿਬਨ ਮੂਵਮੈਂਟ ਕਹਿੰਦੀ ਹਾਂ। ਮੈਂ ਰੋਜ਼ ਇੱਕ ਆਪਣਾ ਰਿਬਨ ਲਗਾਉਂਦੀ ਹਾਂ ਔਰ 10 ਔਰਤਾਂ ਨੂੰ ਮੈਂ ਉਹ ਦਿੰਦੀ ਹਾਂ, ਲਗਾ ਕੇ ਭੇਜਦੀ ਹਾਂ, ਔਰ ਮੈਂ ਕਹਿੰਦੀ ਹਾਂ ਕਿ ਤੁਸੀਂ ਆਪਣੀ ਫੈਮਿਲੀ ਨੂੰ, ਆਪਣੇ ਦੇਸ਼ ਨੂੰ ਕੀ, ਆਪਣੇ ਪਿੰਡ ਨੂੰ ਕੀ, ਆਪਣੀ ਫੈਮਿਲੀ ਨੂੰ ਅਵੇਅਰ ਕਰੋ। ਇੱਥੇ ਦਿੱਲੀ, ਬੰਬੇ, ਇੰਗਲੈਂਡ, ਜੋ ਵੀ ਤੁਹਾਡਾ ਰਿਸ਼ਤੇਦਾਰ ਬੈਠਾ, ਉਹਨੂੰ ਜ਼ਰੂਰ ਇਹ ਦੱਸੋ ਕਿ ਤੁਸੀਂ ਆਪਣਾ ਡਾਕਟਰ ਪਾਸ ਇੱਕ ਸਾਲ ਇੱਕ ਚੈੱਕਅਪ ਕਰਵਾਓ, ਇੱਕ ਅੱਛਾ ਜਿਹਾ ਦਿਨ ਚੁਣ ਲਓ, ਆਪਣਾ ਜਨਮ ਦਿਨ ਚੁਣ ਲਓ, ਵੈਡਿੰਗ ਐਨੀਵਰਸਰੀ ਚੁਣ ਲਓ, ਨਿਊ ਈਅਰ ਚੁਣ ਲਓ, ਉਸ ਤੋਂ ਅਗਲੇ ਹਫ਼ਤੇ ਜਾ ਕੇ ਡਾਕਟਰ ਨੂੰ ਕਹੋ, ਡਾਕਟਰ ਮੈਨੂੰ ਦੱਸੋ ਮੇਰੇ ਲਈ ਕੀ ਅੱਛਾ ਹੈ। ਇੱਕ ਬ੍ਰੈਸਟ ਦਾ ਕੈਂਸਰ ਔਰ ਇੱਕ ਬੱਚੇਦਾਨੀ ਦਾ ਕੈਂਸਰ, 28 ਔਰਤਾਂ 1 ਘੰਟੇ 'ਚ ਮਰਨ, ਅਤੇ ਇਹ ਸਾਡੇ ਲਈ ਬਹੁਤ ਅਫਸੋਸ ਦੀ ਗੱਲ ਹੈ।
0: ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਸੀ ਕਿ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਾਫ਼ੀ ਸਾਰੇ ਮੁਲਕਾਂ ਦੇ ਨਾਲ ਇਕੱਠੇ

0: होके इस ते सोच विचार कीती और कहंदे ने कि जदों भारत दे प्रधानमंत्री मुखी ही इस बारे सोच विचार करन लई कह देण ते जां दूजे देशां नूं रला के इस दा हल लभण वास्ते लोकां नूं जागरूक करन ते फिर सच्ची मुची गल है कि यह बीमारी लोगों नूं बहुत ज्यादा प्रभावित कर रही है।
1: ਤੁਸੀਂ ਇਹ ਟਾਕ ਸੁਣੀ ਹੋਏਗੀ, ਬਿਡਨ ਦੇ ਆਪਣੇ ਹੀ ਘਰ ਵਿੱਚ ਕੈਂਸਰ ਸੀ ਔਰ ਉਹ ਇਸ ਚੀਜ਼ ਲਈ ਬਹੁਤ ਜ਼ਿਆਦਾ ਉਹਨਾਂ ਨੇ ਕਿਹਾ ਕਿ ਮੈਂ ਕੁਛ ਨਾ ਕੁਛ ਕਰਾਂ। ਸੋ ਜਪਾਨ, ਆਸਟ੍ਰੇਲੀਆ, USA ਐਂਡ ਇੰਡੀਆ, ਔਰ ਤੁਸੀਂ ਹੈਰਾਨ ਹੋਗੇ ਕਿ ਮੋਦੀ ਜੀ ਨੇ ਬਹੁਤ ਸਾਰੇ ਪ੍ਰੋਮਿਸ ਕੀਤਾ ਇਹ ਜਿਹੜੀ ਵੈਕਸੀਨ ਬਣੇਗੀ ਇਹ ਇੰਡੀਆ ਆਪਣੇ ਆਪ 'ਤੇ ਬਣਾ ਰਿਹਾ, ਦੂਸਰੀ ਦੇਸ਼ਾਂ ਨੂੰ ਵੀ ਦੇਗਾ। ਵੈਸੇ ਅਜੇ ਤੱਕ 2 ਕੰਪਨੀਜ਼ ਬਣਾ ਰਹੀਆਂ ਸੀ ਦੁਨੀਆ 'ਚ, ਹੈ ਉਹਦੇ 'ਚ ਇੱਕ ਵੈਕਸੀਨ ਹੈ ਜਿਹੜੀ 4 ਵਾਇਰਸਿਸ ਨਾਲ ਲੜਾਈ ਕਰਦੀ ਹੈ, ਇੱਕ ਵੈਕਸੀਨ ਹੈ ਜਿਹੜੀ 9 ਵਾਇਰਸਿਸ ਨਾਲ ਕਰਦੀ ਹੈ। ਜਿਹੜਾ ਇੰਡੀਆ ਬਣਾ ਰਿਹਾ ਇਹ ਬਹੁਤ ਸਸਤੀ ਬਣਾ ਰਿਹਾ, ਜਦਕਿ ਦੂਸਰੀਆਂ ਵੈਕਸੀਨਸ ਬੜੀਆਂ ਮਹਿੰਗੀਆਂ ਸੀਗੀਆਂ। ਮਗਰ ਫਿਰ ਵੀ ਮੈਂ ਚਾਹਾਂਗੀ ਕਿ ਜਿਹੜੇ ਲੋਕ ਅਫੋਰਡ ਕਰ ਸਕਦੇ ਹੋ ਉਹ ਜਿਹੜੀ ਮੈਕਸੀਮਮ 9 ਵਾਇਰਸਿਸ ਵਾਲੀ ਵੈਕਸੀਨ ਜ਼ਰੂਰ ਲਗਾਉਣ, ਔਰ ਜਿਹੜੇ ਨਹੀਂ ਅਫੋਰਡ ਕਰ ਸਕਦੇ ਕਮ ਅਜ਼ ਕਮ 4 ਵੈਕਸੀਨ ਵਾਲੀ ਤਾਂ ਜ਼ਰੂਰ ਲਗਾਉਣ ਜਿਹੜੀ ਸਰਵਿਕਸ ਨੂੰ ਕਵਰ ਕਰੇ, ਕਿਉਂਕਿ ਇਹਦੇ ਨਾਲ ਬਹੁਤ ਮੌਤਾਂ ਹੋ ਰਹੀਆਂ
0: ਜੀ। ਡਾਕਟਰ ਸਾਹਿਬ, ਸਰਵਿਕਸ ਕੈਂਸਰ ਜਾਂ ਸਰਵੀਕਲ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ, ਇਹਨਾਂ ਦੋਵਾਂ ਵਿੱਚ ਆਪਾਂ ਕੀ ਅੰਤਰ ਕਰ ਸਕਦੇ ਹਾਂ?
1: ਸਰਵੀਕਲ ਕੈਂਸਰ, ਸਰਵੀਕਲ ਕੈਂਸਰ ਬੱਚੇਦਾਨੀ ਦਾ ਮੂੰਹ ਹੈ, ਔਰ ਬੱਚੇਦਾਨੀ ਦਾ ਹੈ ਜਿਹੜਾ ਕਿ ਬੱਚੇਦਾਨੀ ਦੇ ਅੰਦਰ ਦੀ ਤਹਿ ਜਿਹਨੂੰ ਅਸੀਂ ਐਂਡੋਮੀਟ੍ਰੀਅਮ ਕਹਿੰਦੇ ਹਾਂ ਉਹਦਾ ਕੈਂਸਰ। ਦੋਨਾਂ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਜਿਹੜਾ ਬਾਹਰ ਵਾਲਾ ਕੈਂਸਰ ਹੈ ਬਹੁਤ ਕਾਮਨ ਹੈ, ਜਬਕਿ ਯੂਟਰਸ ਦਾ ਕੈਂਸਰ ਵੀ ਹੈ ਜਿਹੜਾ ਕਿ ਅਸੀਂ ਦੇਖਦੇ ਰਹਿੰਦੇ ਹਾਂ, ਔਰ ਸਪੈਸ਼ਲੀ ਜੈਸੀ ਜੈਸੀ ਉਮਰ ਅੱਗੇ ਨੂੰ ਜਾ ਰਹੀ ਹੈ ਤੇ ਉਹਦੇ 'ਚ ਚਾਂਸਿਸ ਹੁੰਦੇ ਹੈ ਯੂਟਰਸ ਦਾ ਕੈਂਸਰ ਵੀ ਵਧਣ ਦੇ। ਉਹਦੇ 'ਚ ਵੀ ਬਲੀਡਿੰਗ ਜ਼ਿਆਦਾ ਹੁੰਦੀ ਹੈ, ਪੇਨਫੁਲ ਹੁੰਦੀ ਹੈ, ਔਰ ਇੰਟਰਮੈਂਸਟਰਲ ਬਲੀਡਿੰਗ ਹੁੰਦੀ ਹੈ। ਔਰ ਦੇਖਿਆ ਜਾਏ ਤਾਂ ਅਗਰ ਹਰ ਔਰਤ ਹਰ ਸਾਲ ਆਪਣਾ ਚੈੱਕਅਪ ਕਰਵਾਏ, ਸਕੈਨਿੰਗ ਕਰਵਾਏ, ਤਾਂ ਅਸੀਂ ਇਹਨਾਂ ਚੀਜ਼ਾਂ ਔਰ ਆਪਣੀ ਕੋਈ ਵੀ ਪ੍ਰੋਬਲਮ ਹੈ ਉਹਨੂੰ ਇੱਕਦਮ ਆ ਕੇ ਡਾਕਟਰ ਦੇ ਨਾਲ ਸ਼ੇਅਰ ਕਰੇ ਤਾਂ ਅਸੀਂ ਇਹਨਾਂ ਕੈਂਸਰਸ ਤੋਂ ਬਚਾ ਸਕਦੇ
0: ਹਾਂ। ਡਾਕਟਰ ਸਾਹਿਬ, ਬਹੁਤ ਸਾਰੀਆਂ ਔਰਤਾਂ ਜਿਹਨਾਂ ਨੂੰ ਸਰਵੀਕਲ ਕੈਂਸਰ ਜਾਂ ਬੱਚੇਦਾਨੀ ਦਾ ਕੈਂਸਰ ਲੱਭਦਾ ਨਾ, ਅਤੇ ਉਹਨਾਂ ਨੂੰ ਡਾਕਟਰ ਨੇ ਕਿਹਾ ਵੀ ਹੁੰਦਾ ਤੁਸੀਂ ਚੈੱਕਅਪ ਕਰਵਾ ਲਓ, ਅਤੇ ਕਰਵਾਉਂਦੀਆਂ ਨਹੀਂ। ਫਿਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਅਸੀਂ ਤਾਂ ਨਹੀਂ ਚੈੱਕਅਪ ਕਰਾਇਆ ਸੀਗਾ, ਐਵੇਂ ਕਾਹਨੂੰ ਵਹਿਮਾਂ ਵਿੱਚ ਪੈਣਾ, ਐਵੇਂ ਕਾਹਨੂੰ ਪਹਿਲਾਂ ਹੀ ਡਰ ਜਾਣਾ ਅਸੀਂ। ਕੈਂਸਰ ਤਾਂ ਹੈ ਹੀ ਇੱਕ ਖਤਰਨਾਕ ਬਿਮਾਰੀ, ਇਹਦੇ ਨਾਂ ਸੁਣ ਕੇ ਬੜਾ ਡਰ ਲੱਗਦਾ, ਪਰ ਵਹਿਮਾਂ ਤੋਂ ਬਚਣ ਵਾਸਤੇ ਸਾਨੂੰ ਇਸ ਚੀਜ਼ ਦਾ ਇਲਾਜ ਪਹਿਲਾਂ ਹੀ ਕਰਾ ਲੈਣਾ ਚਾਹੀਦਾ। ਕੀ ਕਹਿਣਾ ਚਾਹੋਗੇ?
1: ਸੋ ਹੈਲਥ ਦੀ ਜਿਹੜੀ ਅਵੇਅਰਨੈਸ ਹੈ ਅੱਜ ਕੱਲ੍ਹ ਬੱਚਿਆਂ ਤੋਂ ਸ਼ੁਰੂ ਕਰਨੀ ਹੈ, ਕਿਉਂਕਿ ਆਫਟਰ ਆਲ ਡਾਕਟਰਸ ਔਰ ਜਿਹੜੇ ਸਾਇੰਟਿਸਟ ਹੈ ਉਹ ਆਪਣੀ ਸਾਰੀ ਜ਼ਿੰਦਗੀ ਲਗਾ ਦਿੰਦੇ ਹੈ ਇਹਨਾਂ ਚੀਜ਼ਾਂ ਨੂੰ ਢੂੰਡਣ ਲਈ ਕਿ ਇਹ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਉਹਦੇ ਲਈ ਕਰਨਾ ਕੀ ਹੈ। ਜਦੋਂ ਕਿ ਅੱਜ ਕੱਲ੍ਹ ਜਿਹੜੇ ਲੋਕ ਡਾਕਟਰ ਨਹੀਂ ਵੀ ਹੈ ਆਪਣੇ ਨਾਮ ਦੇ ਅੱਗੇ ਡਾਕਟਰ ਲਗਾ ਕੇ ਕੁਛ ਨਾ ਕੁਛ ਐਸੀਆਂ ਦਵਾਈਆਂ ਸ਼ੁਰੂ ਕਰ ਦਿੰਦੇ ਕਿ ਇਹਦਾ ਇਲਾਜ ਹੈ ਵੇ ਇਹਦਾ, ਸੋ ਵਿਦ ਰਿਜ਼ਲਟ ਕਿ ਲੋਕ ਸੋਚਦੇ ਕਿ ਜਿਹੜਾ ਕੰਮ ਆਸਾਨੀ ਨਾਲ ਹੁੰਦਾ ਸੀ ਉਹ ਕਰ ਲਈਏ। ਬਟ ਸਾਡਾ ਜਿਹੜਾ ਜਿੰਨਾ ਵੀ ਡਾਕਟਰਸ ਦਾ ਸਿਸਟਮ ਹੈ ਇਹ ਪੂਰਾ ਸਾਇੰਟਿਫਿਕ ਹੈ,
0: ਜੜ ਤੋਂ ਮੁਕਾਉਣਾ,
1: ਬਿਲਕੁਲ ਜੜ ਤੋਂ ਮੁਕਾਉਣਾ। ਹੁਣ ਸਾਨੂੰ ਦੇਖਣਾ ਹੈ ਹੋ ਕਿਉਂ ਰਿਹਾ, ਔਰ ਅਗਰ ਸਾਨੂੰ ਉਸਦਾ ਹੋਣ ਦਾ ਕਾਰਨ ਪਤਾ ਲੱਗਿਆ ਫਿਰ ਤਾਂ ਸਾਡੀ ਲੜਾਈ 'ਚ ਅਸੀਂ ਜਿੱਤਾਂਗੇ ਜਿੱਤਾਂਗੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ 2030 ਤੱਕ ਸਾਨੂੰ ਇਸ ਕੈਂਸਰ ਦੇ ਨਾਲ ਇਸ ਕੈਂਸਰ ਮੁਕਤ ਕਰਨਾ, ਔਰ ਅਸੀਂ ਵੀ ਜਿੰਨੇ ਵੀ ਗਾਇਨੋਕੋਲੋਜਿਸਟ ਹੈ ਇੰਡੀਆ ਦੇ ਵਿੱਚ, ਫੋਕਸੀ ਦੀ ਇੱਕ ਐਸੋਸੀਏਸ਼ਨ ਹੈ ਜਿਹੜੇ 45,000 ਡਾਕਟਰ ਹੈ, ਵੀ ਆਰ ਆਲ ਫਾਈਟਿੰਗ ਫੋਰ ਇਟ ਕਿ ਅਸੀਂ ਇੰਡੀਆ ਨੂੰ ਕੈਂਸਰ ਮੁਕਤ ਬਣਾਈਏ, ਔਰ ਇਹਦੇ 'ਚ ਹਰ ਇਨਸਾਨ ਦੀ ਜਿਹੜੀ ਹੈ ਹਰ ਪੜ੍ਹੇ ਲਿਖੇ ਇਨਸਾਨ ਨੂੰ ਸ਼ਾਮਿਲ ਹੋਣਾ ਫੋਰ ਅਵੇਅਰਨੈਸ।
0: ਡਾਕਟਰ ਸਾਹਿਬ, ਹੁਣ ਇੱਕ ਕੁਐਸਚਨ ਇਹ ਵੀ ਸਾਹਮਣੇ ਆਉਂਦਾ ਕਿ ਇਹ ਟੈਸਟ ਬਹੁਤ ਮਹਿੰਗਾ,
1: ਜਿਹੜਾ ਟੈਸਟ ਹੈ ਪੈਪਸਮੀਅਰ ਬਿਲਕੁਲ ਮਹਿੰਗਾ ਨਹੀਂ, ਗਵਰਨਮੈਂਟ ਦੀ ਤਰਫੋਂ ਫ੍ਰੀ ਹੈ, ਬਾਕੀ ਪ੍ਰਾਈਵੇਟ ਹਸਪਤਾਲ 'ਚ ਡੈਫੀਨੇਟਲੀ ਉਹਦੇ 'ਚ ਪੈਸੇ ਲੱਗਦੇ ਕਿਉਂਕਿ ਉਹ ਪ੍ਰਾਈਵੇਟ ਹਸਪਿਟਲ ਹੈ।
0: ਜੀ ਜੀ ਜੀ ਜੀ, ਜਿਹੜਾ 5 ਮਿੰਟ ਤੁਸੀਂ ਕਿਹਾ ਸਿਰਫ ਲੱਗਦੇ ਨੇ,
1: 5 ਮਿੰਟ ਪੇਸ਼ੈਂਟ ਨੂੰ ਲੇਟਣਾ ਹੈ, ਅਸੀਂ ਉਹ ਪੈਪਸਮੀਅਰ ਲੈਂਦਾ ਔਰ ਉਸਦੀ ਰਿਪੋਰਟ ਆਉਂਦੇ ਥੋੜ੍ਹਾ ਟਾਈਮ ਲੱਗ ਜਾਂਦਾ। ਹਾਂ, ਕੋਲਪੋਸਕੋਪੀ, ਕੋਲਪੋਸਕੋਪੀ ਇੱਕ ਸਪੈਸ਼ਲ ਟੈਸਟ ਹੁੰਦਾ ਹੈ ਜਿਹੜਾ ਕਿ ਹਰ ਜਗ੍ਹਾ 'ਤੇ ਨਹੀਂ ਹੈ, ਬਟ ਐਨੀਵੇ ਅਸੀਂ ਜਲੰਧਰ 'ਚ ਕਰ ਰਹੇ ਹਾਂ। ਉਹਦੇ 'ਚ 15 ਕੁ ਮਿੰਟ ਲੱਗਦੇ ਆ, ਪੇਸ਼ੈਂਟ ਨੂੰ ਅਸੀਂ ਟੇਬਲ 'ਤੇ ਲਿਟਾਉਂਦੇ ਹਾਂ ਔਰ ਉਹਦੇ ਜਿਹੜਾ ਅੰਦਰ ਦਾ ਏਰੀਆ ਉਸ ਨੂੰ 3 ਚੀਜ਼ਾਂ ਦੇ ਨਾਲ ਵਾਸ਼ ਕਰਦੇ ਹਾਂ। ਪਹਿਲੇ ਅਸੀਂ ਉਹਨੂੰ ਜਿਸ ਤਰ੍ਹਾਂ ਨਮਕ ਵਾਲੇ ਪਾਣੀ ਨਾਲ ਵਾਸ਼ ਕਰਦੇ ਹਾਂ, ਸੇਲਾਈਨ ਨਾਲ, ਫਿਰ ਸਿਰਕੇ ਦੇ ਨਾਲ ਜਿਸ ਤਰ੍ਹਾਂ ਐਸੀਟਿਕ ਐਸਿਡ, ਫਿਰ ਅਸੀਂ ਉਹਦੇ 'ਚ ਇੱਕ ਰੰਗੀਨ ਡਾਈ ਹੁੰਦੀ ਹੈ ਲਿਊਗੋਲਸ ਆਇਓਡੀਨ, ਉਸ ਨੂੰ ਅਸੀਂ ਜਦੋਂ ਪੇਂਟ ਕਰਦੇ ਹਾਂ ਅਤੇ ਜਿਹੜਾ ਸਰਵੀਕਲ ਵਿਜਾਇਨਾ ਉਹਦੇ 'ਚ ਜਿਹੜੇ ਏਰੀਆਸ ਅੱਗੇ ਜਾ ਕੇ ਕੈਂਸਰ ਬਣਨ ਵਾਲੇ ਹੈ ਉਹ ਉਸ ਸਟੇਨ ਨੂੰ ਪਿਕਅਪ ਨਹੀਂ ਕਰਦੇ, ਮਤਲਬ ਸਾਰਾ ਏਰੀਆ ਬਰਾਊਨ ਹੈ ਤਾਂ ਜਿਹੜਾ ਏਰੀਆ ਕੈਂਸਰ ਬਣਨ ਵਾਲਾ ਉਹ ਸਫੇਦ ਹੋਏਗਾ। ਸੋ ਅਸੀਂ ਉਸ ਏਰੀਆ ਦੀ ਬਾਇਪਸੀ ਲੈ ਲੈਂਦੇ ਹਾਂ ਔਰ ਉਹ ਬਾਇਪਸੀ ਸਾਨੂੰ ਦੱਸਦੀ ਹੈ ਕਿ ਉਹਦੇ 'ਚ ਕਿੰਨਾ ਖਤਰਾ ਆ ਰਿਹਾ। ਸੋ ਟੈਸਟ ਜ਼ਿਆਦਾ ਨਹੀਂ, ਮੈਂ ਆਪਣੀ ਸਿਹਤ ਤੋਂ ਜ਼ਿਆਦਾ ਕੀਮਤੀ ਕੁਛ ਨਹੀਂ ਹੈ।
0: ਨਾਲੇ ਡਾਕਟਰ ਗੱਲ ਇਹ ਵੀ ਹੈ ਨਾ, ਤੁਸੀਂ ਟੈਸਟ ਕਰਵਾ

0: ਕਰਾਉਂਗੇ, ਵਹਿਮ ਦੂਰ ਹੋ ਜਾਏਗਾ। ਰੱਬ ਨਾ ਕਰੇ ਤੁਹਾਡੀ ਬਿਮਾਰੀ ਹਾਲੇ ਜਿੱਦਾਂ ਬੰਦਾ ਡਰਦਾ ਹੀ ਹੈ ਸ਼ੁਰੂ ਹੀ ਹੋਈ ਹੈ, ਤੇ ਤੁਸੀਂ ਫਟਾਫਟ ਉਸਦਾ ਟ੍ਰੀਟਮੈਂਟ ਕਰਵਾ ਸਕਦੇ ਹੋ।
1: ਅਸੀਂ ਤੇ ਪ੍ਰੀਵੈਂਸ਼ਨ ਤੇ ਆ ਕਿ ਹੋਣ ਹੀ ਨਾ ਦਈਏ,
0: ਹਾਂਜੀ,
1: ਵਾਇਰਸ ਨੂੰ ਘੁਸਣ ਨਹੀਂ ਨਾ ਦਈਏ, ਕਿਉਂਕਿ ਜਿੰਨੀ ਛੋਟੀ ਉਮਰ 'ਚ ਅਸੀਂ ਇਹ ਟੀਕਾ ਲਗਾਵਾਂਗੇ ਉਸਦਾ ਅਸਰ ਜ਼ਿਆਦਾ, ਔਰ ਜੈਸੇ ਜੈਸੇ ਉਮਰ ਅੱਗੇ ਵੱਧਦੀ ਹੈ ਤੇ ਉਹਦਾ ਅਸਰ ਘੱਟਦਾ ਜਾਂਦਾ। ਹੁਣ 45 ਸਾਲ ਤੋਂ ਉੱਤੇ ਵਾਲੀ ਵੀ ਔਰਤਾਂ ਆ ਕੇ ਕਹਿੰਦੀਆਂ ਜੀ ਸਾਨੂੰ ਟੀਕਾ ਲਗਾ ਦਿਓ, ਜਿਹੜੀਆਂ ਇਸ ਚੀਜ਼ ਲਈ ਅਵੇਅਰ ਹੈ, ਹੈਨਾ। ਬਟ ਰਿਕਮੈਂਡੇਸ਼ਨ ਸਾਡੀ 45 ਈਅਰਸ ਤੋਂ ਨੀਚੇ ਹੈ।
0: ਜੀ ਜੀ ਜੀ ਡਾਕਟਰ, ਚਲਦੇ ਚਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਭੈਣਾਂ ਨੂੰ, ਵੀਰ ਵੀ ਵਿੱਚ ਸ਼ਾਮਲ ਨੇ ਜੀ?
1: ਦੇਖੀਏ, ਇਸ ਤਰ੍ਹਾਂ ਕਿ ਔਰਤਾਂ ਹਮੇਸ਼ਾ ਸਾਰੀ ਆਪਣੇ ਫੈਮਿਲੀ ਦੀ ਸੇਵਾ ਕਰਦੀਆਂ ਰਹਿੰਦੀਆਂ, ਆਪਣੇ ਆਪ ਨੂੰ ਭੁੱਲੇ ਰਹਿੰਦੀਆਂ, ਬਟ ਆਪਣੀ ਸਿਹਤ ਨੂੰ ਟੋਪ ਪ੍ਰਾਇਓਰਿਟੀ ਦਿਓ। ਕੋਵਿਡ ਨੇ ਸਾਨੂੰ ਇੱਕੋ ਹੀ ਚੀਜ਼ ਦੱਸੀ ਕਿ ਸਿਹਤ ਤੋਂ ਜ਼ਿਆਦਾ ਕੀਮਤੀ ਕੁਛ ਨਹੀਂ ਹੈ, ਔਰ ਅਗਰ ਸਿਹਤ ਨੂੰ ਤੁਸੀਂ ਠੀਕ ਰੱਖੋਗੇ ਤੇ ਤੁਸੀਂ ਹੀ ਘਰ ਦੇ ਪਿਲਰ ਹੋ। ਅਗਰ ਤੁਸੀਂ ਠੀਕ ਰਹੋਗੇ ਤੇ ਸਾਰੀ ਫੈਮਿਲੀ ਠੀਕ ਰਹੇਗੀ, ਕਿਉਂਕਿ ਅਗਰ ਇੱਕ ਵਾਰੀ ਕਿਸੇ ਨੂੰ ਵੀ ਘਰ 'ਚ ਕੈਂਸਰ ਹੋ ਤੇ ਇਤਨਾ ਜ਼ਿਆਦਾ ਮਹਿੰਗਾ ਇਲਾਜ ਹੈ, ਜਿਹੜਾ ਕਿ ਲੋਕ ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੋ ਜਾਂਦੀਆਂ, ਆਪਣੇ ਮਕਾਨ ਵਿਕ ਜਾਂਦੇ ਆ, ਔਰ ਫਿਰ ਇਨਸਾਨ ਸਫ਼ਰ ਕਰਦਾ ਰਹਿੰਦਾ, ਔਰ ਉਸਦੇ ਨਾਲ ਸਿਵਾਏ ਹਮਦਰਦੀ ਦੇ ਹੋਰ ਕੁਛ ਨਹੀਂ ਕੀਤਾ ਜਾ ਸਕਦਾ। ਇਲਾਜ ਜ਼ਰੂਰ ਹੈ, ਆਪਰੇਸ਼ਨ ਹੈ, ਰੇਡੀਓਥੈਰੇਪੀ ਹੈ, ਕੀਮੋਥੈਰੇਪੀ ਹੈ, ਮਗਰ ਹਰ ਚੀਜ਼ ਬੜੀ ਐਕਸਪੈਂਸਿਵ ਹੈ, ਔਰ ਜੈਸੇ ਅਰਲੀ ਸਟੇਜ 'ਤੇ ਪਕੜਿਆ ਜਾਏ ਔਰ ਪ੍ਰੀਵੈਂਸ਼ਨ ਹੋਏ ਤਾਂ 100% ਠੀਕ ਹੈ। ਜੈਸੇ ਜੈਸੇ ਸਟੇਜ ਵੱਧਦੀ ਜਾਂਦੀ ਹੈ, ਹੈ ਫਸਟ ਸਟੇਜ 'ਤੇ ਤਾਂ 90% ਠੀਕ ਹੋਏਗਾ, ਸੈਕਿੰਡ 'ਤੇ 80%, ਨਹੀਂ ਤਾਂ 50%, ਔਰ ਫਿਰ ਅਸੀਂ ਕਹਿੰਦੇ ਹਾਂ 5 ਈਅਰਸ ਉਸਦੀ ਜਿਹੜੀ ਜ਼ਿੰਦਗੀ ਹੈ, 5 ਸਾਲਾਂ 'ਚ ਕਿੰਨੇ ਲੋਕ ਬਚਦੇ ਹੈ, ਇਹ ਬੜੇ ਅਫਸੋਸ ਦੀ ਗੱਲ ਹੈ। ਸੋ ਅਸੀਂ 68 ਮਿਲੀਅਨ ਔਰਤਾਂ ਨੂੰ ਅਸੀਂ ਬਚਾ ਸਕਦੇ ਹਾਂ, ਜਦੋਂ ਕਿ ਤਕਰੀਬਨ 1 ਲੱਖ ਪੇਸ਼ੈਂਟਸ ਹਰ ਸਾਲ ਪਕੜੇ ਜਾਂਦੇ ਆ ਕੈਂਸਰ ਦੇ। ਸੋ ਆਪਣਾ ਖਿਆਲ ਰੱਖੋ,
0: ਬਿਲਕੁਲ
1: ਆਪਣੇ ਆਪ ਨੂੰ ਪਿਆਰ ਕਰੋ
0: ਜੀ, ਬਿਲਕੁਲ
1: ਸਿਹਤ ਨੂੰ ਬਚਾ ਕੇ ਰੱਖੋ
0: ਜੀ। ਬਹੁਤ ਹੀ ਸੋਹਣੀ ਤੁਸੀਂ ਗੱਲ ਕਹੀ ਕਿ ਆਪਣੇ ਆਪ ਨੂੰ ਪਿਆਰ ਕਰੋ, ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਨਾ ਫਿਰ ਤੁਸੀਂ ਆਪਣੀ ਸਿਹਤ ਦਾ ਵੀ ਖੁਦ ਧਿਆਨ ਰੱਖੋਗੇ। ਸੋ ਡਾਕਟਰ ਸੁਸ਼ਮਾ ਚਾਵਲਾ, ਤੁਸੀਂ ਸਾਡੇ ਸਟੂਡੀਓਜ਼ 'ਚ ਆਏ, ਰੇਡੀਓ ਡਾਕਟਰ ਪ੍ਰੋਗਰਾਮ ਦੇ ਤਹਿਤ ਅੱਜ ਸਰਵੀਕਲ ਕੈਂਸਰ ਦੇ ਬਾਰੇ ਬਹੁਤ ਖੋਲ੍ਹ ਕੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਅਸੀਂ ਇਸ ਕੈਂਸਰ ਤੋਂ ਪਹਿਲਾਂ ਹੀ ਬਚਾਅ ਕਰ ਸਕਦੇ ਹਾਂ ਜੇਕਰ ਵੇਲੇ ਸਿਰ ਡਾਕਟਰ ਦੇ ਕੋਲ ਜਾ ਕੇ ਆਪਣਾ ਚੈੱਕਅਪ ਕਰਵਾਉਂਦੇ ਰਹੀਏ। ਸਟੂਡੀਓ 'ਚ ਆਉਣ ਲਈ, ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਮਿਹਰਬਾਨੀ,
0: ਥੈਂਕ ਯੂ। ਸੋ ਜੀ, ਬਹੁਤ ਹੀ ਵਧੀਆ ਜਾਣਕਾਰੀ, ਬਹੁਤ ਹੀ ਮਹੱਤਵਪੂਰਨ, ਹਰੇਕ ਔਰਤ ਦੇ ਲਈ ਇਹ ਜਾਣਨੀ ਅੱਜ ਡਾਕਟਰ ਸੁਸ਼ਮਾ ਚਾਵਲਾ ਉਹਨਾਂ ਨੇ ਜੋ ਦਿੱਤੀ ਸੀ।
2: ਬਿਲਕੁਲ ਜੀ, ਅਤੇ ਹੁਣ ਪੂਨਮ ਜੀ ਅਸੀਂ ਵੱਧਦੇ ਹਾਂ ਆਪਣੇ ਅਗਲੇ ਸਿਲਸਿਲੇ ਵੱਲ,
0: ਇੱਕ ਖੂਬਸੂਰਤ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਵਾਪਸ ਅਗਲੇ ਸਿਲਸਿਲੇ ਵੱਲ ਵੱਧਦੇ ਹਾਂ।

0: ਬਹੁਤ ਹੀ ਖੂਬਸੂਰਤ ਗੀਤ ਸੁਨਿਧੀ ਚੌਹਾਨ ਹੁਣਾਂ ਦੀ ਆਵਾਜ਼ ਵਿੱਚ। ਅਤੇ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਸਾਡਾ ਹੁਣ ਅਗਲਾ ਸਿਲਸਿਲਾ
1: ਜੀ ਕਥਾ ਲੋਕ ਦੇ ਤਹਿਤ ਤੁਹਾਨੂੰ ਅਸੀਂ ਅੱਜ ਕਹਾਣੀ ਸੁਣਾ ਰਹੇ ਹਾਂ ਕਮੀਜ਼ ਨਾਟਕੀ ਅੰਦਾਜ਼ ਦੇ ਵਿੱਚ। ਆਓ ਸੁਣਦੇ ਹਾਂ ਕਹਾਣੀ ਕਮੀਜ਼।

0: ਬਰੁੱਧ ਕਿੰਨਾ ਵਿਸ਼ ਘੋਲਿਆ ਕਰਦਾ ਸੀ ਤੇ ਹੁਣ ਉਹਦੇ ਚਾਰੇ ਪਾਸੇ ਗ੍ਰਸਤ ਹੀ ਗ੍ਰਸਤ ਲੇਟਿਆ ਸੀ। ਉਹ ਬੜਾ ਉਬਾਸਰ ਕੇ ਆਖਿਆ ਕਰਦਾ ਸੀ,
1: ਕੀ ਜ਼ਿੰਦਗੀ ਹੈ, BA ਪਾਸ ਕਰੋ, ਕਲਰਕੀ ਕਰੋ, ਸ਼ਾਦੀ ਕਰੋ, ਦੁਨੀਆ ਦੀ ਆਬਾਦੀ 'ਚ ਵਾਧਾ ਕਰੋ ਤੇ ਫਿਰ ਸਾਰੀ ਉਮਰ ਲੂਣ ਤੇਲ ਆਟੇ ਦਾ ਧੰਦਾ ਕਰਦੇ ਮਰ ਜਾਓ। ਮੈਂ ਇਸ ਗਾੜੀ ਰਾਹ 'ਤੇ ਆਪਣੀ ਜ਼ਿੰਦਗੀ ਤੋਂ ਨਹੀਂ ਚੱਲਣ ਦਿਆਂਗਾ। ਮੈਂ ਕੋਈ ਨਵੀਂ ਜੀਵਨ ਜਾਂਚ ਅਪਣਾਵਾਂਗਾ, ਜ਼ਿੰਦਗੀ ਦੇ ਤੱਤਾਂ ਨੂੰ ਕੋਈ ਵੱਖਰੀ ਤਰਤੀਬ ਦਿਆਂਗਾ।
0: ਪਰ ਪਤਾ ਨਹੀਂ ਕਿਹੜੇ ਵੇਲੇ ਜ਼ਿੰਦਗੀ ਉਸਨੂੰ ਘੇਰ ਕੇ ਉਸੇ ਗਾੜੀ ਰਾਹ ਉੱਤੇ ਮਜ਼ਦਾਰ ਵਿੱਚ ਲੈ ਗਈ। ਉਹਦਾ ਲੂਣ ਲੂਣ ਕਬੀਲਦਾਰੀ ਵਿੱਚ ਚੱਕੜਿਆ ਸੀ ਤੇ ਬੜੇ ਡੂੰਘੇ ਪਾਣੀਆਂ ਵਿੱਚ ਉਹਦੀ ਗ੍ਰਸਤ ਦੀ ਨਈਆ ਡਕਡੋਲੇ ਖਾ ਰਹੀ ਸੀ। ਬਾਬੂ ਲੋਕਨਾਥ ਨੇ ਪਾਸਾ ਪਰਤਿਆ ਤੇ ਮੁੜ ਅੱਖਾਂ ਮੀਟ ਲਈਆਂ, ਜਿਵੇਂ ਉਹ ਖਿੰਡ ਗਏ ਸੁਪਨੇ ਨੂੰ ਮੁੜ ਜੋੜਨਾ ਚਾਹੁੰਦੇ ਸੀ। ਅਸਲੀਅਤ ਦੀ ਰੁੱਖੀ ਤੇ ਖੁਰਦਰੀ ਚੱਟਾਨ ਨਾਲ ਟੱਕਰ ਮਾਰਨ ਤੋਂ ਪਹਿਲਾਂ ਬੇਫਿਕਰੀ ਤੇ ਮਦਹੋਸ਼ੀ ਦੀ ਦੁਨੀਆਂ ਵਿੱਚ ਡੁੱਬ ਜਾਣਾ ਚਾਹੁੰਦਾ ਸੀ, ਪਰ ਉਹਨੂੰ ਸਫਲਤਾ ਨਾ ਹੋਈ। ਛਿੰਨ ਭਿੰਨ ਹੋਏ ਸੁਪਨੇ ਦੇ ਪ੍ਰਮਾਣੂ ਪੂਰੇ ਦੀ ਹਵਾ ਨਾਲ ਉਹ ਗਏ ਤੇ ਉਹ ਗਏ। ਬਾਬੂ ਲੋਕਨਾਥ ਨੂੰ ਉਹਨਾਂ ਫੜਾਈ ਨਾ ਦਿੱਤੀ ਤੇ ਜ਼ਾਲਮ ਅਸਲੀਅਤ ਜ਼ਿੰਦਗੀ ਦੇ ਪਿੱਤ ਖੜਕਾਉਣ ਲੱਗੀ। ਉਹਦੇ ਨਾਲ ਦੀ ਮੰਜੀ ਤੇ ਉਹਦੀ ਵੱਡੀ ਧੀ ਮਾਧੁਰੀ ਹਾਏ ਹਾਏ ਕਰ ਰਹੀ ਸੀ। ਕਿੰਨੇ ਦਿਨਾਂ ਤੋਂ ਵਿਚਾਰੀ ਦੀਆਂ ਅੱਖਾਂ ਦੁਖਦੀਆਂ ਸੀ। ਡਿਸਪੈਂਸਰੀ ਦੇ ਡਾਕਟਰ ਨੇ ਕੁੱਕਰੇ ਆ ਕੇ ਕਾਸਟਕ ਛੁਆ ਦਿੱਤਾ ਸੀ। ਉਸ ਦਿਨ ਦਾ ਅਜਿਹਾ ਵਿਗਾੜ ਪਿਆ ਕਿ ਕਿਸੇ ਦਵਾਈ ਨਾਲ ਰਾਸ ਨਹੀਂ ਸੀ ਆਉਂਦਾ। ਲਾਲੀ ਸੀ ਕਿ ਕੱਟਣ ਦਾ ਨਾਂ ਨਹੀਂ ਸੀ ਲੈਂਦੀ ਤੇ ਜਦੋਂ ਰੜਕ ਪੈਂਦੀ ਤਾਂ ਮਾਧੁਰੀ ਵਿਚਾਰੀ ਪਿੱਠ ਮਰਦੀ ਸੀ।
1: ਮਾਧੁਰੀ ਬੇਟਾ, ਕੀ ਗੱਲ ਹੈ ਮਾਧੁਰੀ, ਅੱਖਾਂ ਨਹੀਂ ਖੁੱਲਦੀਆਂ ਪੁੱਤਰ?
0: ਮਾਧੁਰੀ ਨਾਂ ਲੋਕਨਾਥ ਸਦਾ ਬੜੀ ਮਧੁਰਤਾ ਨਾਲ ਲਿਆ ਕਰਦਾ ਸੀ। ਇਹ ਨਾਂ ਉਚਾਰਨ ਦਾ ਢੰਗ ਉਹਦਾ ਆਪਣਾ ਹੀ, ਇਹ ਉਹਦੀ ਜਵਾਨੀ ਦੇ ਰੰਗੀਨ ਸੁਪਨਿਆਂ ਦਾ ਸੂਖਮ ਨਾਂ ਸੀ। ਜਦੋਂ ਉਹ ਕਾਲਜ ਵਿੱਚ ਪੜ੍ਹਦਾ ਸੀ ਤਾਂ ਇਸ ਨਾਂ ਦੀ ਇੱਕ ਕੁੜੀ ਉਹਨੂੰ ਬਹੁਤ ਪਸੰਦ ਸੀ। ਆਪਣੀ ਪਹਿਲੀ ਬੱਚੀ ਦਾ ਨਾਂ ਮਾਧੁਰੀ ਰੱਖ ਕੇ ਜਿਵੇਂ ਉਹਨੇ ਜਵਾਨੀ ਦੇ ਰੰਗੀਨ ਸੁਪਨਿਆਂ ਤੇ ਗ੍ਰਸਤ ਵਿਚਕਾਰ ਇੱਕ ਸਮਝੌਤਾ ਕਰ ਲਿਆ ਸੀ। ਹੋਣ ਵਾਲੇ ਬੱਚੇ ਦੀ ਮਾਂ ਯਾਨੀ ਉਹਦੀ ਪਤਨੀ ਪੇਟੀਕੋਟ ਤੇ ਧੋਤੀ ਨਚੋੜ ਕੇ ਸਾਹਮਣੀ ਸਨੁੱਕੜੇ ਦੀ ਵਾੜ ਉੱਤੇ ਸੁਕਣੇ ਪਾ ਰਹੀ ਸੀ। ਪਲ ਦਾ ਪਲ ਬਾਬੂ ਲੋਕਨਾਥ ਨੇ ਉਸ ਮਿੱਟੀ ਸੰਬੰਧੀ ਸੋਚਿਆ ਜਿਹੜੀ ਭਗਵਾਨ ਨੇ ਔਰਤ ਜ਼ਾਤ ਨੂੰ ਬਣਾਉਣ ਲਈ ਵਰਤੀ ਸੀ।
2: ਉੱਠ ਨੀ ਕੁੜੀਏ, ਹੈ ਕਿੱਦਾਂ ਪਈ ਆ ਇੱਥੇ, ਦੁਪਹਿਰ ਹੋਣ ਨੂੰ ਆਈ ਆ, ਉੱਠ ਵੀ ਮਰ ਹੁਣ, ਸਗੋਂ ਇਕੱਠੀ ਹੁੰਦੀ ਜਾਨੀ ਹੈ, ਵੇਖੋ ਨਾ ਹੈ ਕੋਈ ਸੁਣਦੀ, ਕੇਸਲੀ ਹਰਾਮ ਖੋਰ ਨਾ ਹੋਏ ਤਾਂ। ਨੀ ਉੱਠ ਵੀ ਹੁਣ ਕਿ ਤੇਰੇ ਲਈ ਅਜੇ ਨਵੀਆਂ ਦੁਪਹਿਰਾਂ ਚੜ੍ਹਨੀਆਂ ਨੇ, ਲੈ ਤਾਂ ਵੇਖਾਂ ਅਜੇ ਜਾ ਕੇ ਬਿਟਰ ਬਿਟਰ ਵੇਹਨੇ ਜਾਂਦੇ, ਇੰਨਾ ਨਹੀਂ ਭਾਈ ਕੋਲੋਂ ਬੱਚਿਆਂ ਨੂੰ ਵੀ ਉਠਾ ਛੱਡਾਂ, ਹੁਣ ਇਹ ਆਖਣਗੇ ਮੈਨੂੰ ਦਫ਼ਤਰ ਦੇਰ ਹੋ ਰਹੀ ਹੈ। ਨੀ ਮੈਂ ਜੋ ਤੈਨੂੰ ਕਹਿੰਦੀ ਹਾਂ ਉੱਠਣੀ ਹੈ ਕਿ ਸਵੇਰੇ ਸਵੇਰੇ ਮੇਰੇ ਕੋਲੋਂ ਹੱਡੀਆਂ ਕਟਵਾ ਕੇ ਉੱਠੇਗੀ, ਹੈ ਇੱਥੇ ਨਿਆਣਿਆਂ ਨੇ ਜਾਨ ਖਾਧੀ ਪਈ ਹੈ, ਇੱਕ ਤਾਂ ਇਹ ਨਹੀਂ ਚੈਨ ਲੈਣ ਦਿੰਦੇ, ਦੂਜਾ ਕੀ ਕਰਾਂ ਮੈਂ, ਕਿੱਥੇ ਮਰ ਜਾਵਾਂ।
0: ਪ੍ਰਮਿਲਾ ਡੁਸ ਡੁਸ ਕਰਦੀ ਰਹੀ, ਬਾਬੂ ਲੋਕਨਾਥ ਸਬਰ ਦਾ ਘੁੱਟ ਪੀ ਕੇ ਰਹਿ ਗਿਆ। ਇਹਨਾਂ ਨੂੰ ਛੋਟਾ ਅਸ਼ੋਕ ਵੀ ਜਾਗ ਪਿਆ ਤੇ ਰੀਣੀ ਕਰਨ ਲੱਗਾ।
2: ਵੇ ਤੂੰ ਕਿਉਂ ਹੁਣੇ ਜਾਗ ਪਿਆ ਵੈਰੀਆ, ਦਿਨ ਥੋੜਾ ਪਿਆ ਸੀ ਮੇਰੀਆਂ ਹੱਡੀਆਂ ਸਾੜਨ ਨੂੰ, ਘੜੀ ਤਾਂ ਸਾਹ ਸੌਖਾ ਆਉਣ ਦਿਓ, ਕਿਆ ਯਵਦੂਤਾਂ ਵਾਂਗ ਮੇਰੀ ਜਿੰਦ ਨੂੰ ਚਮੜੇ ਹੋਏ ਹੋ, ਮੈਂ ਤਾਂ ਦੁਖੀ ਹੋ ਗਈ, ਨਾ ਜਿੰਦ ਨਿਕਲਦੀ ਹੈ ਤੇ ਨਾ ਖਲਾਸੀ ਹੁੰਦੀ ਮੇਰੀ।
0: ਬਾਬੂ ਲੋਕਨਾਥ ਨੇ ਸਬਰ ਦਾ ਇੱਕ ਹੋਰ ਘੁੱਟ ਅੰਦਰ ਲੰਘਾਇਆ। ਇਹ ਪੜ੍ਹੀਆਂ ਲਿਖੀਆਂ ਮਾਵਾਂ ਦਾ ਹਾਲ ਸੀ, ਅਨਪੜ੍ਹ ਮਾਵਾਂ ਬੱਚਿਆਂ ਦਾ ਤੇ ਭਗਵਾਨ ਹੀ ਰਾਖਾ ਹੋਏਗਾ। ਇਹ ਸੱਚ ਸੀ ਕਿ ਅਜਿਹੀ ਹਾਲਤ ਵਿੱਚ ਸਭ ਤੀਵੀਆਂ ਕੁੜੀਲ ਤੇ ਚਿੜਚਿੜਾ ਸੁਭਾਗ ਦੀਆਂ ਹੋ ਜਾਂਦੀਆਂ ਨੇ, ਪਰ ਇਹਦਾ ਇਹ ਮਤਲਬ ਤਾਂ ਨਹੀਂ ਸੀ ਕਿ ਬੱਚਿਆਂ ਦੀਆਂ ਬੋਟੀਆਂ ਬੋਟੀਆਂ ਤੋੜ ਖਾਧੀਆਂ ਜਾਣ। ਫਿਰ ਇੱਕਾਇਕ ਇਹ ਸੋਚ ਕੇ ਬਾਬੂ ਲੋਕਨਾਥ ਠੰਡਾ ਹੋ ਗਿਆ ਕਿ ਆਪਣੀ ਬੀਵੀ ਨੂੰ ਇਸ ਹਾਲਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਉਹਦੀ ਆਪਣੀ ਵੀ ਤਾਂ ਸੀ, ਉਹਦੇ ਸੁਭਾਅ ਨੂੰ ਕੁੜੀਲ ਬਣਾਉਣ ਵਿੱਚ ਉਹਦਾ ਆਪਣਾ ਵੀ ਤਾਂ ਹੱਥ ਸੀ। ਇਹ ਸੋਚ ਸੀ ਕਿ ਇਸ ਵਾਰੀ ਕੁਦਰਤ ਵੱਲੋਂ ਹੀ ਕੁਝ ਉਤਾਵਲ ਹੋਈ ਸੀ, ਨਹੀਂ ਤਾਂ ਉਹਨਾਂ ਦੇ ਪਹਿਲੇ ਬੱਚਿਆਂ ਵਿਚਕਾਰ 3-4 ਸਾਲਾਂ ਦਾ ਵਿੱਥ ਜ਼ਰੂਰ ਸੀ। ਇਸ ਵਾਰੀ ਤਾਂ ਕੁਦਰਤ ਵੱਲੋਂ ਹੀ ਕੁਝ ਕਪਲਾ ਪੈ ਗਿਆ ਸੀ ਤੇ ਸਾਰਾ ਦੋਸ਼ ਕੁਦਰਤ ਦੇ ਮੂੰਹ ਤੇ ਥੱਪ ਕੇ ਬਾਬੂ ਲੋਕਨਾਥ ਆਪਣੀ ਬੀਵੀ ਸਮੇਤ ਸਾਫ਼ ਪਰੀ ਹੋ ਗਿਆ। ਬਰਾਂਡੇ ਵਿੱਚ ਪਈ ਸੁਰਾਈ ਨੂੰ ਤਿਪਾਈ ਸਮੇਤ ਚੁੱਕਦਾ ਲੋਕਨਾਥ ਅੰਦਰ ਲੈ ਗਿਆ। ਫਿਰ ਸੁਰਾਈ ਵਿੱਚੋਂ ਠੰਡੇ ਪਾਣੀ ਦੀ ਇੱਕ ਪਿਆਲੀ ਭਰਦਾ ਉਹ ਮਾਧੁਰੀ ਦੀਆਂ ਅੱਖਾਂ ਧੋਣ ਲੱਗ ਪਿਆ। ਰਸੋਣ ਦੇ ਪੋਚੇ ਨਾਲ ਮਾਧੁਰੀ

0: ਤਮੂ ਅਜੇ ਚੁੜੇਲਾਂ ਵਰਗਾ ਸੀ। ਰਸੂਨ ਦੇ ਤੁਪ ਜਾਣ ਨਾਲ ਉਹ ਕੂਲਾ ਚਿੱਟਾ ਤੇ ਸ਼ਫਾਫ ਨਿਕਲ ਆਇਆ। ਬੜੀ ਕਾਰੀਗਰੀ ਤੇ ਸਲੀਕੇ ਨਾਲ ਲੋਕਨਾਥ ਨੇ ਉਹਨਾਂ ਜੁੜ ਗਈਆਂ ਚਿਮਨੀਆਂ ਨੂੰ ਨਖੇੜਿਆ। ਕੁੜੀ ਦੀਆਂ ਉਗਲੀਆਂ ਅੱਖਾਂ ਦੀ ਲਾਲੀ ਵੇਖ ਕੇ ਉਹ ਕੰਬ ਗਿਆ। ਉਹਨੂੰ ਜ਼ਰੂਰ ਮਾਧੁਰੀ ਨੂੰ ਵੱਡੇ ਹਸਪਤਾਲ ਵਿੱਚ ਵਿਖਾਉਣਾ ਚਾਹੀਦਾ। ਅੱਖਾਂ ਦਾ ਕੰਮ ਹੋਇਆ ਤੇ ਫਿਰ ਧੀ ਦਾ ਤਾਂ ਨਾ, ਉਹਨੇ ਸੋਚਿਆ।
1: ਮਾਧੁਰੀ ਬੇਟੇ, ਅੱਜ ਮੈਂ ਜ਼ਰੂਰ ਸੁਪਰਿੰਟੈਂਡੈਂਟ ਕੋਲੋਂ ਛੁੱਟੀ ਲੈ ਕੇ ਇੱਕ ਘੰਟਾ ਪਹਿਲੇ ਦਫ਼ਤਰੋਂ ਆ ਜਾਵਾਂਗਾ।
0: ਬਿਸਰੇ ਠੱਪਣ ਤੋਂ ਪਹਿਲਾਂ ਲੋਕਨਾਥ ਨੇ ਆਪਣੇ ਵੱਡੇ ਲੜਕੇ ਮੋਤੀ ਲਾਲ ਨੂੰ ਜਗਾਇਆ।
1: ਉੱਠੋ ਬੇਟਾ, ਸ਼ਾਬਾਸ਼, ਉੱਠੋ ਪੁੱਤਰ।
0: ਪੱਖੇ ਮਾਰਦਿਆਂ ਪਮਲਾ ਦੀਆਂ ਬਾਹਾਂ ਰਹਿ ਗਈਆਂ ਸੀ, ਪਰ ਅੰਗੀਠੀ ਸੀ ਕਿ ਪਖਨ ਦਾ ਨਾਂ ਨਹੀਂ ਸੀ ਲੈਂਦੀ। ਸੰਘਣਾ ਧੂੰਆਂ ਸਾਰੇ ਘਰ ਵਿੱਚ ਗੇੜੇ ਲਾ ਰਿਹਾ ਸੀ ਤੇ ਧੂੰਏ ਦੀ ਮਾਰ ਤੋਂ ਅੱਖਾਂ ਬਚਾਉਂਦੀ ਹੋਈ ਮਾਧੁਰੀ ਅਲਮਾਰੀਆਂ ਵਿੱਚ ਲੁਕਦੀ ਫਿਰਦੀ ਸੀ। ਅੰਗੀਠੀ ਪਖਾਣ ਵਿੱਚ ਪ੍ਰੋਮਿਲਾ ਮੰਨੀ ਹੋਈ ਉਸਤਾਦ ਸੀ, ਪਰ ਅੱਜ ਘਰ ਵਿੱਚ ਕੱਚੇ ਕੋਲੇ ਵੀ ਨਹੀਂ ਸੀ ਤੇ ਕੱਚਿਆਂ ਬਿਨਾਂ ਪੱਕੇ ਅੱਗ ਨਹੀਂ ਸਨ ਫੜਦੇ। ਬੜਾ ਚਿਰ ਬਾਬੂ ਲੋਕਨਾਥ ਘਰ ਵਿੱਚ ਕੋਈ ਰੱਦੀ ਕਾਗਜ਼ ਲੱਭਦੇ ਫਿਰੇ ਜਿਸ ਦੀ ਸਹਾਇਤਾ ਨਾਲ ਪੱਕੇ ਕੋਲਿਆਂ ਨੂੰ ਬਲ ਉੱਠਣ ਲਈ ਉਕਸਾਇਆ ਜਾ ਸਕੇ। ਅਖੀਰ ਇੱਕ ਮਰੁੰਡੀ ਹੋਈ ਕਾਪੀ ਉਹਨਾਂ ਦੀ ਨਜ਼ਰੀ ਪਈ, ਪਰ ਚੁੱਕਣ ਤੋਂ ਪਹਿਲਾਂ ਹੀ ਪ੍ਰੋਮਿਲਾ ਨੇ ਟੋਕ ਦਿੱਤਾ। ਪਿੰਡੀਆਂ ਤੋਰੀਆਂ ਕੱਟਦੀ ਮਾਂ ਕੁੜੀ ਨੂੰ ਚਿਲਕ ਕੇ ਪਈ।
2: ਆਹੋ ਭੂਗੋਲ ਸੜੀਏ, ਸਕੂਲ ਦੀਆਂ ਕਾਪੀਆਂ ਵਿੱਥਾਂ ਵਿੱਚ ਸੁੱਟ ਛੱਡਣੀ ਹੈ ਨਾ, ਕੱਲ ਨੂੰ ਫੇਰ ਆਖੇਗੀ ਮੈਂ ਨਵੀਂ ਕਾਪੀ ਲੈਣੀ ਆ। ਇੱਕ ਤਾਂ ਇਹਨਾਂ ਨਿਆਣਿਆਂ ਨੇ ਮੇਰੇ ਨੱਕ 'ਚ ਦਮ ਕੀਤਾ ਆ, ਦੁਖੀ ਹੋ ਗਈ ਮੈਂ ਤਾਂ ਸਾਰਿਆਂ ਤੋਂ।
0: ਅਖੀਰਲੇ ਸ਼ਬਦ ਰੋਣ ਹਾਕੇ ਲਹਿਜੇ ਵਿੱਚ ਕੁਝ ਇਸ ਤਰ੍ਹਾਂ ਲਮਕਾ ਕੇ ਆਖੇ ਗਏ ਕਿ ਬਾਬੂ ਲੋਕਨਾਥ ਮਨ ਹੀ ਮਨ ਵਿੱਚ ਆਪਣੀ ਬੀਵੀ ਦੀ ਕੁਦਰਤੀ ਅਦਾਕਾਰੀ ਦੀ ਦਾਤ ਦੇਣੋਂ ਨਾ ਰਹਿ ਸਕਿਆ। ਅੰਗੀਠੀ ਪਖਾਂਦਿਆਂ ਉਹਦੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਸੀ ਤੇ ਧੂੰਏ ਦੇ ਕੁਮਾਟੇ ਉਹਦੇ ਦਿਮਾਗ ਵਿੱਚ ਫਿਰ ਰਹੇ ਸੀ। ਉਸਨੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਿਆ ਤਾਂ ਉਸ ਨੂੰ ਜਾਪਿਆ ਜਿਵੇਂ ਉਹ ਰੋ ਕੇ ਹਟਿਆ ਹੈ। ਅੱਖਾਂ ਵੱਲੋਂ ਉਸਦਾ ਧਿਆਨ ਅਨਮੁੰਨੀ ਦਾੜੀ ਵੱਲ ਚਲਾ ਗਿਆ ਤੇ ਉਸਨੇ ਸੋਚਿਆ ਕਿ ਅੱਜ ਉਹਨੂੰ ਜ਼ਰੂਰ ਸ਼ੇਵ ਕਰਨੀ ਚਾਹੀਦੀ ਸੀ। ਪਿਛਲੇ 3 ਦਿਨਾਂ ਤੋਂ ਉਸਨੇ ਸ਼ੇਵ ਨਹੀਂ ਸੀ ਕੀਤੀ ਤੇ ਉਹਦਾ ਮੂੰਹ ਕੰਡਿਆਲੇ ਚੂਹੇ ਦੀ ਪਿੱਠ ਵਰਗਾ ਹੋ ਗਿਆ ਸੀ। ਬਾਬੂ ਲੋਕਨਾਥ ਦੇ ਸਾਹਮਣੇ ਵੱਡੇ ਵੱਡੇ ਅਖਬਾਰੀ ਇਸ਼ਤਿਹਾਰ ਆ ਗਏ ਜਿਨ੍ਹਾਂ ਵਿੱਚ ਲਿਖਿਆ ਸੀ ਕਿ ਸਾਰੇ ਕਾਮਯਾਬ ਆਦਮੀ ਰੰਗ ਬਿਰੰਗੇ ਬਲੇਡ ਵਰਤਦੇ ਨੇ, ਤੇ ਇੱਧਰ ਉਹ ਸੀ ਕਿ 3-3 ਦਿਨ ਸ਼ੇਵ ਨਹੀਂ ਸੀ ਕਰਦਾ। ਇਸੇ ਲਈ ਤਾਂ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਸੀ ਹੋਇਆ। ਚੋਪੜੇ ਮੂੰਹਾਂ ਵਾਲੇ ਕੱਲ ਦੇ ਛੋਕਰੇ ਕਰੀਮ ਦੀ ਸਹਾਇਤਾ ਨਾਲ ਅੱਜ ਉਹਦੇ ਸੁਪਰਿੰਟੈਂਡੈਂਟ ਬਣ ਗਏ ਸੀ ਤੇ ਉਹ ਅਜੇ ਦਫ਼ਤਰੀ ਜ਼ਿੰਦਗੀ ਦੀ ਸਭ ਤੋਂ ਹੇਠਲੇ ਡੰਡੇ ਤੇ ਲਟਕ ਰਿਹਾ ਸੀ। ਅੱਜ ਉਹਨੇ ਸ਼ੇਵ ਕਰਨ ਦਾ ਪੱਕਾ ਇਰਾਦਾ ਕਰ ਲਿਆ ਸੀ, ਪਰ ਕੜੀ ਤੇ ਸੁੱਟੀ ਇੱਕ ਨਜ਼ਰ ਨੇ ਉਹਦਾ ਇਰਾਦਾ ਢਾ ਦਿੱਤਾ। 8:15 ਵੱਜ ਚੁੱਕੇ ਸੀ, 9 ਵਜੇ ਉਹਨੇ ਦਫ਼ਤਰ ਪਹੁੰਚਣਾ ਸੀ। ਸ਼ੇਵ ਕਰਨ ਵਾਲੀ ਗੱਲ ਉਹਨੇ ਕੱਲ੍ਹ ਤੇ ਸੁੱਟੀ ਤੇ ਪਰਨਾ ਮੋਢੇ ਤੇ ਸੁੱਟਦਾ ਗੁਸਲਖਾਨੇ ਵਿੱਚ ਵੜ ਗਿਆ। ਕਾਲੀ ਕਾਲੀ ਨਹਾ ਕੇ ਲੋਕਨਾਥ ਨੇ ਪਿੰਡਾਂ ਪੁੰਜਿਆ ਤੇ ਪਰਨਾ ਨਚੋੜ ਕੇ ਮੋਢੇ ਤੇ ਸੁੱਟਦਾ ਰਾਮ ਰਾਮ ਕਰਦਾ ਗੁਸਲਖਾਨੇ ਚੋਂ ਬਾਹਰ ਨਿਕਲ ਆਇਆ। ਘਰ ਵਿੱਚ ਪਈ ਕਾਵਾਂ ਰੋਲੀ ਤੋਂ ਲੁਕਦਾ ਉਹ ਦਫ਼ਤਰ ਦੀ ਤਿਆਰੀ ਵਿੱਚ ਰੁੱਝ ਗਿਆ। ਅਚਨਚੇਤ ਉਸਦੇ ਮੂੰਹ ਤੇ ਇੱਕ ਖੁਸ਼ੀ ਆ ਗਈ। ਕੱਲ ਦੀ ਤਵਾਈ ਵਿੱਚ ਧੋਬੀ ਉਹਦੀ ਇੱਕ ਕਮੀਜ਼ ਲਿਆਇਆ ਸੀ। ਧੋਬੀ ਦੀ ਤੁੱਪੀ ਹੋਈ ਕਮੀਜ਼ ਪਾ ਕੇ ਦਫ਼ਤਰ ਜਾਣ ਦੇ ਖਿਆਲ ਨਾਲ ਉਹਦੇ ਅੰਦਰ ਇੱਕ ਹੁਲਾਸ ਜਾਗ ਪਿਆ। ਕਿੰਨੇ ਮਹੀਨੇ ਹੋ ਗਏ ਸੀ ਧੋਬੀ ਦਾ ਧੋਤਾ ਕੱਪੜਾ ਪਾਇਆ, ਤੇ ਜਦੋਂ ਉਸਨੇ ਕਲਫ ਨਾਲ ਆਖੜੀ ਬਰਫ਼ ਵਾਂਗ ਚਿੱਟੀ ਕਮੀਜ਼ ਨੂੰ ਹੱਥਾਂ ਵਿੱਚ ਫੜਿਆ ਤਾਂ ਜਜ਼ਬੇ ਨਾਲ ਉਹਦੀਆਂ ਉਂਗਲਾਂ ਕੰਬ ਗਈਆਂ। ਪਰ ਜਦੋਂ ਉਹਨੇ ਕਮੀਜ਼ ਖੋਲ੍ਹੀ ਤਾਂ ਉਹਦਾ ਮੂੰਹ ਹਿੱਸ ਗਿਆ, ਕਿਉਂਕਿ ਕਮੀਜ਼ ਵਿੱਚੋਂ ਸਾਰੀ ਪਾਰਟੀ ਹੋਈ ਸੀ। ਉਹਦੀ ਬੀਵੀ ਹੁਣ ਉਸ ਕਮੀਜ਼ ਦਾ ਲੰਗਾਰ ਸੀਨ ਵਿੱਚ ਰੁਚੀ ਹੋਈ ਸੀ। ਲੰਗਾਰ ਵੀ ਕੋਈ ਲੰਗਾਰ ਵਰਗਾ ਨਹੀਂ ਸੀ, ਸੀਪਨ ਮਗਰੋਂ ਸਜਰੇ ਤਰੋਪੇ ਸਾਫ਼ ਦਿਸਦੇ ਸੀ ਤੇ ਮੋਢਿਆਂ ਕੋਲੋਂ ਕਮੀਜ਼ ਬਹੁਤ ਖਿੱਚੀ ਗਈ ਸੀ। ਪਰ ਚਲੋ ਸਾਫ਼ ਤੇ ਚਿੱਟੀ ਤਾਂ ਸੀ। ਅੱਜ ਕੱਲ੍ਹ ਸਫ਼ੇਦ ਪੋਸ਼ੀ ਦਾ ਜ਼ਮਾਨਾ ਸੀ, ਚਿੱਟੇ ਕੱਪੜੇ ਦੀ ਇੱਜ਼ਤ ਸੀ ਤੇ ਪਿੱਠ ਪਿੱਛੇ ਲੱਗੇ ਤਰੋਪੇ ਕੌਣ ਵੇਖਦਾ ਸੀ। ਜਦੋਂ ਬਾਬੂ ਲੋਕਨਾਥ ਸਭ ਤੋਂ ਉੱਪਰਲਾ ਟਰੰਕ ਲਾ ਰਿਹਾ ਸੀ ਤਾਂ ਇੱਕ ਬੜੀ ਮਹੀਨ, ਬੜੀ ਦਿਲ ਢਾਊ ਆਵਾਜ਼ ਪੈਦਾ ਹੋਈ ਤੇ ਪੌਂਤਰ ਕੇ ਉਸਨੇ ਮੋਢਿਆਂ ਨੂੰ ਹੱਥ ਲਾ ਕੇ ਵੇਖਿਆ। ਕਸੀ ਹੋਈ ਕਮੀਜ਼ ਦੋਵਾਂ ਮੋਢਿਆਂ ਤੋਂ ਉੱਕਾ ਜਵਾਬ ਦੇ ਗਈ ਸੀ। ਉਹਨੇ ਕਾਲੀ ਕਾਲੀ ਕਮੀਜ਼ ਲਾਈ ਤੇ ਉਹਦੇ ਵੱਲ ਵੇਖਦਾ ਰਹਿ ਗਿਆ। ਸਪਸ਼ਟ ਸੀ ਕਿ ਹੁਣ ਵੱਡੀ ਤੋਂ ਵੱਡੀ ਮੁਰੰਮਤ ਉਹਦਾ ਕੁਝ ਨਹੀਂ ਸੀ ਸਵਾਰ ਸਕਦੀ। ਹੁਣ ਉਹ ਕੀ ਕਰੇ, ਕਮੀਜ਼ ਕਿਹੜੀ ਪਾਵੇ? ਕੱਲ ਜਿਹੜੀ ਕਮੀਜ਼ ਉਹ ਦਫ਼ਤਰ ਪਾ ਕੇ ਗਿਆ ਸੀ ਉੱਥੇ ਮੈਲੀ ਕੁਚੈਲੀ ਤੇ ਵੱਟੋ ਵੱਟ ਹੋਈ ਪਈ ਸੀ। ਧੋਬੀ ਦੀ ਤੂਤੀ ਕਮੀਜ਼ ਦੀ ਆਸ ਵਿੱਚ ਉਹ ਕਮੀਜ਼ ਨਾਲ ਹੀ ਸੌਂ ਗਿਆ ਸੀ। ਨਹੀਂ, ਅੱਗੇ ਸਦਾ ਉਹ ਬਣਾ

0: ਬਾਕੀ ਸੋਇਆ ਕਰਦਾ ਸੀ। ਇਹਨਾਂ ਨੂੰ ਉਹਦੀ ਬੀਵੀ ਨੇ ਇੱਕ ਤਜਵੀਜ਼ ਪੇਸ਼ ਕੀਤੀ।
1: ਇਹ ਗੱਲ ਸੁਣੋ, ਉਹ ਮੈਂ ਜਿਹੜੀ ਮੈਲੀ ਕਮੀਜ਼ ਪਈ ਹੈ ਉਹ ਧੋ ਦਿਆਂ, ਇੱਕ ਸਕਿੰਟ ਵਿੱਚ ਧੋ ਹੋ ਜਾਣੀ।
2: ਹਾਂ ਗੱਲ ਤੇ ਤੇਰੀ ਠੀਕ ਹੈ, ਇੰਜ ਕਰਕੇ ਕਮੀਜ਼ ਧੋ ਹੀ ਦੇ।
0: ਬੀਵੀ ਦੇ ਇਸ ਮਿਲਵਰਤਨ ਤੇ ਸ਼ੁਕਰਾਨੇ ਨਾਲ ਡੁੱਲਦਿਆਂ ਬਾਬੂ ਲੋਕਨਾਥ ਨੇ ਆਖਿਆ,
2: ਬਈ ਕਮੀਜ਼ ਤੇ ਧੁੱਪ ਗਈ ਹੈ ਪਰ ਹੁਣ ਸੁੱਕੇ ਕਿਵੇਂ? ਬਾਹਰ ਤੇ ਧੁੱਪ ਬੜੀ ਨਿਮੀ ਨਿਮੀ ਹੈ, ਉੱਤੋਂ ਮੈਨੂੰ ਦਫ਼ਤਰੋਂ ਦੇਰ ਹੋ ਰਹੀ ਹੈ।
1: ਨਾ ਗੱਲ ਸੁਣੋ, ਮੈਂ ਇੱਦਾਂ ਕਰਦੀ ਆ, ਅਗਵਾਂਢ ਵਿੱਚੋਂ ਨਾ ਪ੍ਰੈਸ ਮੰਗ ਲਿਆਉਣੀ ਆ।
2: ਠੀਕ ਹੈ,
1: ਨਾਲੇ ਇੱਕ ਪੰਥ ਦੋ ਕਾਜ ਵਾਲੀ ਗੱਲ ਹੋ ਜਾਊ ਨਾ, ਨਾਲ ਨਾਲ ਕਮੀਜ਼ ਸੁੱਕਦੀ ਜਾਊ ਤੇ ਨਾਲ ਨਾਲ ਇਸਤਰੀ ਹੁੰਦੀ ਜਾਊ।
2: ਪਰ ਭਾਗਵਤ ਨੇ ਕੱਚੇ ਕੋਲੇ ਹੈਣ ਕਿੱਥੇ, ਕੱਚੇ ਕੋਲੇ ਕਿੱਥੋਂ ਲਿਆਏਗੀ?
1: ਗੱਲ ਸੁਣੋ, ਹੈ ਤਾਂ ਕੰਮ ਔਖਾ ਪਰ ਮੈਂ ਖੁੱਡੇ ਵਿੱਚ ਲੱਭਦੀ ਆ, ਗੋਹਿਆਂ ਹੇਠੋਂ ਤੇ ਪੇਟੀ ਦੇ ਪਿੱਛੋਂ ਜ਼ਰੂਰ ਮੁੱਠਕ ਤਾਂ ਨਿਕਲ ਹੀ ਆਉਣੇ ਨੇ।
0: ਬਾਬੂ ਲੋਕਨਾਥ ਅੱਜ ਆਪਣੀ ਬੀਵੀ ਦੀਆਂ ਕੁਰਬਾਨੀਆਂ ਸਾਹਮਣੇ ਨਿਮਦਾ ਜਾ ਰਿਹਾ ਸੀ। ਖੁੱਡੇ ਵਿੱਚ ਉਸਦੀ ਬੀਵੀ ਪਸੀਨੇ ਨਾਲ ਨਹਾਤੀ ਗਈ ਤੇ ਖੁੱਡੇ ਦੇ ਨੀਵੀਂ ਛੱਤ ਨਾਲ ਉਹਨੇ ਸਿਰ ਵੱਖਰਾ ਭੰਨ ਲਿਆ ਤੇ ਕੋਲੇ ਮਸਾਂ ਚਾਰ ਪੰਜ ਹੀ ਲੱਭੇ। ਇਹਨਾਂ ਨਾਲ ਤਾਂ ਪ੍ਰੈਸ ਦਾ ਥੱਲਾ ਵੀ ਕੋਸਾ ਨਹੀਂ ਸੀ ਹੋਣਾ।
1: ਗੱਲ ਸੁਣੋ, ਹੈ ਤਾਂ ਕੰਮ ਔਖਾ ਹੀ ਪਰ ਏਦਾਂ ਕਰਦੇ ਆ ਕਿ ਪਿੱਤਲ ਦੀ ਕੋਲੀ ਵਿੱਚ ਕੋਲੇ ਪਾ ਕੇ ਨਾ ਕਮੀਜ਼ ਉੱਤੇ ਫੇਰੀ ਜਾਵਾਂਗੇ, ਫੇਰ ਬਿਲਕੁਲ ਚੰਗੀ ਤਰ੍ਹਾਂ ਪ੍ਰੈਸ ਹੋ ਜਾਊ।
0: ਤਜਵੀਜ਼ ਸਭਨਾਂ ਨੇ ਮੰਨ ਲਈ।
1: ਇਹ ਗੱਲ ਸੁਣੋ, ਇਹ ਹੱਥ ਨਾ ਲਾਓ। ਉਹੀ ਗੱਲ ਹੋਈ ਨਾ,
0: ਪਰ ਉਸਦੀ ਬੀਵੀ ਦੇ ਕੰਨ ਤੋਂ ਪਹਿਲਾਂ ਹੀ ਲੋਕਨਾਥ ਕੋਲੀ ਨੂੰ ਹੱਥ ਲਾ ਚੁੱਕਾ ਸੀ। ਪੱਕਦੇ ਕੋਲਿਆਂ ਨੇ ਗਿੱਲੀ ਕਮੀਜ਼ ਵਿੱਚ ਕਾਲੇ ਛੇਕ ਪਾ ਦਿੱਤੇ ਸੀ। ਉਹਦੀ ਬੀਵੀ ਨੇ ਝਟਪਟ ਉਹਦਾ ਹੱਥ ਫੜ ਕੇ ਆਟੇ ਵਾਲੇ ਟੀਨ ਵਿੱਚ ਦਬਾਇਆ ਤੇ ਫਿਰ ਗੁਸਲਖਾਨੇ ਵਿੱਚੋਂ ਨੀਲ ਕੋਲ ਕੇ ਉੱਤੇ ਥੱਪ ਦਿੱਤਾ, ਪਰ ਫਿਰ ਵੀ ਉਹਦੀਆਂ ਤਿੰਨ ਉਂਗਲਾਂ ਤੇ ਨਿੱਕੇ ਨਿੱਕੇ ਛਾਲੇ ਪੈ ਗਏ ਸੀ। ਉਹਨਾਂ ਛਾਲਿਆਂ ਦੀ ਪੀੜ ਐਵੇਂ ਨਾ ਮਾਤਰ ਸੀ, ਅਸਲੀ ਪੀੜ ਤਾਂ ਉਹ ਸੀ ਜਿਸ ਦੇ ਸੱਲ ਉਹਦੇ ਦਿਲ ਵਿੱਚ ਚੁੱਭ ਰਹੇ ਸੀ। ਨਵੀਂ ਕਮੀਜ਼ ਸਵਾਉਣ ਲਈ ਜਨੇਪੇ ਲਈ ਜੋੜੀ ਹੋਈ ਰਕਮ ਵਿੱਚੋਂ ਬੜੀ ਵੱਡੀ ਘਾਟ ਕੱਟਣੀ ਪਈ ਸੀ। ਇੱਕ ਬਾਬੂ ਲੋਕਨਾਥ ਬੜਾ ਨਿਮੋ ਚੁਣਾ ਹੋ ਗਿਆ। ਆਮ ਤੌਰ ਉਹ ਦਿਲ ਨਹੀਂ ਸੀ ਢਾਉਂਦਾ ਪਰ ਉਹ ਢੇਰੀ ਢਾ ਬੈਠਾ। ਪੈਂਦਿਆਂ ਕਲਾਂ ਦੇ ਪਾਤਾਲ ਵਿੱਚ ਪਹੁੰਚ ਕੇ ਉਹਨੇ ਪ੍ਰੋਮਿਲਾ ਦੀ ਭੂਗੋਲ ਵਾਲੀ ਕਾਪੀ ਚੁੱਕੀ ਤੇ ਲਿਖਣਾ ਸ਼ੁਰੂ ਕੀਤਾ।
2: ਜਨਾਬ ਸੁਪਰਿੰਟੈਂਡੈਂਟ ਸਾਹਿਬ, ਬੇਨਤੀ ਹੈ ਕਿ ਇੱਕ ਘਰੋਗੀ ਹਾਦਸੇ ਕਰਕੇ ਮੈਂ ਦਫ਼ਤਰ ਹਾਜ਼ਰ ਨਹੀਂ ਹੋ ਸਕਦਾ। ਇਸ ਹਾਦਸੇ ਵਿੱਚ ਮੇਰਾ ਸੱਜਾ ਹੱਥ ਬਿਲਕੁਲ ਸੜ ਗਿਆ ਤੇ ਕੁਝ ਦਿਨਾਂ ਲਈ ਮੈਂ ਦਫ਼ਤਰੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਹਾਂ।
0: ਕੁਝ ਜਕੋ ਤੱਕਿਆਂ ਮਗਰੋਂ ਉਹਨੇ ਲਿਖਿਆ,
2: ਮੇਰੀ ਗੈਰ ਹਾਜ਼ਰੀ ਦਾ ਇੱਕ ਹੋਰ ਕਾਰਨ ਇਹ ਹੈ ਕਿ ਮੇਰੇ ਕੋਲ ਕਮੀਜ਼ ਕੋਈ ਨਹੀਂ। ਨਵੀਂ ਕਮੀਜ਼ ਸਵਾਉਣ ਲਈ ਮੈਨੂੰ ਘੱਟ ਤੋਂ ਘੱਟ 2 ਦਿਨ ਦੀ ਮੁਹਲਤ ਦਰਕਾਰ ਹੈ।
0: ਫਿਰ ਉਸਨੇ ਅਖੀਰਲੀਆਂ ਸਤਰਾਂ ਕੱਟ ਦਿੱਤੀਆਂ ਤੇ ਇੱਕ ਨਵੇਂ ਕਾਗਜ਼ 'ਤੇ ਅਰਜ਼ੀ ਲਿਖਣੀ ਸ਼ੁਰੂ ਕੀਤੀ।

0: ਬਹੁਤ ਹੀ ਖੂਬਸੂਰਤ ਕਹਾਣੀ ਕਮੀਜ਼
1: ਜੀ, ਬਿਲਕੁਲ। ਜਦੋਂ ਅਸੀਂ ਕੋਈ ਵੀ ਕਹਾਣੀ ਸੁਣਦੇ ਹਾਂ ਤਾਂ ਪੂਨਮ ਜੀ ਸਾਨੂੰ ਕੋਈ ਨਾ ਕੋਈ ਸਿੱਖਿਆ ਜ਼ਰੂਰ ਮਿਲਦੀ ਹੈ, ਅਤੇ ਸਿੱਖਣ ਵਾਲੀ ਗੱਲ ਇਹੀ ਹੈ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਆਪਣੀਆਂ ਰਾਹਾਂ ਦੇ ਉੱਤੇ ਚੱਲਦੇ ਰਹਿਣਾ ਚਾਹੀਦਾ, ਬਹੁਤਾ ਇੰਨਾ ਜ਼ਿਆਦਾ ਵੀ ਸੋਚ ਵਿਚਾਰ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਕਾਫ਼ੀ ਖਮਿਆਜ਼ੇ ਭੁਗਤਣੇ ਪੈ ਜਾਣ।
0: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਹੁਣ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਦੇਖੋ ਟਾਈਮ ਕਦੋਂ ਬੀਤ ਗਿਆ ਪਤਾ ਹੀ ਨਹੀਂ ਚੱਲਾ, ਅਤੇ ਅੱਜ ਦਾ ਵਸਦੇ ਬੜੇ ਪ੍ਰੋਗਰਾਮ ਖਤਮ ਕਰਨ ਦਾ ਹੁਣ ਵੇਲਾ ਹੋ ਗਿਆ। ਲਈਏ ਜੀ ਫਿਰ ਇਜਾਜ਼ਤ। ਨਮਸਕਾਰ।

ਬਾਅਦ ਦੁਪਹਿਰ 2:30 ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਅੱਜ ਤੁਸੀਂ ਮਦਨ ਲਾਲ ਚੰਚਲ ਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰੋਗੇ। ਦੂਜੀ ਸਭਾ ਚ 4:00 ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 4:02 ਤੇ ਪ੍ਰੋਗਰਾਮ ਸੁਣੋਗੇ ਤਵੇ ਵਾਲਾ ਰੇਡੀਓ। ਸਾਢੇ 4:00 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਸ਼ਾਮ 6:30 ਪ੍ਰੋਗਰਾਮ ਸੁਣੋਗੇ ਕਿਸਾਨ ਵਾਣੀ। ਅੱਜ ਇਸ ਵਿਚ ਖੇਤੀ ਸੰਦੇਸ਼, ਕਿਸਾਨ ਸਮਾਚਾਰ, ਮੌਸਮ ਦਾ ਹਾਲ, ਖੇਤੀ ਕਿੱਤੇ ਚ ਔਰਤਾਂ, ਇਹ ਵਿਸ਼ੇਸ਼ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣੋਗੇ। ਸੱਤ 7:00 ਤੁਸੀਂ ਪੰਜਾਬੀ ਗੀਤ ਸੁਣ ਸਕਦੇ ਹੋ। 7:10 ਤੇ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। 7:45 ਤੇ ਸੁਣੋਗੇ ਸਮਾਚਾਰ ਦਰਸ਼ਨ। 7:55 ਤੇ ਗਜ਼ਲਾਂ ਦਾ ਪ੍ਰੋਗਰਾਮ ਸੁਣੋਗੇ ਆਬਸ਼ਾਰ। 8:00 ਤੁਸੀਂ ਫਿਲਮ ਸੰਗੀਤ ਸੁਣ ਸਕਦੇ ਹੋ। 8:10 ਤੇ ਸੁਣੋਗੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ, ਪੇਸ਼ਕਸ਼ ਹੋਏਗੀ ਪੂਨਮ ਰਾਣੀ ਦੀ। 8:30 ਦਾ ਵੇਲਾ ਹੋਏਗਾ ਪੰਜਾਬੀ ਖ਼ਬਰਾਂ ਦਾ। 8:40 ਤੇ ਪੰਜਾਬੀ ਗੀਤਾਂ ਦਾ ਲੁਤਫ ਉਠਾਓਗੇ। ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਰਾਤ 8:45 ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ ਤੇ 9:45 ਤੇ ਇਨਸਾਈਟਸ। ਰਾਤ 10:00 ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 10:02 ਤੇ ਸੁਣੋਗੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਅਰੁਣਦੀਪ ਸਿੰਘ ਦਾ ਸ਼ਾਸਤਰੀ ਗਾਇਨ ਰਾਗ ਬਾਗੇਸ਼ਵਰੀ ਵਿਚ। ਤਬਲੇ ਤੇ ਸੰਗਤ ਕੀਤੀ ਮੋਹਨਦੀਪ ਬਾਵਰਾ ਨੇ, ਹਾਰਮੋਨੀਅਮ ਤੇ ਰਾਕੇਸ਼ ਕੁਮਾਰ ਨੇ। 10:30 ਤੁਸੀਂ ਫੋਨ ਇਨ ਤੇ ਵਟਸਐਪ ਤੇ ਆਧਾਰਿਤ ਪ੍ਰੋਗਰਾਮ ਸੁਣੋਗੇ ਤੁਹਾਡੀ ਫਰਮਾਇਸ਼। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3:00 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਦਾ ਸਮਾਂ ਰਹੇਗਾ ਸੌਗਾਤ ਦਾ। ਇਸ ਤੋਂ ਇਲਾਵਾ ਖ਼ਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਨ੍ਹਾਂ ਦਾ ਪ੍ਰਸਾਰਣ ਸਮਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਮਾਨਸਾ 'ਚ ਬੀਤੇ ਮੰਗਲਵਾਰ ਨੂੰ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਦਿਨ ਦਿਹਾੜੇ ਹੋਏ ਕਤਲ ਅਤੇ ਸੂਬੇ 'ਚ ਫੈਲੇ ਨਸ਼ਿਆਂ ਦੇ ਖਤਰੇ ਦੇ ਵਿਰੋਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਮਿਲਿਆ ਜੁਲਿਆ ਹੁੰਗਾਰਾ ਮਿਲ ਰਿਹੈ। ਸੂਬੇ ਦੇ ਕਈ ਹਿੱਸਿਆਂ 'ਚ ਬਾਜ਼ਾਰ ਬੰਦ ਨੇ, ਕੁਝ ਹਿੱਸਿਆਂ 'ਚ ਮੁੱਖ ਤੇ ਅੰਦਰਲੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਗਿਐ। ਨਸ਼ਿਆਂ ਦੇ ਖਤਰੇ ਨੂੰ ਰੋਕਣ ਅਤੇ ਸੂਬੇ 'ਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਕਰਨ 'ਚ ਅਸਫਲ ਰਹਿਣ ਲਈ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਬੰਧ ਕੀਤੇ ਨੇ। ਵੇਰਵੇ ਨਾਲ ਇੱਕ ਰਿਪੋਰਟ।
1: ਕਈ ਰਾਜਨੀਤਿਕ ਪਾਰਟੀਆਂ, ਕਿਸਾਨ ਯੂਨੀਅਨਾਂ ਅਤੇ ਵਪਾਰੀ ਸੰਗਠਨਾਂ ਨੇ ਬੰਦ

0: ਸੱਦੇ ਦਾ ਸਮਰਥਨ ਕੀਤਾ ਹੈ। ਇਹ ਬੰਦ ਮਾਰੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਦੀ ਬੇਨਤੀ ਤੇ ਕੀਤਾ ਗਿਆ ਹੈ। ਹਾਲਾਂਕਿ ਪ੍ਰਦਰਸ਼ਨਕਾਰੀ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਲੰਘਣ ਦੇ ਰਹੇ ਨੇ। ਮਾਮਲੇ ਵਿੱਚ ਇਨਸਾਫ ਦੀ ਮੰਗ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਲੋਕਾਂ ਨੂੰ ਬੰਦ ਦੌਰਾਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਹੁਣ ਤੱਕ ਸੂਬੇ ਵਿੱਚੋਂ ਕਿਸੇ ਵੀ ਅਣਸੁਖਾਵੀ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ। ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਇਹ ਬੰਦ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਪਰਵਿੰਦਰ ਸਿੰਘ ਦੇ ਪਰਿਵਾਰ ਨੇ PGI ਚੰਡੀਗੜ੍ਹ ਤੋਂ ਡਾਕਟਰਾਂ ਦੇ ਪੈਨਲ ਦੀ ਮੰਗ ਕਰਦੇ ਹੋਏ ਮਾਨਸਾ ਸਿਵਲ ਹਸਪਤਾਲ ਵਿੱਚ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਉਧਰ ਪਰਵਿੰਦਰ ਸਿੰਘ ਕਤਲ ਮਾਮਲੇ ਚ ਮਾਨਸਾ ਦੇ ਥਾਣਾ ਸਿਟੀ 2 ਦੀ ਮਹਿਲਾ SHO ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ। ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕਰ ਦਿੱਤੀ ਹੈ ਤੇ ਭੰਡਾਰ ਹੱਦ 1000 ਕੁਇੰਟਲ ਤੈਅ ਕੀਤੀ ਗਈ ਹੈ ਜੋ ਅੱਜ ਤੋਂ ਲਾਗੂ ਹੋਏਗੀ। ਇਹ ਇਸ ਸਾਲ ਨਵੰਬਰ ਤੱਕ ਲਾਗੂ ਰਹੇਗੀ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹੈ ਕਿ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਮ੍ਹਾਖੋਰੀ ਨੂੰ ਰੋਕਣ ਦੇ ਖਪਤਕਾਰਾਂ ਨੂੰ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਖੰਡ ਭੰਡਾਰ ਰੱਖਣ ਦੇ ਨਿਯਮਾਂ ਨੂੰ ਸੋਧਿਆ ਏ। ਮੰਤਰਾਲੇ ਨੇ ਕਿਹੈ ਕਿ ਔਸਤ ਪ੍ਰਚੂਨ ਖੰਡ ਦੀਆਂ ਕੀਮਤਾਂ ਅਗਸਤ ਦੇ ਸਿਖਰ ਤੋਂ 15% ਘਟੀਆਂ ਨੇ ਤੇ ਹੋਰ ਘਟਣ ਦੀ ਉਮੀਦ ਹੈ। ਅੱਜ ਸਵੇਰੇ ਪਠਾਨਕੋਟ, ਗੁਰਦਾਸਪੁਰ, ਮੁਕਤਸਰ ਅਤੇ ਮਾਨਸਾ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ ਚ ਤੇਜ਼ ਮੀਂਹ ਪਿਆ। ਮੀਂਹ ਕਾਰਨ ਨੀਵੇਂ ਇਲਾਕਿਆਂ ਚ ਪਾਣੀ ਭਰ ਗਿਆ ਤੇ ਨਾਲ ਹੀ ਮੰਡੀਆਂ ਚ ਪਿਆ ਝੋਨਾ ਭਿੱਜ ਗਿਆ। ਉਧਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਜ਼ਿਲ੍ਹੇ ਦੇ ਪਿੰਡ ਸਰਾਏ ਨਾਗਾ ਵਿਖੇ ਤੇਜ਼ ਹਨੇਰੀ ਝੱਖੜ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਕਿਸਾਨ ਸਵਰਨ ਸਿੰਘ ਨੇ ਦਸਿਆ ਕਿ ਪੱਕੀ ਹੋਈ ਫਸਲ ਤੇ ਗੜੇਮਾਰੀ ਹੋਣ ਕਰਕੇ 90% ਵਾਢੀਯੋਗ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਪੀੜਿਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ 'ਚ ਅੱਜ ਗੜੇਮਾਰੀ ਦੇ ਨਾਲ ਹਨੇਰੀ ਝੱਖੜਾਉਣ ਦੀ ਪੇਸ਼ੀਨਗੋਈ ਵੀ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਡਾਕਟਰ ਜਤਿੰਦਰ ਕੌਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮ ਮੌਸਮ ਦੀ ਸਥਿਤੀ ਨੂੰ ਧਿਆਨ 'ਚ ਰੱਖ ਕੇ ਕਰਨ ਤੇ ਫਸਲਾਂ ਦੇ ਨੁਕਸਾਨ ਤੋਂ ਬਚਾਅ ਲਈ ਲੋੜੀਂਦੇ ਅਗਾਊਂ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਜਿੰਦਰ ਸਿੰਘ ਨੇ ਮੀਂਹ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਖੇਤਾਂ 'ਚ ਸਿੰਜਾਈ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਮੋਹਾਲੀ ਪੁਲਿਸ ਨੇ ਗੈਰ ਕਾਨੂੰਨੀ ਹਥਿਆਰ ਸਪਲਾਈ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ 10 ਪਿਸਤੌਲਾਂ ਤੇ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ 'ਚ ਇਕ ਹਰਿਆਣਾ ਆਧਾਰਿਤ ਹਥਿਆਰ ਸਪਲਾਇਰ ਵੀ ਸ਼ਾਮਲ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ ਤੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਦੇਸੀ ਹਥਿਆਰਾਂ ਦੀ ਤਸਕਰੀ ਕਰ ਰਹੇ ਸਨ ਤੇ ਮੁਨਾਫੇ ਲਈ ਕਾਲਜ ਜਾਣ ਵਾਲੇ ਨੌਜਵਾਨਾਂ ਨੂੰ ਵੇਚ ਰਹੇ ਸਨ। ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ। ਪੁਲਿਸ ਵੱਲੋਂ FIR ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮਿਡ ਡੇ ਮੀਲ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਜ਼ੋਰ ਦਿੰਦਿਆਂ ਰਸੋਈਆਂ ਦੀ ਸਾਫ਼ ਸਫਾਈ, ਸੈਨੀਟੇਸ਼ਨ ਢੱਕਵੀਆਂ ਸਹੂਲਤਾਂ ਤੇ ਸਾਫ਼ ਸੁਥਰੇ ਪਖਾਨਿਆਂ ਤੇ ਵੀ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਬੀਤੀ ਦਿਨੀ ਚੰਡੀਗੜ੍ਹ 'ਚ ਹੋਈ ਇਕ ਮੀਟਿੰਗ ਦੌਰਾਨ ਕਮਿਸ਼ਨ ਦੇ ਕਾਰਜਕਾਰੀ ਚੇਅਰਮੈਨ ਵਿਜੇ ਦੱਤ ਨੇ ਕਿਹਾ ਕਿ ਅਜਿਹੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਚੇਅਰਮੈਨ ਨੇ ਕਿਹਾ ਕਿ ਮਿਡ ਡੇ ਮੀਲ ਦੀ ਤਿਆਰੀ 'ਚ ਲੱਗੇ ਰਸੋਈਏ ਸਾਫ਼ ਸਫਾਈ ਦਾ ਪੂਰਾ ਧਿਆਨ ਦੇਣ। ਉਨ੍ਹਾਂ ਨੇ ਸਕੂਲਾਂ 'ਚ ਜਿੱਥੇ ਵੀ ਥਾਂ ਉਪਲਬਧ ਹੋਵੇ ਉੱਥੇ ਕਿਚਨ ਗਾਰਡਨ ਸਥਾਪਿਤ ਕਰਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਹੈ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਵਿਸ਼ੇ ਤੇ ਰੈੱਡ ਕਰਾਸ ਭਵਨ ਵਿਖੇ ਬੀਤੇ ਦਿਨੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਰਕਾਰ ਦੀ ਸੂਬਾ ਭਰ ਦੇ ਬਜ਼ੁਰਗਾਂ ਦੀ ਭਲਾਈ, ਸਿਹਤ ਸੰਭਾਲ ਤੇ ਮਾਨ ਸਨਮਾਨ ਦੀ ਰਾਖੀ ਦੀ ਵਚਨਬੱਧਤਾ ਨੂੰ ਦੁਹਰਾਇਆ। ਸ੍ਰੀ ਭਗਤ ਨੇ ਦਸਿਆ ਕਿ ਇਹ ਸਮਾਗਮ ਬਜ਼ੁਰਗਾਂ ਅਤੇ ਭਲਾਈ ਯੋਜਨਾਵਾਂ ਦਰਮਿਆਨ ਦੂਰੀ ਨੂੰ ਖਤਮ ਕਰਨ ਲਈ ਕਰਵਾਇਆ ਗਿਆ। ਕ੍ਰਿਕਟ ਵਿੱਚ ਬੀਤੀ ਰਾਤ ਹੈਦਰਾਬਾਦ ਵਿਖੇ ਖੇਡੇ ਗਏ ਚੌਥੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੇ ਭਾਰਤ ਨੂੰ 24 ਦੌੜਾਂ ਨਾਲ ਹਰਾ ਦਿੱਤਾ ਹੈ। 5 ਮੈਚਾਂ ਦੀ ਲੜੀ ਹੁਣ 2-2 ਨਾਲ ਬਰਾਬਰ ਹੈ। ਇਸ ਲੜੀ ਦਾ ਆਖਰੀ ਮੈਚ 17 ਤਰੀਕ ਨੂੰ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
4: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
4: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
5: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
6: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

ਅੱਜ ਵੀਰੋ ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਨਗਮੇ। ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਚ ਪਹਿਲਾ ਗੀਤ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਫਿਲਮ ਦਾ। ਆਵਾਜ਼ਾਂ ਅਰਿਜੀਤ ਸਿੰਘ ਔਰ ਸ਼੍ਰੇਆ ਘੋਸ਼ਾਲ ਦੀਆਂ, ਗੀਤਕਾਰ ਨੇ ਅਮਿਤਾਭ ਭੱਟਾਚਾਰਿਆ ਔਰ ਸੰਗੀਤਕਾਰ ਹੈ ਪ੍ਰੀਤਮ ਦਾ।

ਫੌਜੀ ਵੀਰ ਅਲੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਹਮ ਹੈ ਰਾਹੀ ਪਿਆਰ ਕੇ ਫਿਲਮ ਦਾ। ਆਵਾਜ਼ਾਂ ਕੁਮਾਰ ਸਾਨੂੰ ਤੇ ਅਲਕਾ ਯਾਗਨਿਕ ਦੀਆਂ, ਗੀਤਕਾਰ ਨੇ ਸਮੀਰ ਔਰ ਸੰਗੀਤਕਾਰ ਹੈ ਨਦੀਮ ਸ਼ਰਵਣ।

0: ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
3: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
2: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
5: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
6: ਸਾਈਬਰ ਫਰਾਡ ਜਾਂ

0: ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਜ਼ਰਾ ਹਟਕੇ ਜ਼ਰਾ ਬਚਕੇ ਫਿਲਮ ਦਾ। ਆਵਾਜ਼ਾਂ ਵਰੁਣ ਜੈਨ, ਸਚਿਨ ਜਿਗਰ, ਸ਼ਾਦਾਬ ਫਰੀਦੀ ਤੇ ਸਾਥੀਆਂ ਦੀ, ਗੀਤਕਾਰ ਅਮਿਤਾਭ ਭੱਟਾਚਾਰਿਆ ਔਰ ਸੰਗੀਤਕਾਰ ਨੇ ਸਚਿਨ ਜਿਗਰ।

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

0: ਫੌਜੀ ਵੀਰਾਂ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਠੀਕ 2 ਵਜੇ ਤੁਹਾਡੀ ਸੇਵਾ 'ਚ ਕੁਝ ਹੋਰ ਗੀਤਾਂ ਨਾਲ ਹਾਜ਼ਰ ਹੋਵਾਂਗੇ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੱਦਾਖ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਲਗਭਗ 3,350 ਕਰੋੜ ਰੁਪਏ ਦੇ 5 ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਲਗਭਗ 100 ਦੇਸ਼ਾਂ ਨੂੰ ਸਵਦੇਸ਼ੀ ਰੱਖਿਆ ਉਤਪਾਦਾਂ ਦੀ ਬਰਾਮਦ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਹਿੰਦੂ ਧਰਮ ਛੱਡ ਕੇ ਇਸਲਾਮ ਜਾਂ ਕਿਸੇ ਹੋਰ ਗੈਰ ਹਿੰਦੂ ਧਰਮ ਵਿੱਚ ਜਾਣ ਵਾਲੇ ਵਿਅਕਤੀ ਪਛੜੀ ਸ਼੍ਰੇਣੀ ਵਰਗ ਤਹਿਤ ਰਾਖਵੇਂ ਕਰਨ ਦੇ ਲਾਭਾਂ ਦਾ ਦਾਅਵਾ ਨਹੀਂ ਕਰ ਸਕਦੇ। ਪੰਜਾਬ ਵਿੱਚ ਬੀਤੇ ਮੰਗਲਵਾਰ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਚੋਟਾ ਦੇ

0: ਕਤਲ ਤੇ ਸੂਬੇ ਵਿੱਚ ਫੈਲੇ ਨਸ਼ਿਆਂ ਦੇ ਖਤਰੇ ਦੇ ਵਿਰੋਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਰਲਿਆ ਮਿਲਿਆ ਹੁੰਗਾਰਾ ਮਿਲ ਰਿਹਾ ਹੈ ਤੇ ਭਾਰਤੀ ਪਹਿਲਵਾਨ ਵਿਸ਼ਵਜੀਤ ਰਾਮਚੰਦਰ ਮੋਰ ਨੇ ਅੰਡਰ 23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਗ੍ਰੀਕੋ ਰੋਮਨ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਦਾਖ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਲਗਭਗ 3,350 ਕਰੋੜ ਰੁਪਏ ਦੇ 5 ਵੱਡੇ ਵਿਕਾਸ ਪ੍ਰੋਜੈਕਟਾਂ ਦਾ ਸ਼ੁਭਾਰੰਭ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਇਲਾਕੇ ਵਿੱਚ ਸੰਪਰਕ ਨੂੰ ਮਜ਼ਬੂਤ ਕਰਨਾ, ਊਰਜਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ, ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਪਾਣੀ ਸੁਰੱਖਿਆ ਨੂੰ ਵਧਾਉਣਾ ਹੈ। ਪ੍ਰਧਾਨ ਮੰਤਰੀ ਨੇ ਲੇਹ ਦੇ ਕੁਸ਼ੋਕ ਬਾਕੁਲਾ ਰਿੰਪੋਚੀ ਹਵਾਈ ਅੱਡੇ ਤੇ 640 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਯਾਤਰੀ ਟਰਮੀਨਲ ਦਾ ਉਦਘਾਟਨ ਕੀਤਾ। ਇਸ ਆਧੁਨਿਕ ਟਰਮੀਨਲ ਦੀ ਸਾਲਾਨਾ ਯਾਤਰੀ ਸਮਰੱਥਾ 35 ਲੱਖ ਹੈ। ਪ੍ਰਧਾਨ ਮੰਤਰੀ ਨੇ ਸਰਹੱਦੀ ਸੜਕ ਸੰਗਠਨ BRO ਵੱਲੋਂ ਬਣਾਈ ਗਈ 298 ਕਿਲੋਮੀਟਰ ਲੰਮੀ ਨਿੰਮੂ ਪਦੁਮ ਦਰਚਾ ਸੜਕ ਦਾ ਵੀ ਉਦਘਾਟਨ ਕੀਤਾ। ਸ੍ਰੀ ਮੋਦੀ ਨੇ 9 ਮੈਗਾਵਾਟ ਦੇ ਹਾਨੂੰ ਛੋਟੇ ਪਣ ਬਿਜਲੀ ਪ੍ਰੋਜੈਕਟ ਅਤੇ 66 ਕਿਲੋਵਾਟ ਡਬਲ ਸਰਕਟ ਦਾ ਹਾਨੂੰ ਖਾਲਤਸੀ ਟਰਾਂਸਮਿਸ਼ਨ ਲਾਈਨ ਦਾ ਉਦਘਾਟਨ ਵੀ ਕੀਤਾ। ਇਹ ਪ੍ਰੋਜੈਕਟ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ ਅਤੇ ਲੱਦਾਖ ਦੇ ਬਿਜਲੀ ਨੈਟਵਰਕ ਦੀ ਭਰੋਸੇਯੋਗਤਾ ਵਿੱਚ ਸੁਧਾਰ ਕਰਨਗੇ। ਸ੍ਰੀ ਮੋਦੀ ਨੇ ਲੇਹ ਦੇ ਸਿੰਧੂ ਘਾਟ ਵਿੱਚ ਭਾਰਤ ਦੇ ਪਹਿਲੇ ਪੈਟੋ ਗਿਲਫ ਸੰਭਾਲ ਪਾਰਕ ਅਤੇ ਹਿਮ ਸਰੋਵਰ ਪ੍ਰੋਜੈਕਟ ਤਹਿਤ 40 ਪਿੰਡਾਂ ਵਿੱਚ ਵਿਕਸਿਤ ਕੀਤੇ ਗਏ 40 ਜਲ ਭੰਡਾਰਾਂ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,
1: ਲੱਦਾਖ ਕੀ ਪ੍ਰਗਤੀ ਔਰ ਵਿਕਾਸ ਮੈਂ ਏਕ ਔਰ ਅਧਿਆਇ ਜੁੜ ਰਹਾ ਹੈ। ਆਜ ਲੱਦਾਖ ਮੈਂ ਕਈ ਅਹਿਮ ਡਿਵਲਪਮੈਂਟ ਪ੍ਰੋਜੈਕਟ ਕਾ ਲੋਕਾਰਪਣ ਹੁਆ ਹੈ। ਇਨ ਪਰਿਯੋਜਨਾਓ ਸੇ ਕਈ ਲੋਗੋ ਕਾ ਸਫਰ ਆਸਾਨ ਹੋਗਾ, ਕਹੀਂ ਬਿਜਲੀ ਕੀ ਸੁਵਿਧਾਏ ਬਿਹਤਰ ਹੋਗੀ, ਕਹੀਂ ਪਾਣੀ ਕੀ ਉਪਲਬਧਤਾ ਬੜੇਗੀ ਔਰ ਹਮਾਰੀ ਪ੍ਰਾਚੀਨ ਵਿਰਾਸਤ ਕੇ ਸੰਰਕਸ਼ਣ ਕੋ ਵੀ ਨਈ ਤਾਕਤ ਮਿਲੇਗੀ।
0: ਪ੍ਰਧਾਨ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਏਸ਼ੀਆਈ ਖੇਡਾਂ 2026 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਸੰਬੋਧਨ ਵੀ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਲਗਭਗ 100 ਦੇਸ਼ਾਂ ਨੂੰ ਸਵਦੇਸ਼ੀ ਰੱਖਿਆ ਉਤਪਾਦਾਂ ਦੀ ਬਰਾਮਦ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੀ ਰੱਖਿਆ ਬਰਾਮਦ 2013-14 ਵਿੱਚ ਸਿਰਫ 686 ਕਰੋੜ ਰੁਪਏ ਤੋਂ ਵੱਧ ਕੇ 2025-26 ਵਿੱਚ 38,000 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਸ੍ਰੀ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਰੱਖਿਆ ਕਾਨਫਰੰਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ ਭਾਰਤ ਨੇ ਗੋਲਾ ਬਰੂਦ ਦੀਆਂ ਕਿਸਮਾਂ ਦੇ ਮਾਮਲੇ ਵਿੱਚ 90% ਤੋਂ ਵੱਧ ਆਤਮ ਨਿਰਭਰਤਾ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਕੋਲ ਮੌਜੂਦਾ ਗੋਲਾ ਬਰੂਦ ਦੀਆਂ 175 ਕਿਸਮਾਂ ਵਿੱਚੋਂ 159 ਕਿਸਮਾਂ ਸਵਦੇਸ਼ੀ ਨੇ। ਰੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ 12.5 ਸਾਲਾਂ ਵਿੱਚ ਰੱਖਿਆ ਖੇਤਰ ਨੇ ਨਾ ਸਿਰਫ ਆਪਣੀਆਂ ਸਮਰੱਥਾਵਾਂ ਦਾ ਵਿਸਥਾਰ ਕੀਤਾ, ਸਗੋਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੇ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਰਣਨੀਤਿਕ ਤਬਦੀਲੀ ਵੀ ਕੀਤੀ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰਕ ਗੱਲਬਾਤ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਵਿਆਪਕ ਆਰਥਿਕ ਭਾਈ ਵਾਲੇ ਸਮਝੌਤੇ ਸੇਪਾ ਬਾਰੇ ਗੱਲਬਾਤ ਇਸ ਸਾਲ ਪੂਰੀ ਹੋਣ ਦੀ ਉਮੀਦ ਹੈ। ਕੱਲ੍ਹ ਮੁੰਬਈ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਸਮਝੌਤੇ ਨੂੰ ਅੰਤਮ ਰੂਪ ਦੇਣ ਵਾਲ ਪ੍ਰਗਤੀ ਦਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਏਗੀ। ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਭਾਈਵਾਲੀ ਹੋਰ ਮਜ਼ਬੂਤ ਹੋਏਗੀ। ਸ੍ਰੀ ਸਿੱਧੂ ਦੇ ਨਾਲ 300 ਮੈਂਬਰੀ ਵਪਾਰਕ ਵਫਦ ਵੀ ਆਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @ARRN ਜਲੰਧਰ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਜੋ ਵਿਅਕਤੀ ਹਿੰਦੂ ਧਰਮ ਛੱਡ ਕੇ ਇਸਲਾਮ ਜਾਂ ਕਿਸੇ ਹੋਰ ਗੈਰ ਹਿੰਦੂ ਧਰਮ ਵਿੱਚ ਚਲੇ ਜਾਂਦੇ ਨੇ ਉਹ ਪਛੜੀ ਸ਼੍ਰੇਣੀ ਵਰਗ ਤਹਿਤ ਰਾਖਵੀਂ ਕਰਨ ਦੇ ਲਾਭਾਂ ਦਾ ਦਾਅਵਾ ਨਹੀਂ ਕਰ ਸਕਦੇ। ਮਦਰਾਸ ਹਾਈਕੋਰਟ ਦੇ ਇੱਕ ਫੈਸਲੇ ਵਿਰੁੱਧ ਤਾਮਿਲਨਾਡੂ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਸ੍ਰੀ ਚੰਦਰ ਸ਼ੇਖਰ ਦੀ ਬੈਂਚ ਨੇ ਕਿਹਾ ਕਿ ਧਰਮ ਬਦਲਣ ਤੋਂ ਬਾਅਦ ਕਿਸੇ ਪੁਰਾਣੀ ਜਾਤ ਦੇ ਸਮਾਜਿਕ ਪਛੜੇਪਣ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਅਦਾਲਤ ਨੇ ਐਲਾਨ ਕੀਤਾ ਕਿ ਸੰਵਿਧਾਨ ਦੀ ਧਾਰਾ 16(4) ਅਧੀਨ ਮਿਲਣ ਵਾਲੇ ਕਾਨੂੰਨੀ ਲਾਭ ਸਿਰਫ ਕਿਸੇ ਵਿਅਕਤੀ ਦੇ ਧਰਮ ਬਦਲਣ ਤੋਂ ਪਹਿਲਾਂ ਵਾਲੇ ਦਰਜੇ ਦੇ ਆਧਾਰ ਤੇ ਨਹੀਂ ਦਿੱਤੇ ਜਾ ਸਕਦੇ। ਅਦਾਲਤ ਨੇ ਵੀ ਦੁਹਰਾਇਆ ਕਿ ਹਿੰਦੂ, ਸਿੱਖ ਜਾਂ ਬੁੱਧ ਧਰਮ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਪ੍ਰਾਪਤ ਨਹੀਂ ਹੁੰਦਾ। ਇਹ ਫੈਸਲਾ ਮਾਰਚ 2024 ਦੇ ਤਾਮਿਲਨਾਡੂ ਸਰਕਾਰ ਦੇ ਇੱਕ ਨਿਰਦੇਸ਼ ਨਾਲ ਸੰਬੰਧਿਤ ਪਟੀਸ਼ਨ ਦੇ ਜਵਾਬ ਵਿੱਚ ਆਇਆ, ਜਿਸ ਵਿੱਚ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਰਾਖਵੇਂ ਕਰਨ ਦਾ ਲਾਭ ਦੇਣ ਦੀ ਮੰਗ ਕੀਤੀ ਗਈ ਸੀ। ਹਾਈ ਕੋਰਟ ਵੱਲੋਂ ਇਸ ਹੁਕਮ ਨੂੰ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਸਰਵਉੱਚ ਅਦਾਲਤ ਨੇ ਕਿਹਾ ਕਿ ਨਿੱਜੀ ਧਾਰਮਿਕ ਸੰਸਥਾਵਾਂ ਕਾਨੂੰਨੀ ਹੱਕਾਂ ਨੂੰ ਨਿਰਧਾਰਿਤ ਨਹੀਂ ਕਰ ਸਕਦੀਆਂ। ਪੰਜਾਬ ਵਿੱਚ ਬੀਤੇ ਮੰਗਲਵਾਰ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ

0: ਸਿੰਘ ਝੋਟਾ ਦੇ ਕਤਲ ਅਤੇ ਸੂਬੇ ਵਿੱਚ ਫੈਲੇ ਨਸ਼ਿਆਂ ਦੇ ਖਤਰੇ ਦੇ ਵਿਰੋਧ ਵਿੱਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਸੂਬੇ ਦੇ ਕਈ ਹਿੱਸਿਆਂ 'ਚ ਬਾਜ਼ਾਰ ਬੰਦ ਨੇ, ਕੁਝ ਹਿੱਸਿਆਂ 'ਚ ਮੁੱਖ ਅਤੇ ਅੰਦਰਲੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਗਿਆ। ਨਸ਼ਿਆਂ ਦੇ ਖਤਰੇ ਨੂੰ ਰੋਕਣ ਅਤੇ ਸੂਬੇ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਰਹਿਣ ਲਈ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਲਈ ਵਿਆਪਕ ਪ੍ਰਬੰਧ ਕੀਤੇ ਨੇ। ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
1: ਕਈ ਰਾਜਨੀਤਿਕ ਪਾਰਟੀਆਂ, ਕਿਸਾਨ ਯੂਨੀਅਨਾਂ ਅਤੇ ਵਪਾਰੀ ਸੰਗਠਨਾਂ ਨੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ। ਇਹ ਬੰਦ ਮਾਰੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਦੀ ਬੇਨਤੀ ਤੇ ਕੀਤਾ ਗਿਆ ਹੈ। ਹਾਲਾਂਕਿ ਪ੍ਰਦਰਸ਼ਨਕਾਰੀ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਲੰਘਣ ਦੇ ਰਹੇ ਨੇ। ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਲੋਕਾਂ ਨੂੰ ਬੰਦ ਦੌਰਾਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਹੁਣ ਤੱਕ ਸੂਬੇ ਵਿੱਚੋਂ ਕਿਸੇ ਵੀ ਅਣਸੁਖਾਵੀ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ। ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਇਹ ਬੰਦ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਪਰਵਿੰਦਰ ਸਿੰਘ ਦੇ ਪਰਿਵਾਰ ਨੇ PGI ਚੰਡੀਗੜ੍ਹ ਤੋਂ ਡਾਕਟਰਾਂ ਦੇ ਪੈਨਲ ਦੀ ਮੰਗ ਕਰਦੇ ਹੋਏ ਮਾਨਸਾ ਸਿਵਲ ਹਸਪਤਾਲ ਵਿੱਚ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਉਧਰ ਪਰਵਿੰਦਰ ਸਿੰਘ ਕਤਲ ਮਾਮਲੇ 'ਚ ਮਾਨਸਾ ਦੇ ਥਾਣਾ ਸਿਟੀ 2 ਦੀ ਮਹਿਲਾ SHO ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। SSP ਮਾਨਸਾ ਵੈਭਵ ਚੌਧਰੀ ਨੇ ਦੱਸਿਆ ਕਿ SHO ਬੇਅੰਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਉਸ ਨੂੰ ਲਾਈਨ ਹਾਜ਼ਰ ਕਰਕੇ ਉਸ ਦਾ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਚੰਚਲ ਕੁਮਾਰ ਨੇ ਕਿਹਾ ਕਿ ਭਾਰਤ ਦਾ ਮੀਡੀਆ ਅਤੇ ਮਨੋਰੰਜਨ ਖੇਤਰ 2025 ਤੱਕ 9% ਦੇ ਵਾਧੇ ਨਾਲ 2,78,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਮੁੰਬਈ ਵਿੱਚ CII ਬਿਗ ਪਿਕਚਰ ਸੰਮੇਲਨ ਵਿੱਚ ਬੋਲਦਿਆਂ ਸ੍ਰੀ ਕੁਮਾਰ ਨੇ ਬੌਧਕ ਸੰਪਤੀ ਨੂੰ ਮਜ਼ਬੂਤ ਕਰਨ, ਨਿਰੰਤਰ ਮਾਲੀਆ ਯਕੀਨੀ ਬਣਾਉਣ, ਅਨੁਸ਼ਾਸਿਤ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਵਾਧੇ ਦੀ ਲੋੜ 'ਤੇ ਜ਼ੋਰ ਦਿੱਤਾ। ਸ੍ਰੀ ਕੁਮਾਰ ਨੇ ਦੱਸਿਆ ਕਿ ਵੇਵਸ ਦਾ ਅਗਲਾ ਐਡੀਸ਼ਨ ਅਕਤੂਬਰ 2027 ਵਿੱਚ ਮੁੰਬਈ ਵਿੱਚ ਆਯੋਜਿਤ ਕੀਤਾ ਜਾਏਗਾ। ਉੱਤਰੀ ਰੇਲਵੇ ਨੇ ਆਉਣ ਵਾਲੇ ਤਿਉਹਾਰਾਂ ਦੀ ਰੁੱਤ ਦੌਰਾਨ ਮੁਸਾਫਰਾਂ ਦੀ ਸਹੂਲਤ ਲਈ ਨਵੀਂ ਦਿੱਲੀ ਸ੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਰੂਟ 'ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਅਤੇ ਮੌਜੂਦਾ ਸੇਵਾਵਾਂ ਦੇ ਫੇਰਿਆਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਪਹਿਲੀ ਵਿਸ਼ੇਸ਼ ਰੇਲ ਗੱਡੀ ਅੱਜ ਅਤੇ 17 ਤਰੀਕ ਨੂੰ ਦੁਪਹਿਰ ਬਾਅਦ 2 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਏਗੀ ਅਤੇ ਅਗਲੇ ਦਿਨ ਤੜਕੇ 3 ਵਜੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਵਾਪਸੀ 'ਤੇ ਇਹ ਰੇਲ ਗੱਡੀ ਕੱਲ੍ਹ ਅਤੇ 18 ਅਕਤੂਬਰ ਨੂੰ ਸਵੇਰੇ 10 ਵਜੇ ਕਟੜਾ ਤੋਂ ਰਵਾਨਾ ਹੋਏਗੀ ਅਤੇ ਉਸੇ ਦਿਨ ਰਾਤੀ 11:30 ਵਜੇ ਨਵੀਂ ਦਿੱਲੀ ਪਹੁੰਚੇਗੀ। ਦੂਜੀ ਰੇਲ ਗੱਡੀ 18 ਅਤੇ 20 ਅਕਤੂਬਰ ਨੂੰ ਦੁਪਹਿਰ 2:15 ਵਜੇ ਨਵੀਂ ਦਿੱਲੀ ਤੋਂ ਚੱਲੇਗੀ ਅਤੇ ਅਗਲੇ ਦਿਨ ਤੜਕੇ 3 ਵਜੇ ਕਟੜਾ ਪਹੁੰਚੇਗੀ। ਵਾਪਸੀ 'ਤੇ ਇਹ ਰੇਲ ਗੱਡੀ 19 ਅਤੇ 21 ਅਕਤੂਬਰ ਨੂੰ ਸਵੇਰੇ 10 ਵਜੇ ਕਟੜਾ ਤੋਂ ਚੱਲੇਗੀ ਅਤੇ ਰਾਤੀ 11:30 ਵਜੇ ਨਵੀਂ ਦਿੱਲੀ ਪਹੁੰਚੇਗੀ। ਭਾਰਤੀ ਪਹਿਲਵਾਨ ਵਿਸ਼ਵਜੀਤ ਰਾਮਚੰਦਰ ਮੋਰ ਨੇ ਅੰਡਰ 23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਤੇ ਗ੍ਰੀਕੋ ਰੋਮਨ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਵਿਸ਼ਵਜੀਤ ਨੂੰ ਅੱਜ ਅਮਰੀਕਾ ਦੇ ਲਾਸ ਵੇਗਾਸ ਵਿੱਚ ਮਰਦਾਂ ਦੇ 55 ਕਿਲੋ ਵਰਗ ਦੇ ਇੱਕ ਰੋਮਾਂਚਕ ਫਾਈਨਲ ਵਿੱਚ ਜਾਰਜੀਆ ਦੇ ਕੋਬਾ ਕੁਰਮਿਤਸੇ ਤੋਂ 12-13 ਦੇ ਮਾਮੂਲੀ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੰਡਰ 23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕੋਈ ਭਾਰਤੀ ਪਹਿਲਵਾਨ ਗ੍ਰੀਕੋ ਰੋਮਨ ਦੇ ਫਾਈਨਲ ਵਿੱਚ ਪਹੁੰਚਿਆ ਅਤੇ ਪਹਿਲੀ ਵਾਰ ਤਮਗਾ ਹਾਸਲ ਕੀਤਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੱਦਾਖ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਲਗਭਗ 3,350 ਕਰੋੜ ਰੁਪਏ ਦੇ 5 ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਲਗਭਗ 100 ਦੇਸ਼ਾਂ ਨੂੰ ਸਵਦੇਸ਼ੀ ਰੱਖਿਆ ਉਤਪਾਦਾਂ ਦੀ ਬਰਾਮਦ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਹਿੰਦੂ ਧਰਮ ਛੱਡ ਕੇ ਇਸਲਾਮ ਜਾਂ ਕਿਸੇ ਹੋਰ ਗੈਰ ਹਿੰਦੂ ਧਰਮ ਵਿੱਚ ਜਾਣ ਵਾਲੇ ਵਿਅਕਤੀ ਪਛੜੀ ਸ਼੍ਰੇਣੀ ਵਰਗ ਤਹਿਤ ਰਾਖਵੇਂਕਰਨ ਦੇ ਲਾਭਾਂ ਦਾ ਦਾਅਵਾ ਨਹੀਂ ਕਰ ਸਕਦੇ ਅਤੇ ਪੰਜਾਬ ਵਿੱਚ ਬੀਤੇ ਮੰਗਲਵਾਰ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਸੂਬੇ ਵਿੱਚ ਫੈਲੇ ਨਸ਼ਿਆਂ ਦੇ ਖਤਰੇ ਦੇ ਵਿਰੋਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਅੱਜ ਰਲਿਆ ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: आदाब, ये आकाशवाणी है, खबरों के साथ मैं फैसल खान। वज़ीर-ए-आज़म नरेंद्र मोदी ने लद्दाख में 5 बड़े तरक्याती प्रोजेक्टों का इफ्तिताह किया और मुल्क के नाम वक्फ किया, जिनकी लागत 3,300 करोड़ रुपए से ज्यादा है। सुप्रीम कोर्ट ने कहा है कि इस्लाम मजहब इख्तियार करने वाले हिंदू अफराद पसमानदा तबकों के रिजर्वेशन के फवायद का दावा नहीं कर सकते। अदालत ने मद्रास हाईकोर्ट के हुक्म को बरकरार रखा है। वजीर दाखिला अमित शाह ने कहा कि हुकूमत नक्सलिज्म से मुतासर लोगों की जिंदगी को बेहतर बनाने की तमाम तर कोशिशें कर रही है। उसने प्रधानमंत्री आवास योजना के तहत

ਫੌਜਵੀਰੋ ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

ਮਈਆ ਤੇਰੀਆਂ ਜੋਤਾਂ ਤੋਂ ਮੈਂ ਵਾਰੇ ਵਾਰੇ ਜਾਵਾਂ। ਹੁਣੇ ਤੁਸੀਂ ਸੁਣ ਰਹੇ ਸੀ ਮਦਨ ਲਾਲ ਚੰਚਲ ਤੇ ਸਾਥੀਆਂ ਵੱਲੋਂ ਮਾਤਾ ਦੀ ਪੇਂਟ। ਆਓ ਹੁਣ ਸੁਣਦੇ ਆ ਇਹਨਾਂ ਦੀ ਆਵਾਜ਼ 'ਚ, ਸੂਏ ਸੂਏ ਚੋਲੇ ਉੱਤੇ ਲੱਗੀ ਏ ਕਿਨਾਰੀ ਮਾਂ, ਕਿੰਨੀ ਸੋਹਣੀ ਲੱਗੇ ਤੇਰੀ ਸ਼ੇਰ ਸਵਾਰੀ ਮਾਂ, ਮਾਂ ਸ਼ੇਰਾਂ ਵਾਲੀਏ ਮਾਂ ਮਿਹਰਾਂ ਵਾਲੀਏ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਅੱਜ ਤੁਸੀਂ ਮਦਨ ਲਾਲ ਚੰਚਲ ਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰ ਰਹੇ ਹੋ। ਆਓ ਹੁਣ ਸੁਣਦੇ ਹਾਂ ਮਦਨ ਲਾਲ ਚੰਚਲ ਤੇ ਸਾਥੀਆਂ ਵੱਲੋਂ ਕਿਵੇਂ ਨਾਮ ਜਪਾਂ ਮਾਈ ਤੇਰਾ, ਕਿਵੇਂ ਭਜਨ ਕਰਾਂ ਮਾਈ ਤੇਰਾ।

ਰੰਗਲੀ ਧਰਤੀ ਪ੍ਰੋਗਰਾਮ ਦੇ ਅਖੀਰ 'ਚ ਆਓ ਸੁਣਦੇ ਹਾਂ ਮਦਨ ਲਾਲ ਚੰਚਲ ਤੇ ਸਾਥੀਆਂ ਦੀ ਆਵਾਜ਼ 'ਚ ਮਈਆਦੇ ਸੰਗ ਮੈਂ ਰਤੀਆਂ ਦਾਤੀ ਤੇ ਸੰਗ ਮੈਂ ਰਤੀਆਂ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਮਦਨ ਲਾਲ ਚੰਚਲ ਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੱਦਾਖ ਦੇ ਵਿਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲਗਭਗ 3,350 ਕਰੋੜ ਰੁਪਏ ਦੇ 5 ਵੱਡੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਭਾਰਤ ਲਗਭਗ 100 ਦੇਸ਼ਾਂ ਨੂੰ ਸਵਦੇਸ਼ੀ ਰੱਖਿਆ ਉਤਪਾਦਾਂ ਦੀ ਕਰ ਰਿਹੈ ਬਰਾਮਦ ਤੇ ਸੁਪਰੀਮ ਕੋਰਟ ਦਾ ਫੈਸਲਾ, ਹਿੰਦੂ ਧਰਮ ਛੱਡ ਕੇ ਇਸਲਾਮ ਜਾਂ ਕਿਸੇ ਹੋਰ ਗੈਰ ਹਿੰਦੂ ਧਰਮ ਦੇ ਵਿਚ ਜਾਣ ਵਾਲੇ ਵਿਅਕਤੀ ਪਛੜੀ ਸ਼੍ਰੇਣੀ ਵਰਗ ਦੇ ਤਹਿਤ ਰਾਖਵੇਂਕਰਨ ਦੇ ਲਾਭਾਂ ਦਾ ਨਹੀਂ ਕਰ ਸਕਦੇ ਦਾਅਵਾ। ਪੰਜਾਬ ਦੇ ਵਿਚ ਬੀਤੇ ਮੰਗਲਵਾਰ ਮਾਨਸਾ ਦੇ ਵਿਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਸੂਬੇ ਦੇ ਵਿਚ ਫੈਲੇ ਨਸ਼ੇ ਦੇ ਖਤਰੇ ਦੇ ਵਿਰੋਧ ਦੇ ਵਿਚ ਅੱਜ ਦਿੱਤੇ ਗਏ ਬੰਦ ਦੇ ਸੱਦੇ ਨੂੰ ਰਲਿਆ ਮਿਲਿਆ ਹੁੰਕਾਰਾ। ਪਰਵਿੰਦਰ ਸਿੰਘ ਕਤਲ ਮਾਮਲੇ ਦੇ ਵਿਚ ਮਾਨਸਾ ਦੇ ਥਾਣਾ ਸਿਟੀ 2 ਦੀ SHO ਬੇਅੰਤ ਕੌਰ ਮੁਅੱਤਲ। ਸਰਕਾਰ ਨੇ ਖੰਡ ਡੀਲਰਾਂ ਦੇ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ ਕੀਤੀ 15 ਦਿਨ ਤੇ ਭੰਡਾਰ ਹੱਦ 1,000 ਕੁਇੰਟਲ ਤੈਅ। ਮੋਹਾਲੀ ਪੁਲਿਸ ਨੇ ਗੈਰ ਕਾਨੂੰਨੀ ਹਥਿਆਰ ਸਪਲਾਈ ਮਡਿਊਲ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ 10 ਪਿਸਤੌਲਾਂ ਅਤੇ ਅਸਲੇ ਸਮੇਤ ਕੀਤਾ ਗ੍ਰਿਫ਼ਤਾਰ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਮਿਡ ਡੇ ਮੀਲ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਜ਼ੋਰ ਦਿੰਦਿਆਂ ਰਸੋਈਆਂ ਦੀ ਸਾਫ਼ ਸਫਾਈ, ਸੈਨੀਟੇਸ਼ਨ ਸਬੰਧੀ ਢੁਕਵੀਆਂ ਸਹੂਲਤਾਂ ਤੇ ਸਾਫ਼ ਸੁਥਰੇ ਪਖਾਨਿਆਂ ਤੇ ਵਿਸ਼ੇਸ਼ ਧਿਆਨ ਦੇਣ ਦੇ ਲਈ ਕਿਹਾ। ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਭਾਰੀ ਬਾਰਿਸ਼ ਦੇ ਲਈ ਔਰੇਂਜ ਅਲਰਟ ਕੀਤਾ ਜਾ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿਚ ਅੱਜ ਮੀਂਹ ਤੇ ਭਾਰਤੀ ਪਹਿਲਵਾਨ ਵਿਸ਼ਵਜੀਤ ਰਾਮ ਚੰਦਰ ਮੋਰ ਨੇ ਅੰਡਰ

ਇੱਥੇ ਜੂਣ ਦੇ ਸਭ ਰੱਖੇ ਵੱਖਰੇ ਨੇ ਢੰਗ ਇੱਥੇ ਜੂਣ ਦੇ ਸਭ ਰੱਖੇ ਵੱਖਰੇ ਨੇ ਢੰਗ ਕੋਈ ਹੱਸੇ ਕੋਈ ਰੋਵੇ ਸਭ ਰੱਬ ਦੇ ਨੇ ਰੰਗ ਜ਼ਿੰਦਗੀ ਦੇ ਹਰ ਰੰਗ ਨੂੰ ਅਸੀਂ ਮਾਣੀਏ ਇਸ ਦੁਆ ਦੇ ਨਾਲ ਹਾਜ਼ਰ ਹੈ ਤੁਹਾਡੇ ਹੋਸਟ ਲਵਲਾਈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਤੇ ਸ਼ੁਰੂਆਤ ਦੇ ਵਿੱਚ ਗਾਇਕ ਵੀ ਗੱਲ ਕਰ ਰਹੇ ਨੇ ਰੱਬ ਦੇ ਬਾਰੇ ਤੇ ਕੀ ਕਹਿ ਰਹੇ ਨੇ ਆਓ ਸੁਣਦੇ ਹਾਂ ਇਸ ਗੀਤ ਵਿੱਚ।

ਬ੍ਰਾਂਚ ਅਗਲੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਈ AIR ਪੰਜਾਬ ਤੇ ਬਿਲਕੁਲ ਹਰ ਕੋਈ ਚਾਹੁੰਦਾ ਹੈ ਕਿ ਜੋ ਮੈਂ ਚਾਹੁੰਦਾ ਉਹੀ ਹੋਵੇ ਜਿੱਦਾਂ ਮੈਂ ਚਾਹੁੰਦਾ ਉੱਦਾਂ ਹੀ ਹੋਵੇ ਤੇ ਜੇ ਉੱਦਾਂ ਨਹੀਂ ਹੁੰਦਾ ਫਿਰ ਸਾਨੂੰ ਗੁੱਸਾ ਆ ਜਾਂਦਾ ਹੈ ਫਿਰ ਅਸੀਂ ਇਰੀਟੇਟ ਹੋ ਜਾਂਦੇ ਹਾਂ ਅਸੀਂ ਚਿੜਚਿੜਾਪਨ ਸਾਡੇ ਵਿੱਚ ਆ ਜਾਂਦੇ ਤੇ ਜੇ ਇੱਦਾਂ ਦਾ ਕਿਸੇ ਦਾ ਸੁਭਾਅ ਆਇਆ ਨਾ ਤਾਂ ਉਹਨੂੰ ਬਿਲਕੁਲ ਛੱਡ ਦੇਣਾ ਚਾਹੀਦਾ ਕਿਉਂਕਿ ਇੱਦਾਂ ਕਦੇ ਨਹੀਂ ਹੋ ਸਕਦਾ ਜੋ ਤੁਸੀਂ ਚਾਹੋ ਉਹੀ ਹੋਵੇ ਕਿਉਂਕਿ ਕਈ ਵਾਰ ਹੁੰਦੇ ਤੁਸੀਂ ਉਹ ਚਾਹੁੰਦੇ ਹੁੰਦੇ ਆ ਜੋ ਸਹੀ ਨਹੀਂ ਹੁੰਦਾ ਤੇ ਇਸ ਕਰਕੇ ਹਮੇਸ਼ਾ ਆਪਣੇ ਆਪ ਨੂੰ ਸਹੀ ਕਹਿਣਾ ਜਿਹੜੀ ਇਹ ਆਦਤ ਹੈ ਇਹਨੂੰ ਛੱਡ ਦੇਣਾ ਚਾਹੀਦਾ ਤੇ ਜਦੋਂ ਅਸੀਂ ਆਪਣੇ ਆਪ ਦੇ ਵਿੱਚ ਕਮੀਆਂ ਲੱਭਣ ਲੱਗ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਕੁਝ ਹੋਰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਦੇ ਨਾਲ ਅਸੀਂ ਬਣ ਜਾਂਦੇ ਹਾਂ ਬਹੁਤ ਹੀ ਸਪੈਸ਼ਲ ਤੇ ਅੱਜ ਬਹੁਤ ਹੀ ਸਪੈਸ਼ਲ ਦਿਨ ਹੈ ਅੱਜ ਡਾਕਟਰ APJ ਅਬਦੁਲ ਕਲਾਮ ਜੀ ਨੂੰ ਸਮਰਪਿਤ ਦਿਨ ਹੈ ਬਹੁਤ ਹੀ ਮਹਾਨ ਸ਼ਖਸੀਅਤ ਤੇ ਕਿਸ ਤਰ੍ਹਾਂ ਬਣੇ ਅਸੀਂ ਸਾਰੇ ਜਾਣਦੇ ਹਾਂ ਤੇ ਉਹਨਾਂ ਨੂੰ ਸਮਰਪਿਤ ਅੱਜ ਦਾ ਦਿਨ ਵਿਸ਼ਵ ਵਿਦਿਆਰਥੀ ਦਿਵਸ ਤੇ ਇਸ ਤਰ੍ਹਾਂ ਜੁੜੀਆਂ ਗੱਲਾਂ ਦੀ ਸਾਂਝ ਅਸੀਂ ਆਪਣੇ ਸਰੋਤਿਆਂ ਦੇ ਨਾਲ ਬਣਾਵਾਂਗੇ ਕੁਝ ਹੋਰ ਵੀ ਗੱਲਾਂ ਕਰਾਂਗੇ ਨਾਲ ਮੈਂ ਤੁਹਾਡੀਆਂ ਹੀ ਚਿੱਠੀਆਂ ਤੁਹਾਡੇ ਹੀ ਨਾਲ ਅਸੀਂ ਪੜਾਂਗੇ ਤੇ ਨਵੀਂ ਆਬਾਦੀ ਅਬੋਹਰ ਤੋਂ ਚਿੱਠੀਆਂ ਜੀ ਡਿੰਪਲ ਸੋਨੀ ਸੰਤੋਸ਼ ਰਾਖੀ ਕੋਮਲ ਸਿੱਧੀ ਮੰਨਤ ਤੇ ਸਮ੍ਰਿਧੀ ਸੋਨੀ ਦੀ ਤੇ ਕੁਲਦੀਪ ਜੀ ਲਿਖ ਰਹੇ ਨੇ ਕਹਿੰਦੇ ਸਾਡੇ ਪਿਤਾ ਜੀ ਦਾ ਨਾਮ ਹੈ ਬਾਜ ਸਿੰਘ ਤੇ ਪਿੰਡ ਹੈਗਾ ਸਾਡਾ ਕੰਧ ਵਾਲਾ ਹਾਜ਼ਰ ਖਾਂ ਤਹਿਸੀਲ ਫਾਜ਼ਿਲਕਾ ਹੈ ਇਹਨਾਂ ਦੀ ਤੇ ਲਿਖਣ ਵਾਲੇ ਨੇ ਜੀ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਤੇ ਬਿਮਲਾ ਅਨੇਜਾ ਤੇ ਪਿੰਡ ਹੈਗਾ ਇਹਨਾਂ ਦਾ ਰਾਜਪੁਰਾ ਤਹਿਸੀਲ ਹੈ ਅਬੋਹਰ ਤੇ ਜ਼ਿਲ੍ਹਾ ਹੈ ਫਾਜ਼ਿਲਕਾ ਲਿਖ ਰਹੇ ਨੇ ਹਰਦੀਪ ਸਿੰਘ ਜਗਵੀਰ ਜਵਾਲਾ ਤੇ ਡਾਕਟਰ ਧਰਮਵੀਰ ਝੋਰੜ ਤੇ ਗੁਰੂ ਸਾਹਿਬ ਸਿੰਘ ਚਹਿਲ ਤੇ ਰਿੰਗੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਜੀ ਦੀ ਫਰਮਾਇਸ਼ ਪ੍ਰੀਤ ਹਰਪਾਲ ਦੀ ਖੂਬਸੂਰਤ ਆਵਾਜ਼

ਟਿਊਨ ਕੀਤਾ ਹੋਏ AIR ਪੰਜਾਬ ਤੇ ਬਿਲਕੁਲ ਕਈ ਵਾਰ ਅਸੀਂ ਆਪਣਾ ਸਮਾਂ ਬਹੁਤ ਖਰਾਬ ਕਰਦੇ ਹਾਂ ਵੇਸਟ ਕਰਦੇ ਹਾਂ ਲੜਾਈਆਂ ਦੇ ਵਿੱਚ ਝਗੜਿਆਂ ਦੇ ਵਿੱਚ ਅਸੀਂ ਪੈ ਜਾਂਦੇ ਹਾਂ ਦੂਜਿਆਂ ਨੂੰ ਨੀਵਾਂ ਦਿਖਾਉਣ ਦੇ ਵਿੱਚ ਅਸੀਂ ਲੱਗੇ ਰਹਿੰਦੇ ਹਾਂ ਤੇ ਇਸ ਤਰ੍ਹਾਂ ਬਿਲਕੁਲ ਨਾ ਕਰੀਏ ਇਹ ਸਾਡੇ ਜਿਹੜੇ ਮਹਾਨ ਸ਼ਖਸੀਅਤਾਂ ਸਾਡੇ ਦੇਸ਼ ਦੇ ਵਿੱਚ ਹੀ ਹੋਈਆਂ ਨੇ ਉਹਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਮਹਾਨ ਅੱਜ ਬਹੁਤ ਹੀ ਮਹਾਨ ਵੱਡੇ ਜੋ ਡਾਕਟਰ APJ ਅਬਦੁਲ ਕਲਾਮ ਜੀ ਦੀ ਅਸੀਂ ਗੱਲ ਕਰਾਂਗੇ ਉਹਨਾਂ ਦਾ ਪੂਰਾ ਨਾਮ ਅਵਲ ਫਕੀਰ ਜੈਨੁਲ ਲਾਬਦੀਨ ਅਬਦੁਲ ਕਲਾਮ ਜੀ ਸੀ ਤੇ ਉਹਨਾਂ ਦਾ ਜਨਮ ਅੱਜ ਹੀ ਦੇ ਦਿਨ 15 ਅਕਤੂਬਰ 1931 ਨੂੰ ਹੋਇਆ ਸੀ 11ਵੇਂ ਰਾਸ਼ਟਰਪਤੀ ਭਾਰਤ ਦੇ ਤੇ ਮਿਜ਼ਾਈਲ ਮੈਨ ਆਫ ਇੰਡੀਆ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਉਹ ਪ੍ਰੇਰਿਤ ਕਰਦੇ ਸੀ ਕਿ ਸੁਪਨੇ ਤੁਸੀਂ ਵੱਡੇ ਲਓ ਮਿਹਨਤ ਕਰੋ ਆਪਣੇ ਅਧਿਆਪਕਾਂ ਦਾ ਤੁਸੀਂ ਸਨਮਾਨ ਕਰੋ ਤੇ ਅੱਜ ਦਾ ਦਿਨ ਵਿਦਿਆਰਥੀਆਂ ਨੂੰ ਸਮਰਪਿਤ ਦਿਨ ਹੈ ਕਿ ਤੁਸੀਂ ਆਪਣੀ ਪੜ੍ਹਾਈ ਤੇ ਫੋਕਸ ਕਰੋ ਤੇ ਏਦਾਂ ਦਾ ਕੁਝ ਕਰੋ ਕਿ ਤੁਹਾਡਾ ਦੁਨੀਆਂ ਤੇ ਨਾਮ ਹੋ ਜਾਵੇ ਤੇ ਏਦਾਂ ਦਾ ਕੁਝ ਕਰੋ ਕਿ ਤੁਹਾਡੇ ਮਾਤਾ ਪਿਤਾ ਤੇ ਤੁਹਾਡੇ ਅਧਿਆਪਕ ਤੁਹਾਡੇ ਤੇ ਮਾਣ ਮਹਿਸੂਸ ਕਰਨ ਤੇ ਚਿੱਠੀ ਹੈ ਜੀ ਲਾਡੀ ਸਿੰਘ ਧਾਲੀਵਾਲ ਲਿਖ ਰਹੇ ਨੇ ਸਮਾਣਾ ਪਟਿਆਲਾ ਤੋਂ ਕਬੀਰ ਸੰਧੂ ਇਹਨਾਂ ਦਾ ਪੋਤਰਾ ਜੈਜਪੀਰ ਸੰਧੂ ਤੇ ਬੰਸੀ ਲਾਲ ਸੰਧੂ ਇਹਨਾਂ ਦੇ ਨਾਲ ਮਾੜੀ ਕਲਾਂ ਹੁਸ਼ਿਆਰਪੁਰ ਤੋਂ ਬੂਟਾ ਰਾਮ ਹਾਂਡਾ ਵਿਨੇ ਉਮੰਗ ਤੇ ਨੀਰਜ ਹਾਂਡਾ ਤੇ ਸਮਾਣਾ ਮੰਡੀ ਤੋਂ ਮਨਜੀਤ ਸਿੰਘ ਸਰਾਉਂ ਸਰਬਜੀਤ ਕੌਰ ਰੁਪਿੰਦਰ ਕੌਰ ਤੇ ਹਰਿੰਦਰ ਕੌਰ ਸਰਾਉਂ ਤੇ ਮਨਪ੍ਰੀਤ ਸਿੰਘ ਮਨੀ ਤੇ ਗੁਰਕੀਰਤ ਸਰਾਉਂ ਤੇ ਜ਼ਿਲ੍ਹਾ ਹੈ ਜੀ ਫਾਜ਼ਿਲਕਾ ਤੇ ਪਿੰਡ ਇਹਨਾਂ ਦਾ ਬਾਜੀਤਪੁਰ ਭੋਮਾ ਬਲਜੀਤ ਸਿੰਘ ਲਿਖ ਰਹੇ ਨੇ ਚਿੱਠੀ ਪਿੰਡ ਬਾਜੀਤਪੁਰ ਭੋਮਾ ਤੋਂ ਤੇ ਇਹਨਾਂ ਦੇ ਨਾਲ ਵੜਿੰਗਖੇੜਾ ਤੋਂ ਭੋਲਾ ਸਿੰਘ ਵੀ ਇਸ ਚਿੱਠੀ ਦੇ ਵਿੱਚ ਸ਼ਾਮਲ ਨੇ ਤੇ ਸਾਧੂ ਸ਼ਾਹ ਤੇ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ ਜੀ ਦੀ ਚਿੱਠੀ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਰੋਮੀ ਦੀ ਖੂਬਸੂਰਤ ਆਵਾਜ਼।

ਆਪਣੇ ਗ੍ਰਹਿਣ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਤੇ ਅਸੀਂ ਤੁਹਾਡੀ ਹੀ ਚਿੱਠੀ ਤੁਹਾਡੇ ਹੀ ਨਾਲ ਸਾਂਝੀ ਕਰ ਰਹੇ ਹਾਂ ਤੇ ਨਾਲੋ ਨਾਲ ਕੁਝ ਗੱਲਾਂ ਵੀ ਸਾਂਝੀਆਂ ਕਰ ਰਹੇ ਹਾਂ ਤੇ ਅੱਜ ਬਹੁਤ ਹੀ ਖਾਸ ਦਿਨ ਹੈ ਪੇਂਡੂ ਮਹਿਲਾ ਦਿਵਸ ਅੱਜ ਮਨਾਇਆ ਜਾ ਰਿਹਾ ਦੁਨੀਆਂ ਭਰ ਦੇ ਵਿੱਚ ਤੇ ਆਮ ਤੌਰ ਤੇ ਕੀ ਹੁੰਦਾ ਕਿ ਔਰਤ ਨੂੰ ਸੁਹੱਪਣ ਦੇ ਨਾਲ ਹੀ ਜੋੜਿਆ ਜਾਂਦਾ ਉਸਦੀ ਸੁੰਦਰਤਾ ਦੀ ਤਾਰੀਫ਼ ਕੀਤੀ ਜਾਂਦੀ ਹੈ ਪਰ ਅੱਜ ਦੇ ਦਿਨ ਤੇ ਖਾਸ ਤੌਰ ਤੇ ਉਹਨਾਂ ਦੇ ਯੋਗਦਾਨ ਦੀ ਤਾਰੀਫ਼ ਹੁੰਦੀ ਹੈ ਖੇਤੀਬਾੜੀ ਦੇ ਵਿੱਚ ਪਸ਼ੂ ਪਾਲਣ ਦੇ ਵਿੱਚ ਕਿੰਨਾ ਕੰਮ ਕਰਦੀਆਂ ਪਿੰਡ ਦੀਆਂ ਔਰਤਾਂ ਤੇ ਕਿੱਦਾਂ ਆਪਣੇ ਬੱਚਿਆਂ ਨੂੰ ਵੀ ਸੰਭਾਲਦੀਆਂ ਉਹਨਾਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਅੱਜ ਦੇ ਦਿਨ ਤੇ ਉਹਨਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਤੇ ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਕਿ ਤੁਸੀਂ ਆਪਣੇ ਆਪ ਨੂੰ ਪਛਾਣੋ ਕਿ ਤੁਸੀਂ ਕਿੰਨੇ ਆਤਮ ਨਿਰਭਰ ਬਣ ਸਕਦੇ ਹੋ ਖੁਦ ਦੇ ਉੱਪਰ ਤੁਸੀਂ ਜੇ ਆਤਮ ਨਿਰਭਰ ਬਣਦੇ ਹੋ ਤਾਂ ਕਿੱਦਾਂ ਤੁਹਾਡਾ ਇੱਕ ਹੋਰ ਜਿਹੜਾ ਰੁਤਬਾ ਹੈ ਉਹ ਵੱਧ ਸਕਦੇ ਆ ਅੱਜ ਦਾ ਜਿਹੜਾ ਦਿਨ ਹੈ ਉਹ ਪਿੰਡ ਦੀਆਂ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਖਾਸ ਤੌਰ ਤੇ ਸਮਰਪਿਤ ਹੈ ਕਿ ਕਿੰਨਾ ਉਹਨਾਂ ਨੂੰ ਕੰਮ ਕਰਨਾ ਪੈਂਦਾ ਘਰਾਂ ਦੇ ਵਿੱਚ ਪਸ਼ੂਆਂ ਦੀ ਦੇਖਭਾਲ ਕਰਨੀ ਪੈਂਦੀ ਹੈ ਫਿਰ ਨਾਲੋਂ ਨਾਲ ਘਰ ਦੇ ਵਿੱਚ ਜਿਹੜੇ ਮਹਿਮਾਨ ਹੁੰਦੇ ਉਹਨਾਂ ਦਾ ਵੀ ਪੂਰਾ ਧਿਆਨ ਰੱਖਣਾ ਪੈਂਦਾ ਘਰ ਦੇ ਹੋਰ ਵੀ ਕੰਮ ਕਰਨੇ ਪੈਂਦੇ ਆ ਤੇ ਨਾਲੋਂ ਨਾਲ ਉਹ ਆਤਮ ਨਿਰਭਰ ਵੀ ਬਣ ਸਕਦੀ ਬਹੁਤ ਹੀ ਸਪੈਸ਼ਲ ਹੁੰਦੀਆਂ ਨੇ ਔਰਤਾਂ ਤੇ ਚਿੱਠੀ ਅਜੇ ਪਿੰਡ ਕਹਿਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ ਦੀ ਪਨਹਤ ਤੇ ਪੋਤਰ ਇਹਨਾਂ ਦਾ ਗੁਰੂ ਸ਼ਬਦ ਇਹਨਾਂ ਦੇ ਨਾਲ ਕ੍ਰਿਸ਼ਨ ਨਗਰ ਟੀਵੀ ਟਾਵਰ ਸੈਮਨਲ ਹਿਲਸ ਨਾਗਪੁਰ ਤੋਂ ਲਿਖ ਰਹੇ ਨੇ ਜੀ ਨਾਨਾ ਡੋਗਰ ਦਿਵੇ ਰਮਾ ਤਾਈ ਸੀਮਾ ਤਾਈ ਰੀਮਾ ਤਾਈ ਦੀਕਸ਼ਾ ਤਾਈ ਰਾਹੁਲ ਡੋਂਗਰ ਦਿਵੇ ਤੇ ਲਿਖਣ ਵਾਲੇ ਨੇ ਜੀ ਸੁੰਦਰ ਖੇਡ ਰਾਜ ਮਾਤਾ ਨਗਰ ਬੁਲਢਾਣਾ ਮਹਾਰਾਸ਼ਟਰ ਤੋਂ ਨਰਿੰਦਰ ਨਰਵਾੜੇ ਜੋਤੀ ਨਰਵਾੜੇ ਆਕਾਂਕਸ਼ਾ ਨਰਵਾੜੇ ਤੇ ਆਕਾਸ਼ ਕੁਮਾਰ ਤੇ ਅੱਪਰ ਸਿਟੀ ਤੋਂ ਰੂਪਨਗਰ ਸ਼ੇਖ ਹਰੀਓਮ ਤੇ ਅੰਬਾ ਤੇ ਪਰਮਿੰਦਰ ਰਾਜਾ ਅੰਬਾ ਮੰਤਰੀ ਪਰਮਿੰਦਰ ਰਾਜਾ ਤੇ ਮੰਤਰੀ ਦਾ ਨਾਮ ਇਹ ਪਹਿਲਾਂ ਲਿਖਦੇ ਆ ਰਾਜਾ ਦਾ ਨਾਮ ਇਹ ਬਾਅਦ ਦੇ ਵਿੱਚ ਲਿਖਦੇ ਆ ਤੇ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ ਸੈਕਟਰੀ ਸ਼ਮਸ਼ੇਰ ਸਿੰਘ ਤੇ ਧਰਮਿੰਦਰ ਸ਼ਰਮਾ ਰਵਿੰਦਰ ਰਾਦੇ ਤੇ ਮਨਫੂਲ ਦੀ ਚਿੱਠੀ ਫਰਮਾਇਸ਼ ਇਹਨਾਂ ਸਾਰਿਆਂ ਦੀ ਖੂਬਸੂਰਤ ਆਵਾਜ਼ ਪ੍ਰਭ ਗਿਲ ਦੀ।

ਚੂੜੀ ਚਿੱਠੀ ਮਿੱਠੀ ਤੇ ਤੁਸੀਂ ਟਿਊਨ ਕੀਤਾ ਹੈ ਏਆਰ ਪੰਜਾਬ ਤੇ ਬਿਲਕੁਲ ਤਾਰੀਫ ਕਰਨ ਦਾ ਆਪੋ ਆਪਣਾ ਇੱਕ ਤਰੀਕਾ ਹੁੰਦਾ ਢੰਗ ਹੁੰਦਾ ਤੇ ਜੇ ਤਾਰੀਫ ਦੀ ਗੱਲ ਕਰੀਏ ਤਾਰਿਆਂ ਦੇ ਦੇਸ਼ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤਾਂ ਸਾਨੂੰ ਸੁਣਨ ਨੂੰ ਮਿਲਦਾ ਹੁੰਦਾ ਸੀ ਕਿ ਜਿਹੜੇ ਸਾਡੇ ਬਜ਼ੁਰਗ ਆ ਜੀ ਉਹ ਵੀ ਤਾਰਾ ਬਣ ਜਾਂਦੇ ਆ ਜਦੋਂ ਮਰ ਕੇ ਜਾਂਦੇ ਆ ਇਸ ਦੁਨੀਆਂ ਨੂੰ ਛੱਡ ਕੇ ਜਾਂਦੇ ਆ ਤਾਂ ਇਹ ਤਾਰਾ ਸਾਡੇ ਜਿਹੜੇ ਸਾਥੀ ਹੁੰਦੇ ਸੀ ਸਾਨੂੰ ਦੱਸ ਦਿੰਦੇ ਸੀ ਵੀ ਉਹ ਤਾਰਾ ਉਹ ਬਣ ਗਿਆ ਇੱਕ ਗੇਮ 'ਚ ਅਸੀਂ ਬਣਾਈ ਹੁੰਦੀ ਸੀ ਪਰ ਕਈ ਵਾਰ ਲੱਗਦਾ ਹੁੰਦਾ ਸੀ ਕਿ ਬਿਲਕੁਲ ਸੱਚ ਹੈ ਜੀ ਸਾਡੇ ਜਿਹੜੇ ਦਾਦੀ ਜੀ ਆ ਸ਼ਾਇਦ ਉਹ ਵੀ ਤਾਰਾ ਬਣ ਗਿਆ ਉਹਨਾਂ ਦੇ ਨਾਲ ਸਾਡਾ ਇੱਕ ਰਿਲੇਸ਼ਨ ਬਣ ਜਾਂਦਾ ਸੀ ਤੇ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਚੇਤੇ ਕਰਨ ਲੱਗ ਜਾਂਦੇ ਸੀ ਕਿ ਸਾਡੇ ਦਾਦੀ ਜੀ ਜਦੋਂ ਜੀਂਦੇ ਹੁੰਦੇ ਸੀ ਤਾਂ ਸਾਨੂੰ ਕੀ ਸਮਝਾਉਂਦੇ ਹੁੰਦੇ ਸੀ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਜਦੋਂ ਵੀ ਖਾਣਾ ਖਾਂਦੇ ਹੋ ਨਾ ਤਾਂ ਸਾਫ਼ ਸੁਥਰੇ ਬਣ ਕੇ ਖਾਓ ਸਾਫ਼ ਸੁਥਰੀ ਜਗ੍ਹਾ ਤੇ ਬੈਠ ਕੇ ਖਾਓ ਆਰਾਮ ਦੇ ਨਾਲ ਖਾਓ ਸ਼ਾਂਤੀ ਦੇ ਨਾਲ ਖਾਓ ਤੇ ਅੱਜ ਦਾ ਜਿਹੜਾ ਦਿਨ ਹੈ ਉਹ ਵੀ ਕੁਝ ਇਸੇ ਤਰ੍ਹਾਂ ਦਾ ਦਿਨ ਹੈ ਸਮਰਪਿਤ ਦਿਨ ਹੈ ਹੱਥ ਧੋਣ ਦੇ ਨਾਲ ਜੁੜਿਆ ਹੋਇਆ ਕਿ ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਹੱਥ ਧੋ ਕੇ ਤੁਸੀਂ ਖਾਣਾ ਖਾਓ ਹਮੇਸ਼ਾ ਕੋਈ ਵੀ ਚੀਜ਼ ਤੁਸੀਂ ਖਾਂਦੇ ਹੋ ਤਾਂ ਪਹਿਲਾਂ ਹੱਥ ਤੁਸੀਂ ਜ਼ਰੂਰ ਧੋਵੋ ਸਫਾਈ ਦਾ ਪੂਰਾ ਖਿਆਲ ਰੱਖੋ ਤੁਸੀਂ ਤੇ ਚਿੱਠੀ ਹੈ ਜੀ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ ਵਿਜੇ ਕੁਮਾਰ ਬੰਟੀ ਕੁਮਾਰ ਜੌਨੀ ਕ੍ਰਿਸ਼ਨ ਦੇਵਾਨੰਦ ਸਿਮਾ ਤੇ ਨਜ਼ਾਕਤ ਐਲੀ ਤੇ ਰਵੀ ਕੁਮਾਰ ਜੱਸਲ ਪੰਨਾ ਲਾਲ ਤੇ ਨਥਨ ਰਾਮ ਜੀ ਦੀ ਤੇ ਲਿਖ ਰਹੇ ਨੇ ਜੀ ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ ਲਵਈ ਤੋਂ ਗੁਲਾਬਦਾਸ ਮਾਨਕਪੁਰੀ ਤੇ ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਤੇ ਚਰਡੋਂ ਕ੍ਰਿਪਿਪ੍ਰਿਆ ਤੋਂ ਦੁਰਗਾ ਰਾਮ ਸਾਹੂ ਸਹਾਰਨਪੁਰ ਤੋਂ ਸੁਰੇਸ਼ ਨਰੰਗ ਤੇ ਆਸ਼ਾ ਨਰੰਗ ਦੀ ਚਿੱਠੀ ਡੱਬੋ ਵਾਲੀ ਹਰਿਆਣਾ ਤੋਂ ਜੇ ਕੇ ਬਕਾਲਿਆ ਸ੍ਰੀਮਤੀ ਸੁਨੀਤਾ ਬਕਾਲਿਆ ਸੰਜੈ ਅਨਿਲ ਧੇਮੀ ਨੂੰ ਬਕਾਲਿਆ ਦੀ ਚਿੱਠੀ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧਨਾਨ ਬਲਜਿੰਦਰ ਕੌਰ ਧਨਾਨ ਤੇ ਰਵਨੀਤ ਨਿਸ਼ੂ ਤੇ ਭੁਪਿੰਦਰ ਸ੍ਰੀ ਗੰਗਾਨਗਰ ਤੋਂ ਬਜਰੰਗਲਾਲ ਸ਼ਰਮਾ ਜਗਮੋਹਨ ਸਿੰਘ ਅਨੇਜਾ ਦਿਨੇਸ਼ ਕੁਮਾਰ ਸ਼ਰਮਾ ਨਰੇਸ਼ ਕੁਮਾਰ ਸ਼ਰਮਾ ਤੇ ਮਲੋਟ ਤੋਂ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਗੈਵੀ ਗਿੱਲ ਤੇ ਅਮਨ ਗਿੱਲ ਤੇ ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ ਅਵਿਤਾਜ ਸਿੱਧੂ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਤੇ ਆਵਾਜ਼ ਬਹੁਤ ਸਾਰਿਆਂ ਦੀ ਹੈ ਤੇ ਕੀ ਗਾ ਰਹੇ ਨੇ ਸੁਣਦੇ ਹੋ ਇਸ ਗੀਤ ਵਿੱਚ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ ਐਨਆਰ ਪੰਜਾਬ ਤੇ ਚਿੱਠੀ ਹੈਗੀ ਆ ਜੀ ਕਹਿੰਦੇ ਬੱਸ ਅੱਡੇ ਦੇ ਨੇੜੇ ਸਾਡਾ ਘਰ ਹੈ ਹਾਜੀਪੁਰ ਵਾਲੇ ਸਾਨੂੰ ਕਹਿੰਦੇ ਆ ਤੇ ਪਰ ਰਿਕਾ 56 ਨੰਬਰ ਕਿਉਂ ਲਿਖਦੇ ਸਾਨੂੰ ਅੱਜ ਤੱਕ ਸਮਝ ਨਹੀਂ ਆਈ ਜੀ ਗੇਸੀ ਨੰਗਲ ਵਾਲਾ ਕਹਿੰਦੇ ਮੇਰਾ ਨਾਮ ਹੈ ਰਿਕਾ 56 ਨੰਬਰ ਆ ਤੇ ਟੋਨੀ ਸੋਨੂ ਬਾਲੀ ਲਾਲੀ ਬਿੱਟੂ ਪ੍ਰੇਮ ਮੋਟਰਾਂ ਵਾਲਾ ਤੇ ਪਿਆਰੇ ਲਾਲ ਵੀ ਇਹਨਾਂ ਦੇ ਨਾਲ ਸ਼ਾਮਿਲ ਨੇ ਤੇ ਬਾਲੀ ਵਰਮਾ ਵੀ ਸ਼ਾਮਿਲ ਨੇ ਤੇ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਹਿਬ ਰਹੇ ਨਾਰਾਜ਼ ਜਿਹਾ ਲਿਖ ਰਹੇ ਨੇ ਆਜ਼ਾਦ ਨਗਰ ਅਕਸਰ ਹਰਿਦੁਆਰ ਤੋਂ ਚਿੱਠੀ ਤੇ ਪਿੰਡ ਹੈਗਾ ਨੁਕੇਰੀਆਂ ਤੇ ਮੰਡੀ ਰੋੜਾ ਵਾਲੀ ਦੇ ਨੇੜੇ ਪੈ ਜਾਂਦੇ ਫਾਜ਼ਿਲਕਾ ਜ਼ਿਲ੍ਹਾ ਇਹਨਾਂ ਦਾ ਕਸ਼ਮੀਰ ਸਿੰਘ ਕੰਨੇਵਾਲ ਸੁਖਜੀਤ ਸਿੰਘ ਸੁਖਚਰਨ ਸਿੰਘ ਬਰਾੜ ਤੇ ਢਾਣੀ ਮੱਥਾ ਸਿੰਘ ਤੇ ਕਰਤਾਰ ਸਿੰਘ ਰਾਣਾ ਹਲਵਾਈ ਪਿੰਡ ਚੱਕ ਪੱਖੀ ਤੋਂ ਇਹਨਾਂ ਦੇ ਨਾਲ ਤੇ ਮਹਿੰਦਰ ਸਿੰਘ ਪਿੰਡ ਸੱਦੋਕੇ ਤੋਂ ਇਹਨਾਂ ਦੇ ਨਾਲ ਤੇ ਅਨਮੋਲ ਸਹਿਜਪ੍ਰੀਤ ਰਹਿਮਤ ਤੇ ਗੁਰਨੂਰ ਤੇ ਪੁਸ਼ਪਾ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਲ ਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਲਿਖ ਰਹੇ ਨੇ ਟੀ ਡੀ ਮਲਹੋਤਰਾ ਰਿਤਿਕ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਠਾਕੁਰ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਬਿੱਟਾ ਬਜਾਜ ਤੇ ਸਾਹਿਲ ਤੇ ਲਿਖਣ ਵਾਲੇ ਨੇ ਜੀ ਅਮਰੋਬਾਈ ਰਾਜੂ ਹਰਪ੍ਰੀਤ ਕੌਰ ਬਲਜੀਤ ਕੌਰ ਹਰਮੇਸ਼ ਸਿੰਘ ਤੇ ਪੋਤਰੇ ਗੁਰਨੂਰ ਪਰਨੀਤ ਪਰੀ ਇਹਨਾਂ ਦਾ ਘਰ ਦਾ ਨਾਮ ਹੈਗਾ ਤੇ ਨਵਦੀਪ ਬੱਬਲੂ ਮਾਣੂ ਇਹਨਾਂ ਦਾ ਘਰ ਦਾ ਨਾਮ ਤੇ ਚਿੱਠੀ ਹੈ ਜੀ ਪਿੰਡ ਘੁਬਾਇਆ ਤੋਂ ਸ੍ਰੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਤੇ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਤੇ ਸਿਮਰਨ ਕੁਲਦੀਪ ਏਕਮ ਦਮੀ ਨੇ ਵਿਜੋਤ ਲਿਖ ਰਹੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਚਿੱਠੀ ਫਰਮਾਇਸ਼ ਨੇ ਦੀ ਕੌਰ ਦੀ ਖੂਬਸੂਰਤ ਆਵਾਜ਼

ਪ੍ਰੋਗਰਾਮ ਚੋਰੀ ਚਿੱਠੀਆਂ ਮਿੱਠੀ ਦੇ ਦੋਜ਼ੇ ਟੀਮ ਕੀਤੇ ਹੋਏ ਏਆਈਆਰ ਪੰਜਾਬ ਟਾਲੀਵਾਲਾ ਚੱਟਾ ਤੋਂ ਚਿੱਠੀ ਲਿਖ ਰਹੇ ਨੇ ਜੀ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਤੇ ਮੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਤੇ ਪਿੰਡ ਹੈ ਜੀ ਖਾਣੇ ਕੀ ਢਾਬ ਅਮਲੋਟ ਤੋਂ ਚਿੱਠੀ ਹੈ ਜੀ ਸ਼ਮਸ਼ੇਰ ਸਿੰਘ ਕੌਰ ਤੋਂ, ਜਸਵਿੰਦਰ ਕੌਰ, ਕਰਨ ਪ੍ਰਤਾਪ ਤੇ ਨਵਨੀਤ, ਤਨਵੀਰ ਤੇ ਮੁਮਤਾਜ ਤੇ ਲਿਖਣ ਵਾਲੇ ਨੇ ਜੀ ਮਹੇਸ਼ ਗਰਗ, ਸੁਸ਼ਮਾ ਗਰਗ ਤੇ ਜਸ਼ਨ ਗਰਗ ਮੰਡੀ ਹਰਜੀ ਰਾਮ ਮਲੋਟ ਤੋਂ ਤੇ ਫਰਮਾਇਸ਼ ਨੇ ਸਾਰਿਆਂ ਦੀ ਨਿਮਰਤ ਖੈਰਾ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀ ਮਿੱਠੀਆਂ ਦੇ ਦਿਓ ਜੀ ਟੀਮ ਕੀਤਾ ਹੋਏ AIR ਪੰਜਾਬ ਤੇ ਅਸੀਂ ਇੱਕ ਵਾਰੀ ਫਿਰ ਤੋਂ ਗੱਲ ਕਰਾਂਗੇ ਅੱਜ ਦੇ ਦਿਨ ਦੇ ਬਾਰੇ ਅੱਜ ਵਿਸ਼ਵ ਹੱਥ ਧੋਣ ਦਿਵਸ ਹੈ ਜੀ ਤੇ ਘੱਟੋ ਘੱਟ ਕਹਿੰਦੇ ਜੀ 20 ਸਕਿੰਟ ਤੱਕ ਤੁਸੀਂ ਆਪਣੇ ਹੱਥਾਂ ਨੂੰ ਰਗੜੋ ਅੰਗੂਠਿਆਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਤੁਸੀਂ ਸਾਫ ਕਰੋ ਸਾਫ ਪਾਣੀ ਦੇ ਨਾਲ ਹੱਥ ਧੋਵੋ ਸਾਫ ਤੌਲੀਏ ਦੇ ਨਾਲ ਇਹਨੂੰ ਸੁਕਾਓ ਤੇ ਸਾਫ ਹੱਥ ਸਿਹਤਮੰਦ ਜੀਵਨ ਹੱਥ ਧੋਣ ਦੇ ਨਾਲ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਤੇ ਸਾਬਣ ਦੇ ਨਾਲ ਹੱਥ ਧੋਵੋ ਤੇ ਸਫਾਈ ਆਪਣੀ ਪੂਰੀ ਰੱਖੋ ਬਿਮਾਰੀਆਂ ਤੋਂ ਤੁਸੀਂ ਬਚੋ ਅੱਜ ਦੇ ਦਿਨ ਦਾ ਇਹ ਖਾਸ ਮਕਸਦ ਹੈ ਜਿਹੜਾ ਰੱਖਿਆ ਗਿਆ ਤੇ ਚਿੱਠੀਆਂ ਜੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਜੀ ਦੀ ਤੇ ਆਦਾਸ਼ ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਡੀ ਸ਼ਰਮਾ ਸੌਰਵ ਸ਼ਾਇਨਾ ਤੇ ਨਿਵਾਨ ਸ਼ਰਮਾ ਜੀ ਦੀ ਚਿੱਠੀ ਪ੍ਰਮਾਗੰਜ ਲੋਟ ਜ਼ਿਲ੍ਹਾ ਰਤਨਾ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ ਰਾਜੂ ਬਾਈ ਮਾਇਆ ਵਰਮਾ ਸ਼ੋਭਾ ਵਰਮਾ ਰਾਹੁਲ ਜੋਤੀ ਅਤੇ ਪਾਇਲ ਪ੍ਰਿਆਸ਼ ਤੇ ਰਿਸ਼ੀ ਵਰਮਾ ਤੇ ਪਿੰਡ ਪੱਖੀ ਖੋਰ ਤੋਂ ਫਰੀਦਕੋਟ ਤੋਂ ਚਿੱਠੀ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਤੇ ਗੁਲੀਨ ਤੇ ਸਾਰਾ ਗਿੱਲ ਪਰਿਵਾਰ ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ ਸ਼ੰਟੀ ਬੂਕ ਸਿਮਨ ਬੂਕ ਕੁਸ਼ਲੀ ਰਾਣੀ ਗੁਰਸ਼ਿੰਦਰ ਬੂਕ ਬੱਬੂ ਬੂਕ ਕੁਲਦੀਪ ਬੂਕ ਕਿਰਤ ਬੂਕ ਭੂਸ਼ਣ ਖੇੜਾ ਤੇ ਜਸ਼ਨ ਬੂਕ ਤੇ ਸਾਰਾ ਬੂਕ ਪਰਿਵਾਰ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਤੇ ਹਰਫ ਚੀਮਾ ਤੇ ਸਾਥੀਆਂ ਦੀ ਖੂਬਸੂਰਤ ਆਵਾਜ਼

ਜੋਨੀਆ ਤੇ ਲਿਖਣ ਵਾਲੇ ਨੇ ਜੀ ਜਲੌਨ ਤੋਂ ਉੱਤਰ ਪ੍ਰਦੇਸ਼ ਤੋਂ ਚਿੱਠੀ ਸਤਿੰਦਰ ਕੁਮਾਰ ਚੰਸੋਲੀਆ ਤੇ ਆਦਰਸ਼ ਸਾਰਥਕ ਅਲੌਕਿਕ ਚੰਸੋਲੀਆ ਦੇ ਨਾਲ ਤੇ ਮੁਹੱਲਾ ਫਤਿਹਗੜ੍ਹ ਪੈ ਜਾਂਦਾ ਲੁਧਿਆਣਾ ਤੋਂ ਹੈ ਚਿੱਠੀ ਵਿਨੋਦਪੁਰੀ ਵੀ ਪੀ ਰੰਜੂ ਅਸ਼ੋਕਪੁਰੀ ਸੁਸ਼ੀਲਪੁਰੀ ਵੀ ਕੇ ਪੁਰੀ ਕੈਲਾਸ਼ਪੁਰੀ ਅਨੀਤਾਪੁਰੀ ਮਮਤਾਪੁਰੀ ਮੇਗਾ ਪੂਜਾ ਤੇ ਗਗਨ ਕਪੂਰ ਗੰਜਨ ਕਪੂਰ ਤੇ ਲਾਲਸਾ ਕਪੂਰ ਤੇ ਰਮਾ ਮਲਿਕ ਕੁਨਾਲ ਮਲਿਕ ਨਿਧੀ ਮਲਿਕ ਤੇ ਹਰੀਸ਼ਪੁਰੀ ਸਤੀਸ਼ਪੁਰੀ ਰਾਕੇਸ਼ਪੁਰੀ ਵਿਨੋਦਪੁਰੀ ਪਹਿਲੀ ਡੀਸੀ ਤੇ ਅਰੁਣਪੁਰੀ ਦੀ ਚਿੱਠੀ ਅਨਾਰਕਲੀ ਬਜ਼ਾਰ ਜਗਰਾਂ ਤੋਂ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਆਸ਼ੀਸ਼ ਮਲਹੋਤਰਾ ਬੇਬੀ ਕਫੀਆ ਮਲਹੋਤਰਾ ਤੇ ਭਾਈ ਸੁੱਚਾ ਪਾਠਕ ਫਰਮਾਇਸ਼ ਨੇ ਸਾਰਿਆਂ ਦੀ ਜੈਜ਼ੀ ਬੀ ਤੇ ਸਾਥੀਆਂ ਦੀ ਖੂਬਸੂਰਤ ਆਵਾਜ਼

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ ਏਅਰ ਪੰਜਾਬ ਤੇ ਚਿੱਠੀਆਂ ਜੀ ਪਿੰਡ ਹੈਗਾ ਨੰਬਰਸ ਮਾਨਸਾ ਤੇ ਜ਼ਿਲ੍ਹਾ ਹੈ ਮੋਗਾ ਲਕਸ਼ਮਣ ਸਿੰਘ ਘਾਰੂ ਵੀਰੂ ਲਵਪ੍ਰੀਤ ਅਕਾਲੀ ਵਿੱਕੀ ਤੇ ਮਨਪ੍ਰੀਤ ਚਿੱਠੀ ਲਿਖ ਰਹੇ ਨੇ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੋਂ ਮਨੀਸ਼ ਬਜਾਜ ਦੀ ਚਿੱਠੀ ਤੇ ਡਾਕਟਰ ਬਨਵਾਰੀ ਜੈਪਾਲ ਬਿਮਲਾ ਸੋਨੂ ਮਮਤਾ ਮੋਕਸ਼ ਦਿਸ਼ਾ ਸੁਸ਼ਾਂਤ ਤੇ ਵਿਕਰਮ ਜੈਪਾਲ ਲਿਖ ਰਹੇ ਨੇ ਅਰਾਇਣ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਚਿੱਠੀ ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੌਲਿਆ ਸ਼੍ਰੀਮਤੀ ਸੁਨੀਤਾ ਬਕੌਲਿਆ ਸੰਜੈ ਨੇ ਤੇ ਮੈਨੂੰ ਬਕੌਲਿਆ ਦੀ ਚਿੱਠੀ ਤੇ ਗੱਲ ਕਰਾਂਗੇ ਜੀ ਥੋੜੀ ਜਿਹੀ ਮੌਸਮ ਦੀ ਮੌਸਮ ਦੇ ਵਿੱਚ ਇੱਕ ਬਦਲਾਅ ਆ ਗਿਆ ਅਸੀਂ ਸਾਰੇ ਜਾਣਦੇ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਹਰ ਵਾਰੀ ਆਉਂਦਾ ਆ ਹਰ ਵਾਰੀ ਠੰਡ ਦਸਤਕ ਦਿੰਦੀ ਹੈ ਤੇ ਥੋੜੀ ਥੋੜੀ ਠੰਡ ਹੋਣੀ ਸ਼ੁਰੂ ਹੋ ਗਈ ਹੈ ਸਵੇਰ ਸ਼ਾਮ ਨੂੰ ਤੇ ਜਿੱਦਾਂ ਹੀ ਠੰਡ ਆਉਣੀ ਸ਼ੁਰੂ ਹੁੰਦੀ ਹੈ ਥੋੜਾ ਜਿਹਾ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕੱਪੜੇ ਪਾਉਣ ਦੇ ਵਿੱਚ ਥੋੜੇ ਜਿਹੇ ਆਪਣੀ ਰੂਟੀਨ ਬਦਲ ਲੈਣੀ ਚਾਹੀਦੀ ਹੈ ਤੇ ਰੂਟੀਨ ਦੇ ਵਿੱਚ ਸਾਨੂੰ ਅਦਰਕ ਵਾਲੀ ਚਾਹ ਮੈਨੂੰ ਲੱਗਦਾ ਕਿ ਐਡ ਕਰ ਲੈਣੀ ਚਾਹੀਦੀ ਹੈ ਤੇ ਚਾਹ ਦੀ ਹੀ ਗੱਲ ਕਰ ਰਹੇ ਨੇ ਗਾਇਕ ਸੁਣਦੇ ਇਸ ਗੀਤ ਦੇ ਵਿੱਚ

ਭੈਣ ਭਰਾ ਚੋਰੀਆਂ ਚਿੱਠੀਆਂ ਮਿੱਠੀਆਂ ਦੇ ਦੋ ਜੀ ਟੀਮ ਕੀਤੀ ਹੋਈ ਯਾਰ ਪੰਜਾਬ ਤੇ ਬਿਲਕੁਲ ਚਾਹ ਦੀ ਗੱਲ ਹੋਈ ਹੈ ਚਾਹ ਦਾ ਟਾਈਮ ਵੀ ਹੈ ਤੇ ਚਾਹ ਅਸੀਂ ਪੀ ਸਕਦੇ ਹਾਂ ਤੁਸੀਂ ਚਿੱਠੀਆਂ ਵੀ ਲਿਖ ਸਕਦੇ ਹੋ ਜ਼ਰੂਰੀ ਨਹੀਂ ਗੱਲਾਂ ਹੀ ਕਰਨੀਆਂ ਤੇ ਚਿੱਠੀ ਨਾ ਸਪੈਸ਼ਲ ਲਿਖੀ ਹੈ ਬ੍ਰੈਕਟਸ ਦੇ ਵਿੱਚ ਬਹੁਤ ਕੁਝ ਪਾਇਆ ਤੇ ਕੁਝ ਸਮਝ ਆਇਆ ਤੇ ਕੁਝ ਨਹੀਂ ਆਇਆ ਸਤਿ ਸ਼੍ਰੀ ਅਕਾਲ ਲਿਖੀ ਹੈ ਫਤਿਹ ਬ੍ਰੈਕਟ ਦੇ ਵਿੱਚ ਲਿਖੀ ਹੈ ਤੇ ਚਿੱਠੀ ਕਹਿੰਦੇ ਸ਼ਾਮਿਲ ਕੀਤੀ ਜਾਵੇ ਅਤੀ ਤੁਹਾਨੂੰ ਅਤੀ ਬ੍ਰੈਕਟ ਦੇ ਵਿੱਚ ਲਿਖੀ ਹੈ ਜ਼ਿਲ੍ਹਾ ਕਹਿੰਦੇ ਸਾਡਾ ਫਾਜ਼ਿਲਕਾ ਬੰਗਲਾ ਬ੍ਰੈਕਟ ਦੇ ਵਿੱਚ ਕਿਉਂ ਲਿਖਿਆ ਇਹ ਨਹੀਂ ਸਮਝ ਆਇਆ ਜੀ ਤੇ ਪਿੰਡ ਦੇ ਕੰਧ ਵਾਲਾ ਹਾਜ਼ਰ ਖਾਂ ਇਹਨਾਂ ਦਾ ਤੇ ਲਿਖ ਰਹੇ ਨੇ ਕੁਲਦੀਪ ਸਿੰਘ ਸੰਧੂ ਤੇ ਇਹਨਾਂ ਦੇ ਨਾਲ ਹੈਗੇ ਆ ਜੀ ਕੁਲਮੀਤ ਕੌਰ ਤੇ ਚਰਨਜੀਤ ਤੇ ਯਾਦਵੀਰ ਸੰਧੂ ਤੇ ਗੋਰਖ ਸੰਧੂ ਗਿਲਾ ਪੱਟੀ ਤੇ ਗੋਪੀ ਸਿੱਧੂ ਤੇ ਤੇਜਾ ਪੱਟੀ ਇਹਨਾਂ ਨੇ ਬ੍ਰੈਕਟ ਦੇ ਵਿੱਚ ਪਾਇਆ ਸਾਨੂੰ ਸਮਝ ਨਹੀਂ ਆਇਆ ਤੇ ਇੱਕ ਨਿਰਮ ਵਾਲਾ ਪਟਿਆਲਾ ਤੇ ਮੁਕੇਸ਼ ਬੱਤਾ ਨਿਰਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਮਹਾਰਕਾ ਤੇ ਵੰਸ਼ ਬੱਤਾ ਤੇ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੇ ਸੋਹਣ ਸਿੰਘ ਬੁੱਕ ਨਿਸ਼ਾਨ ਸਿੰਘ ਬੁੱਕ ਸੀਰਤ ਕੌਰ ਕੀਰਤ ਤੇ ਇਹਨਾਂ ਦੇ ਦਾਦੀ ਜੀ ਜਸਵੰਤ ਕੌਰ ਰਾਜ ਮਿਸਤਰੀ ਪਿੰਡ ਮਹਿਲਾਣਾ ਬੋਥਲਾ ਤੇ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਿਲ ਹੋਏ ਨੇ ਜੀ ਸੁਰਿੰਦਰ ਕੌਰ ਬੋਕ ਬਲਵਿੰਦਰ ਕੌਰ ਬੋਕ ਤੇ ਮੈਂ ਇਹਨਾਂ ਦੀ ਰੀਨਾ ਬਾਈ ਤੇ ਅਮਰ ਲਾਲ ਇਹਨਾਂ ਦੇ ਨਾਲ ਨੇ ਤੇ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢੀਂਗੀਆ ਤੇ ਨਮਨ ਤੇ ਅਪਾਰ ਢੀਂਗੀਆ ਦੀ ਚਿੱਠੀ ਤੇ ਅਮਰ ਸਿੰਘ ਦੀ ਖੂਬਸੂਰਤ ਆਵਾਜ਼।

0: baby, 2K10, baby. It collapse, all up in your speaker box. Dr. Zeus, yeah, you done now get loose. Now we do, let's go. No doubt.
1: ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਵੇਲਾ ਬਿਲਕੁਲ ਅੱਗੇ ਵੱਧਦਾ ਜਾ ਰਿਹਾ ਤੇ ਜਾਂਦੇ ਜਾਂਦੇ ਅਸੀਂ ਚਿੱਠੀਆਂ ਸ਼ਾਮਿਲ ਕਰ ਰਹੇ ਹਾਂ। ਪਿੰਡ ਰਾਏਪੁਰ ਡੱਬਾ ਤੋਂ ਚਿੱਠੀ ਲਿਖ ਰਹੇ ਨੇ ਮੱਖਣ ਸਿੰਘ ਫੌਜੀ ਬੂਟਾ ਬਲੀ ਸ਼ਨੀ ਤੇ ਬਾਕੀ ਸਾਰਾ ਲੱਦੜ ਪਰਿਵਾਰ ਤੇ ਮਹਿਜ ਗੇਟ ਨਾਭਾ ਤੋਂ ਸੋਮਦਤ ਕੌਰ ਵਜੋਤੀ ਰਾਣੀ ਤੇ ਗੁਰਮੰਨਤ ਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦੀ ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁਗ ਅਸ਼ਵਨੀ ਚੁਗ ਗੋਵਿੰਦ ਚੁਗ ਟੋਨੀ ਦੀਵਾਨ ਲਵ ਦੀਵਾਨ ਤੇ ਰਾਧੇ ਭਾਵਿਕ ਢਿੰਗਲਾ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈ ਤੇ ਵਿਰਕ ਤੇ ਮੀਕਾ ਵਿਰਕ ਤੇ ਲਿਖਣ ਵਾਲੇ ਨੇ ਜੀ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ ਅੰਜਲ ਭਾਟੀਆ ਨਵਨੀਤ ਭਾਟੀਆ ਤੇ ਪੱਪੂ ਭਾਟੀਆ ਤੇ ਮਹਿਲ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਂਕਰ ਰਾਹੀ ਸ੍ਰੀਮਤੀ ਸਰਿਤਾ ਗਵਾਂਕਰ ਪ੍ਰਿੰਸ ਅਕਾਸ਼ ਗਵਾਂਕਰ ਬਦਲਾਪੁਰ ਮੁੰਬਈ ਤੋਂ ਸਿਧਾਂਤ ਕਰਵਾਂਕਰ ਪ੍ਰਮਿਤਾ ਕਰਵਾਂਕਰ ਅਰਜੁਨ ਕਰਵਾਂਕਰ ਟੁਕ ਟੁਕ ਦਾ ਘਰ ਦਾ ਨਾਮ ਤਿਆਕਾ ਹਾਈਟ ਸਭਾਦਰਾ ਨਾਗਪੁਰ ਤੋਂ ਵਿਸ਼ਾਲੀ ਸ਼ੈਲੇਸ਼ ਕਰਵਾਂਕਰ ਸੁਨੀਤਾ ਗਰਵਾਂਕਰ ਕੁਮਾਰੀ ਧੋਨੀ ਗਰਵਾਂਕਰ ਪਰੀ ਇਹਨਾਂ ਦਾ ਘਰ ਦਾ ਨਾਮ ਤੇ ਮਾਡਲ ਟਾਊਨ ਕਰਨਾਲ ਤੋਂ ਸੁਨੀਲ ਨੂਤਨ ਸੰਦੀਪ ਗੁਰਗਾਨੀ ਸੁਨੀਤਾ ਜੈਨ ਸੁਨੀਤਾ ਸ਼ਰਮਾ ਤੇ ਬਿਪਾਸ਼ਾ ਸ਼ਰਮਾ ਤੇ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਵਿਚਾਰ ਚੌਹਾਨ ਤੇ ਨੀਰਜ ਕੁਮਾਰ ਚੌਹਾਨ ਤੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮ ਨਾਥ ਅਤਾਪੁਰ ਤੇ ਪੋਤਾ ਇਹਨਾਂ ਦਾ ਸੁਖਮਨਜੀਤ ਸਿੰਘ ਤੇ ਪੋਤੀ ਸਹਿਜਪ੍ਰੀਤ ਕੌਰ ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮਿਨਾਕਸ਼ੀ ਸਾਗਰ ਤੇ ਹਨੀ ਲੋਟ ਤੇ ਪਿੰਡ ਮੁੱਲਾਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਹਨੀ ਕਾਠਪਾਲ ਪ੍ਰਵੀਨ ਕਾਠਪਾਲ ਦੀਕਸ਼ਾ ਕਾਠਪਾਲ

0: ਅਤੇ ਤੇ ਗੁਰਲੀਨ ਕਾਠਪਾਲ ਤੇ ਬਾਗਾ ਪੁਰਾਣਾ ਤੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਤੇ ਪੋਤਾ ਤੇਗ ਫਤਿਹ ਸਿੰਘ ਰੱਖੜਾ ਤੇ ਜਸਕਿਨ ਰੱਖੜਾ ਪੋਤੀ ਨੂੰ ਦਿਨ ਨਾਲ ਤੇ ਵੇਲਾ ਹੋ ਚੁੱਕਿਆ ਇਜਾਜ਼ਤ ਲੈਣ ਤੇ ਲਫੜਾਂ ਦੀ ਇਜਾਜ਼ਤ ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ ਸਟੇਟ ਏਆਰ ਪੰਜਾਬ.
1: Not just about

0: भारती।
1: 4:13 हो रहे ने। पेश कर रहे हैं आज दिया हुण तक दिया मुख खबरां।

मौसम विभाग ने आज पंजाब हरियाणा और चंडीगढ़ विच भारी बारिश लई ऑरेंज अलर्ट जारी किया है। पंजाब के कई जिलों विच आज मीह पै गया है। भारतीय पहलवान विश्वजीत रामचंद्र मोरे ने अंडर 23 विश्व कुश्ती चैंपियनशिप के ग्रीको रोमन फाइनल विच चांदी का तमगा जीत के इतिहास रचिया है। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਤਵੇ ਵਾਲਾ ਰੇਡੀਓ। ਤਵੇ ਵਾਲੇ ਰੇਡੀਓ 'ਚ ਅੱਜ ਤੁਸੀਂ ਪੰਜਾਬੀ ਗੀਤ ਸੁਣੋਗੇ। ਪੰਜਾਬੀ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸ

ਫਾਈਨਲ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਤਵੇ ਵਾਲਾ ਰੇਡੀਓ। ਤਵੇ ਵਾਲੇ ਰੇਡੀਓ 'ਚ ਅੱਜ ਤੁਸੀਂ ਪੰਜਾਬੀ ਗੀਤ ਸੁਣੋਗੇ। ਪੰਜਾਬੀ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ। ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ।

ਤੁਹਾਡੇ ਨਜ਼ਰ ਕਰ ਰਹੀ ਹਾਂ ਗੁੱਡੀ ਫਿਲਮ ਚੋਂ ਲਿਆ ਗਿਆ ਗੀਤ। ਆਵਾਜ਼ ਮੁਹੰਮਦ ਰਫੀ ਦੀ, ਗੀਤਕਾਰ ਵਰਮਾ ਮਲਿਕ ਔਰ ਸੰਗੀਤਕਾਰ ਹੰਸ ਰਾਜ ਬਹਿਲ।

ਪੰਜਾਬੀ ਗੀਤ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੇ ਜਿਹੜਾ ਨਜ਼ਰ ਕਰਨ ਜਾ ਰਹੀ ਹਾਂ, ਆਵਾਜ਼ ਹੰਸ ਰਾਜ ਹੰਸ ਦੀ ਹੈ, ਉਹਦੇ ਬਾਰੇ ਕੁਝ ਕਹਿਣਾ ਚਾਹਾਂਗੀ। ਰੱਬ ਕਰੇ ਤੇਰੀਆਂ ਰਾਹਾਂ 'ਚ ਫੁੱਲ ਖਿੜਦੇ ਰਹਿਣ, ਤੇਰੇ ਬੁੱਲਾਂ 'ਤੇ ਹਾਸੇ ਸਦਾ ਸਜਦੇ ਰਹਿਣ, ਹਰ ਸੁਪਨਾ ਤੇਰਾ ਹਕੀਕਤ ਬਣ ਜਾਵੇ, ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਮਹਿਕਦੀ ਰਹੇ। ਦੁਆਵਾਂ ਵਿੱਚ ਮੰਗੀਏ ਸਭ ਦੀ ਖੈਰ, ਹਰ ਘਰ ਵਸੇ ਖੁਸ਼ੀਆਂ ਦਾ ਡੇਰਾ, ਰਿਸ਼ਤਿਆਂ ਵਿੱਚ ਪਿਆਰ ਤੇ ਸਤਿਕਾਰ ਬਣਿਆ ਰਹੇ, ਰੱਬ ਦੀ ਮਿਹਰ ਨਾਲ ਹਰ ਵੇੜਾ ਹੱਸਦਾ ਰਹੇ।

ਪੰਜਾਬੀ ਫਿਲਮੀ ਗੀਤ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਲਓ ਹੁਣ ਸੁਣੋ ਰੋਟੀ ਫਿਲਮ ਚੋਂ ਲਿਆ ਗੀਤ, ਆਵਾਜ਼ ਗੁਰਦਾਸ ਮਾਨ ਦੀ। ਇਸ ਗੀਤ ਨੂੰ ਲਿਖਿਆ ਗੁਰਦਾਸ ਮਾਨ ਜੀ ਨੇ ਔਰ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ।

ਹੁਣੇ ਤੁਸੀਂ ਸੁਣ ਰਹੇ ਸੀ ਤਵੇ ਵਾਲਾ ਰੇਡੀਓ ਪ੍ਰੋਗਰਾਮ ਚ ਪੰਜਾਬੀ ਫਿਲਮੀ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚਲਦੇ ਹਾਂ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: नाल नारायण मेरै, जमदूत न आवै नेरै, कंठ लाए प्रभ राखै, सतगुर की सच साखै। इस शब्द दा गायन कीता सी भाई ओंकार सिंह ते उना दे रागी जत्थे ने। सरवण करदे आं इस शब्द दी व्याख्या। व्याख्याकार ने ज्ञानी अमरिंदर सिंह।
1: विचार अधीन पावन पवित्र शब्द गुरु अर्जन साहिब जी दा सोरठ राग दे विच उचारण कीता होया गुरु ग्रंथ साहिब जी दे पवित्र अंक 630 दे उत्ते सुभायमान है। पंचम गुरदेव इस पावन शब्द विच समझा रहे हन कि हर एक मनुख दी कोशिश हुंदी है कि मैनू जीवन दे विच सफलता प्राप्त होवे। हुण जीवन विच सफलता उदों प्राप्त होएगी जदों सानू पूरे गुरु दी शरण दी दात प्राप्त हो गई। पूरे गुरु दे मिलाप तो बिना कदे भी असीं जीवन दे अंदर सफलता नू प्राप्त नहीं कर सकते। विचार अधीन पावन पवित्र शब्द दीआं रहाउ वालीआं पंक्तियां दे अंदर गुरदेव बख्शिश करदे हन कि गुरपूरै पूरी कीती दुश्मन मार विडारे सगले दास को सुमत दीती रहाउ। हे भाई, जिस मनुख नू पूरे सतगुरु जी ने जीवन दे विच सफलता बख्शिश कीती है उस दे सारे विकार रूपी वैरी प्रभु ने मार मुकाए हन अते उस सेवक नू जीवन दे विच श्रेष्ठ मत दे दित्ती है। पूरा सतगुरु ही विकारां तो बचण लई जिंदगी दा सही रास्ता विखाउंदा है। नाल इस गल तो भी जाणू करवाउंदा है कि ਇਹ ਵਿਕਾਰ ਕਿਸ ਰਾਹ ਤੋਂ ਸਾਡੇ ਜੀਵਨ ਦੇ ਅੰਦਰ ਦਾਖਲ ਹੁੰਦੇ ਹਨ। ਨਿਰੰਕਾਰ ਅਕਾਲ ਪੁਰਖ ਤਾਂ ਸਾਡੇ ਸਭਨਾਂ ਦੇ ਅੰਦਰ ਵਸ ਰਿਹਾ ਹੈ। ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਵਿਚਾਰ ਅਧੀਨ ਪਾਵਨ ਪਵਿੱਤਰ ਸ਼ਬਦ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਜੀ ਨੇ ਕਿਰਪਾ ਕੀਤੀ ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੈ ਨੇਰਾ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ। ਕਿ ਹੇ ਭਾਈ, ਜਿਸ ਮਨੁੱਖ ਨੂੰ ਸਤਿਗੁਰੂ ਦੀ ਸਿੱਖਿਆ ਮਿਲ ਜਾਂਦੀ ਹੈ ਫਿਰ ਉਸ ਨੂੰ ਇਸ ਗੱਲ 'ਤੇ ਭਰੋਸਾ ਵੱਧ ਜਾਂਦਾ ਹੈ ਕਿ ਮੇਰਾ ਪਰਮਾਤਮਾ ਜੋ ਮੇਰੇ ਜੀਵਨ ਦਾ ਸੱਚਾ ਸਾਥੀ ਹੈ ਉਹ ਤਾਂ ਹਰ ਸਮੇਂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ ਦੀ ਵਿਚਾਰ ਨੂੰ ਸਮਝਣ ਵਾਲੇ ਜੀਵ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ ਆਤਮਕ ਮੌਤ ਤੋਂ ਬਚਾ ਕੇ ਰੱਖਦਾ ਹੈ। ਸਤਿਗੁਰੂ ਜੀ ਸਦਾ ਹੀ ਜਗਿਆਸੂਆਂ ਨੂੰ ਆਪਣੇ ਗਲੇ ਨਾਲ ਲਗਾ ਕੇ ਜੀਵਨ ਦੇ ਵਿੱਚੋਂ ਉਹਨਾਂ ਨੂੰ ਗੁਣਾਂ ਦੇ ਨਾਲ ਸ਼ਿੰਗਾਰ ਦਿੰਦੇ ਹਨ। ਗੁਣ ਹੀ ਜ਼ਿੰਦਗੀ ਦੀ ਖੂਬਸੂਰਤੀ ਹੋਇਆ ਕਰਦੇ ਨੇ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਪ੍ਰਭ ਸਗਲੇ ਥਾਨ ਵਸਾਏ ਸੁੱਖ ਸ਼ਾਂਤ ਫਿਰ ਆਏ। ਹੇ ਭਾਈ, ਜਿਨ੍ਹਾਂ ਮਨੁੱਖਾਂ ਨੂੰ ਜੀਵਨ ਦੇ ਵਿੱਚ ਸਤਿਗੁਰੂ ਜੀ ਨੇ ਸਫਲਤਾ ਬਖਸ਼ੀ ਹੈ ਉਹ ਉਹਨਾਂ ਦਾ ਜੀਵਨ ਗੁਣਾਂ ਦੇ ਨਾਲ ਭਰਪੂਰ ਕਰ ਦਿੰਦਾ ਹੈ। ਫਿਰ ਉਹ ਮਨੁੱਖ ਵਿਕਾਰਾਂ ਵਾਲੇ ਪਾਸੇ ਤੋਂ ਪਰਤ ਕੇ ਆਤਮਕ ਜੀਵਨ ਦੇ ਅੰਦਰ ਅਸਲੀ ਆਤਮਕ ਆਨੰਦ ਜਿਹੜਾ ਉਹ ਪ੍ਰਾਪਤ ਕਰਦੇ ਨੇ। ਜਿਹੜਾ ਵੀ ਮਨੁੱਖ ਗੁਰਬਾਣੀ ਨੂੰ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾ ਲੈਂਦਾ ਹੈ ਉਸ ਦੇ ਗੁਣ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚ ਜਾਂਦੇ ਹਨ ਅਤੇ ਜੀਵਨ ਵਿੱਚ ਆਨੰਦ ਦੀ ਦਾਤ ਪ੍ਰਾਪਤ ਹੋ ਜਾਇਆ ਕਰਦੀ ਹੈ। ਜ਼ਿੰਦਗੀ ਅੰਦਰ ਅਸਲੀ ਸੁੱਖ ਪੈਦਾ ਹੁੰਦੇ ਨੇ ਗੁਰੂ

0: पाक है, सब कुशल खेम प्रभ धारे, सही सलामत सब थोक उबारे, गुर का शब्द विचारे। ਇਹ ਸਮੁੱਚੀ ਦਾਤ ਗੁਰੂ ਦੀ ਸ਼ਰਨ ਵਿੱਚ ਟੇਕੇ ਹੀ ਪ੍ਰਾਪਤ ਹੋ ਸਕਦੀ ਹੈ, ਕਿਉਂਕਿ ਸਦੀਵੀ ਸੁੱਖ ਸੰਸਾਰਕ ਪਦਾਰਥਾਂ ਦੇ ਵਿੱਚੋਂ ਜੀਵਨ ਦੇ ਅੰਦਰ ਨਹੀਂ ਪ੍ਰਾਪਤ ਹੋ ਸਕਦਾ। ਸਦੀਵ ਸੁੱਖ ਤਾਂ ਗੁਰੂ ਕੋਲੋਂ ਹੀ ਮਿਲਿਆ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਮਾਨਵਤਾ ਦੇ ਹਿਰਦੇ ਨੂੰ ਸ਼ਿੰਗਾਰਦਿਆਂ ਹੋਇਆਂ ਇਹ ਬਚਨ ਬਖਸ਼ਿਸ਼ ਕੀਤੇ ਨੇ ਕਿ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਸ਼ਬਦ ਦੀਆਂ ਅੰਤਮ ਪੰਕਤੀਆਂ ਹਨ, ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ। ਉਸ ਪ੍ਰਭੂ ਦੀ ਸ਼ਰਨ ਵਿੱਚ ਪਿਆ ਰਹਿਣਾ ਚਾਹੀਦਾ, ਜਿਸ ਦੀ ਸ਼ਰਨ ਵਿੱਚ ਪਿਆ ਰੱਬ ਨੇ ਸਮੁੱਚੇ ਰੋਗ ਦੂਰ ਕਰ ਦਿੱਤੇ। ਅੱਜ ਰੋਗਾਂ ਦੇ ਵਿੱਚ ਘਿਰੇ ਜਾਣ ਦਾ ਇਹੋ ਹੀ ਕਾਰਨ ਹੈ ਕਿ ਜੀਵ ਗੁਰੂ ਦੇ ਦਰ ਤੋਂ ਟੁੱਟ ਕੇ ਆਪਣਾ ਜੀਵਨ ਬਸਰ ਕਰ ਰਿਹਾ ਹੈ। ਜਦੋਂ ਗੁਰੂ ਤੋਂ ਬੇਮੁੱਖ ਹੋ ਕੇ ਜ਼ਿੰਦਗੀ ਬਤੀਤ ਕਰਨੀ ਆਰੰਭ ਕੀਤੀ ਤਾਂ ਫਿਰ ਕਈ ਪ੍ਰਕਾਰ ਦੇ ਰੋਗਾਂ ਨੇ ਘੇਰ ਲਿਆ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰਬਾਣੀ ਦੇ ਅੰਦਰ ਇਹ ਵਾਕ ਬਖਸ਼ਿਸ਼ ਕੀਤੇ ਹਨ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਹੜਾ ਜਗਤ ਵਿਕਾਰਾਂ ਵਿੱਚ ਰੋਗੀ ਹੋਇਆ ਹੈ, ਉਸ ਦਾ ਬਚਾਅ ਇੱਕੋ ਤਰੀਕੇ ਨਾਲ ਹੈ ਕਿ ਗੁਰੂ ਦੇ ਸ਼ਬਦ ਨਾਲ ਉਹ ਜੁੜ ਜਾਵੇ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ, ਸੱਚ ਬਿਨਾ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ।
1: ਨਾਲ ਨਾਰਾਇਣ ਮੇਰੈ ਜਮਦੂਤ ਨਾ ਆਵੈ ਨੇਰੈ, ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਅਮਰਿੰਦਰ ਸਿੰਘ। ਪ੍ਰਭੂ ਦੀ ਸ਼ਰਨ ਵਿੱਚ ਰਹਿਣ ਵਾਲੇ ਪ੍ਰਾਣੀਆਂ ਨੂੰ ਅਕਾਲ ਪੁਰਖ ਪ੍ਰਭੂ 'ਤੇ ਭਰੋਸਾ ਹੁੰਦਾ ਹੈ, ਉਹ ਸਦਾ ਅਮਰ ਰਹਿੰਦੇ ਨੇ। ਅਕਾਲ ਪੁਰਖ ਦੇ ਭੈ ਤੋਂ ਬਿਨਾਂ ਉਹ ਹੋਰ ਕਿਸੇ ਦਾ ਵੀ ਭੈ ਮਹਿਸੂਸ ਹੀ ਨਹੀਂ ਕਰਦੇ। ਜਿਸਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੈ ਕੋਏ। ਸਰਵਣ ਕਰਦੇ ਹਾਂ ਭਾਈ ਅਰਜੁਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਕਰੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣੇ ਤੋਂ ਕੁਝ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਭਾ।

0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਦੇਸ਼ ਗਾਨ ਵੇਲੇ ਛੋਟੇ ਜਿਹੇ ਅੰਤਰਾਲ ਦਾ।
1: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ

0: ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: एक जमाने से कहानी है सुना रही आकाशवाणी।

0: वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਤੁਸੀਂ ਸੁਣ ਰਹੇ ਹੋ ਦੇਸ਼ ਕਹਾਣੀ।

0: ਪ੍ਰਦਰਸ਼ਨ ਦੌਰਾਨ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਬੀਜੇਪੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਫਾਜ਼ਿਲਕਾ ਜ਼ਿਲ੍ਹੇ ਵਿਚ ਸੇਮ ਅਚੇਤ ਜਲ ਭਰਾ ਦੀ ਗੰਭੀਰ ਸਮੱਸਿਆ ਦੇ ਸਥਾਈ ਹੱਲ ਵਾਸਤੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ਦਾ ਸਵਾਗਤ ਕੀਤੈ। ਸ੍ਰੀ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਪੰਜਾਬ ਦੇ ਕਿਸਾਨਾਂ ਦੀ ਤਰਫੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਫਾਜ਼ਿਲਕਾ ਵਿਚ ਸੇਮ ਦੀ ਸਮੱਸਿਆ ਦੇ ਸਥਾਈ ਹੱਲ ਵਾਸਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਕਰਨਾਲ ਦੇ ਡਾਇਰੈਕਟਰ ਦੀ ਅਗਵਾਈ ਹੇਠ 6 ਮੈਂਬਰੀ ਮਾਹਰ ਕਮੇਟੀ ਕਾਇਮ ਕਰਨਾ ਇੱਕ ਮਹੱਤਵਪੂਰਨ ਕਦਮ ਹੈ। ਇਹ ਕਮੇਟੀ ਪ੍ਰਭਾਵਿਤ ਖੇਤਰਾਂ ਦਾ ਜ਼ਮੀਨੀ ਪੱਧਰ ਤੇ ਮੁਲਾਂਕਣ ਕਰੇਗੀ ਅਤੇ ਸੇਮ ਕਾਰਨ ਪ੍ਰਭਾਵਿਤ ਹੋਈ ਖੇਤੀਯੋਗ ਜ਼ਮੀਨ ਦੀ ਮੁੜ ਬਹਾਲੀ ਲਈ ਢੁਕਵੇਂ ਤੇ ਵਿਗਿਆਨਕ ਹੱਲ ਸੁਝਾਏਗੀ। ਇਹ ਕਦਮ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਵਿਗਿਆਨਕ ਤੇ ਸਥਾਈ ਹੱਲ ਵੱਲ ਇੱਕ ਅਹਿਮ ਪਹਿਲਕਦਮੀ ਹੈ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਤੇ ਮੋਹਾਲੀ 'ਚ ਦੋ ਵੱਖੋ ਵੱਖ ਕਾਰਵਾਈਆਂ 'ਚ 23 ਪਿਸਤੌਲ, 2 ਹਥਗੋਲੇ, 1 ਅਸੌਲਟ ਰਾਈਫਲ ਤੇ ਗੋਲਾ ਬਾਰੂਦ ਬਰਾਮਦ ਕੀਤਾ। ਸੋਸ਼ਲ ਮੀਡੀਆ ਪੋਸਟ ਵਿੱਚ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਦੋਵਾਂ ਮਾਮਲਿਆਂ 'ਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 3 ਵਿਅਕਤੀਆਂ ਦੇ ਮੋਹਾਲੀ ਮੋਡਿਊਲ 'ਚ ਹਰਿਆਣਾ ਸਥਿਤ ਹਥਿਆਰ ਸਪਲਾਇਰ ਸ਼ਾਮਲ ਹੈ। ਮੋਹਾਲੀ ਦੇ SSP ਵਰੁਣ ਸ਼ਰਮਾ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ।
1: ਸਚਿਨ ਬੱਚੀ ਨਾਮ ਦਾ ਇੱਕ ਹਰਿਆਣਾ ਬੇਸਡ ਗੈਂਗਸਟਰ ਹੈਗਾ, ਉਹਦੇ ਨਾਲ ਉਹਦੇ ਦੋ ਸਾਥੀਆਂ ਨੂੰ ਅਰੈਸਟ ਕੀਤਾ, ਜਿਨ੍ਹਾਂ 'ਚ ਇੱਕ ਫਤਿਹਗੜ੍ਹ ਸਾਹਿਬ ਦਾ ਮਹਿਕਦੀਪ ਆ ਤੇ ਇੱਕ ਮੋਗੇ ਦਾ ਹਰਮਨਪ੍ਰੀਤ ਹਨੀ ਆ। ਜਿਹੜਾ ਸਚਿਨ ਬੱਚੀ ਗੈਂਗਸਟਰ ਆ, ਇਹਦੇ ਤੇ ਪਹਿਲਾਂ ਵੀ ਤੇ ਹਰਿਆਣਾ 'ਚ ਕਈ ਮੁਕਦਮਿਆਂ 'ਚ ਕਤਲ, ਇਰਾਦਾ ਕਤਲ, ਲੁੱਟਾ ਖੋਹਾਂ 'ਚ ਲੁੱਟੀਦਾ ਸੀਗਾ। ਜਿਹੜੇ ਬਾਕੀ ਦੋ ਦੋਸ਼ੀ ਨੇ ਉਹ ਵੀ ਇਰਾਦਾ ਕਤਲ ਦੇ ਮੁਕਦਮਿਆਂ 'ਚ ਲੁੱਟੀਦੇ ਸੀਗੇ।
0: ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਮੁਲਜ਼ਮ ਕਥਿਤ ਤੌਰ ਤੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਦੇਸੀ ਹਥਿਆਰਾਂ ਦੀ ਤਸਕਰੀ ਕਰ ਰਹੇ ਸਨ ਤੇ ਉਨ੍ਹਾਂ ਨੂੰ ਕਾਲਜ ਜਾਣ ਵਾਲੇ ਨੌਜਵਾਨਾਂ ਨੂੰ ਕਾਫੀ ਮੁਨਾਫੇ ਵਿੱਚ ਵੇਚ ਰਹੇ ਸਨ। ਤਸਕਰੀ ਦੇ ਨੈਟਵਰਕ ਦਾ ਪਤਾ ਲਗਾਉਣ ਲਈ ਦੋਵਾਂ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਵਾਲੇ ਪਟਿਆਲਾ ਜ਼ਿਲ੍ਹੇ ਦੇ 22 ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਦੀ ਤਰਫੋਂ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦਿੰਦੇ ਹੋਏ ADC ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਅਗਾਂਹ ਵਧੂ ਸੋਚ ਹੋਰਨਾਂ ਕਿਸਾਨਾਂ ਲਈ ਮਾਰਗ ਦਰਸ਼ਕ ਬਣ ਰਹੀ ਹੈ। ਉਨ੍ਹਾਂ ਸਨਮਾਨਿਤ ਕੀਤੇ ਸਾਰੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਉਪਰਾਲੇ ਵਾਸਤੇ ਪ੍ਰੇਰਿਤ ਕਰਨ। ਇਸ ਮੌਕੇ ਸਨਮਾਨਿਤ ਹੋਏ ਕਿਸਾਨ ਨਛੱਤਰ ਸਿੰਘ ਨੇ ਕਿਹਾ।
2: ਮੇਰਾ ਨਾਮ ਨਛੱਤਰ ਸਿੰਘ, ਪਿੰਡ ਗੱਜੂ ਮਾਜਰਾ, ਜ਼ਿਲ੍ਹਾ ਪਟਿਆਲਾ। ਮੈਂ ਪਿਛਲੇ 5-6 ਸਾਲ ਤੋਂ ਜੀਰੀ ਦੀ ਸਿੱਧੀ ਬਿਜਾਈ ਕਰਦਾ। ਉਦੋਂ ਬਾਅਦ ਉਹਨੂੰ ਸਾਰੀ ਨੂੰ ਵਿੱਚੇ ਬੋਨੇ ਅਸੀਂ ਉਹਨੂੰ ਪਹਿਲਾਂ ਅਸੀਂ ਖੰਡਿਆ ਲੈਂਦੇ ਹਾਂ ਜਿਹੜੇ ਤਲੈਣਾ ਹੁੰਦੀਆਂ ਨੇ, ਉਦੋਂ ਬਾਅਦ ਉਹਨੂੰ ਸੁਪਰ ਸੀਡਰ ਨਾਲ ਸਿੱਧੀ ਬਿਜਾਈ ਕਰਦਾ ਨੇ। ਜਿੰਨਾ ਮੇਰਾ ਵਾਹ ਕੇ ਖਰਚ ਆਉਂਦਾ ਸੀ ਉਨਾ ਖਰਚਾ ਹੋਣਾ ਹੁੰਦਾ, ਤੇਲ ਦਾ ਵੀ, ਡੀਜ਼ਲ ਦਾ ਵੀ, ਟਾਈਮ ਵੀ ਉਨਾ ਹੀ ਲੱਗਦਾ। ਖੇਤੀਬਾੜੀ ਮਹਿਕਮਾ ਸਾਡੇ ਨਾਲ ਸਹਿਯੋਗ ਕਰ ਰਿਹਾ, ਸਾਡੇ ਕੋਈ ਨਾ ਤਾਂ ਫਸਲ ਤੇ ਫਰਕ ਪਏਗਾ ਵੀ ਝਾੜ ਤੇ ਪਵੇ, ਦੂਜਾ ਜਦੋਂ ਅਸੀਂ ਵਾਹੁੰਦੇ ਹਾਂ ਨਾ ਸਾਨੂੰ ਕੋਈ ਰੌਣੀ ਕਰਨ ਦੀ ਕਾਸੇ ਦੀ ਲੋੜ ਪੈਂਦੀ ਹੈ, ਜਦੋਂ ਕਣਕ ਵੱਢ ਕੇ ਵਾਹੁਣੀ ਹੁੰਦੀ ਹੈ ਜ਼ਮੀਨ, ਆਮ ਬੰਦੇ ਨੂੰ ਰੌਣੀ ਕਰਨੀ ਪੈਂਦੀ ਹੈ, ਸਾਡੇ ਸਿੱਧੀ ਇੱਕ ਵਾਰ ਹਾਲਾਂ ਨਾਲ ਵਾਹ ਕੇ ਜ਼ਮੀਨ ਵਧੀਆ ਵਾਹੀ ਯੋਗ।
0: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ CBI ਦੀਆਂ ਟੀਮਾਂ ਨੇ ਬੀਤੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਜਾਂਚ ਸ਼ੁਰੂ ਕੀਤੀ। CBI ਦੀਆਂ ਟੀਮਾਂ ਨੇ ਦਸੂਹਾ ਵਿਧਾਨ ਸਭਾ ਹਲਕੇ ਦੇ ਤਲਵਾੜਾ ਅਤੇ ਹਾਜ਼ੀਪੁਰ ਬਲਾਕਾਂ 'ਚ ਮਾਈਨਿੰਗ ਵਾਲੀਆਂ ਥਾਵਾਂ 'ਤੇ ਦੌਰਾ ਕੀਤਾ। ਇੱਕ ਦਰਜਨ ਤੋਂ ਵੱਧ CBI ਅਧਿਕਾਰੀਆਂ ਦੀਆਂ ਟੀਮਾਂ ਨੇ ਪਿੰਡ ਅਮਰੋਕ, ਅਗਵਾਲ, ਜੀਵਨਵਾਲ, ਨਸ਼ਹਿਰਾ ਅਤੇ ਸੰਧਵਾਲ 'ਚ ਵੱਖ ਵੱਖ ਥਾਵਾਂ 'ਤੇ ਜਾਂਚ ਕੀਤੀ ਅਤੇ ਜਾਂਚ ਸਾਰਾ ਦਿਨ ਜਾਰੀ ਰਹੀ। ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਦੀ ਦੁਰਵਰਤੋਂ ਖਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਪਿੰਡ ਢਿਲਵਾਂ ਦੱਖਣ 'ਚ ਦੋ ਥਾਵਾਂ ਨੂੰ ਮਨੋਰੰਜਨ ਸਹੂਲਤਾਂ ਵਜੋਂ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹਨਾਂ ਵਿੱਚ ਬੱਚਿਆਂ ਲਈ ਖੇਡ ਦੇ ਮੈਦਾਨ ਅਤੇ ਪਿੰਡ ਵਾਸੀਆਂ ਲਈ ਇੱਕ ਪਾਰਕ ਬਣਾਇਆ ਜਾਵੇਗਾ। ਇਹ ਨਿਰਦੇਸ਼ ਇੱਕ ਮੀਟਿੰਗ ਦੌਰਾਨ ਢਿਲਵਾਂ ਦੱਖਣ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਖਾਲਸਾ ਵੱਲੋਂ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਦਿੱਤੇ ਗਏ। ਪਿੰਡ ਵਿੱਚ ਢਿਲਵਾਂ ਦੱਖਣ ਸਮੇਤ 6 ਪੰਚਾਇਤਾਂ ਨੇ, ਪਰ ਬੱਚਿਆਂ ਅਤੇ ਨੌਜਵਾਨਾਂ ਲਈ ਇੱਕ ਵੱਡੇ ਸਟੇਡੀਅਮ ਦੀ ਸਹੂਲਤ ਉਪਲਬਧ ਨਹੀਂ ਹੈ। ਸਰਪੰਚ ਨੇ ਪਿੰਡ ਵਿੱਚ ਖਾਲੀ ਪਏ ਇੱਕ ਹੋਰ ਪਲਾਟ ਵੱਲ ਵੀ ਧਿਆਨ ਦਵਾਇਆ ਏ। ਮਾਮਲੇ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਇਹ ਨਿਰਦੇਸ਼ ਦਿੱਤੇ ਨੇ। ਅੱਜ ਸਵੇਰੇ ਪਠਾਨਕੋਟ, ਗੁਰਦਾਸਪੁਰ, ਮੁਕਤਸਰ ਤੇ ਮਾਨਸਾ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਪਿਆ। ਮੀਂਹ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਤੇ ਨਾਲ ਹੀ ਦਾਣਾ ਮੰਡੀਆਂ 'ਚ ਪਿਆ ਝੋਨਾ ਵੀ ਨੁਕਸਾਨਿਆ ਗਿਆ। ਉਧਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸਰਾਏ ਨਾਗਾ 'ਚ ਤੇਜ਼ ਹਨੇਰੀ ਤੇ ਝੱਖੜ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਕਿਸਾਨ ਸੁਰਨ ਸਿੰਘ ਨੇ ਦੱਸਿਆ ਕਿ ਪੱਕੀ ਹੋਈ ਫਸਲ ਦੇ ਗੜੇਮਾਰੀ ਹੋਣ ਕਾਰਨ 90% ਵਾਢੀਯੋਗ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਭਾਰਤੀ ਪਹਿਲਵਾਨ ਵਿਸ਼ਵਜੀਤ ਰਾਮਚੰਦਰ ਮੋਰ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਗ੍ਰੀਕੋ ਰੋਮਨ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਏਸ਼ੀਅਨ ਖੇਡਾਂ 2026 'ਚ ਹਿੱਸਾ ਲੈਣ ਵਾਲੇ

ਭਾਰਤੀ ਦਲ ਨਾਲ ਗੱਲਬਾਤ ਕੀਤੀ। ਸਰਵਉੱਚ ਅਦਾਲਤ ਦਾ ਫੈਸਲਾ, ਇਸਲਾਮ ਧਰਮ ਅਪਣਾਉਣ ਵਾਲੇ ਹਿੰਦੂ ਪਛੜੇ ਵਰਗਾਂ ਲਈ ਰਾਖਵੇਂ ਕਰਨ ਦਾ ਲਾਭ ਨਹੀਂ ਲੈ ਸਕਦੇ। ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਚੋਟਾ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਅਤੇ ਉਸਨੂੰ ਪਨਾਹ ਦੇਣ ਵਾਲੇ ਸਾਥੀ ਵਿਪਿਨ ਗਰਗ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ।

0: ਬਹੁਤ ਸਾਰੀਆਂ ਸਵਾਣੀ ਅੱਗੇ ਆਈਆਂ ਨੇ ਆਪਣਾ ਕੰਮ ਕਰਕੇ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬਹੁਤ ਸਾਰਾ ਕੰਮ ਸਿੱਖਿਆ ਆਪਣੇ ਜ਼ਿਲ੍ਹੇ ਦੇ ਕੇਵੀਕੇ ਸੈਂਟਰ ਤੋਂ ਬਹੁਤ ਸਾਰੀ ਔਰਤਾਂ ਨੇ ਬਹੁਤ ਕੁਛ ਸਿੱਖਿਆ ਪਿੰਡਾਂ ਵਿੱਚ ਰਹਿਣ ਵਾਲੀ ਕੁਝ ਔਰਤਾਂ ਨੇ ਜਿਨ੍ਹਾਂ ਨੇ ਆਪਣੇ ਬਾਰੇ ਦੱਸਿਆ ਤੇ ਇਹ ਨੇ ਰਜਨੀ ਗੁਪਤਾ ਜੋ ਫੂਡ ਬੇਸਡ ਪ੍ਰੋਡਕਟਸ ਦਾ ਕੰਮ ਕਰਦੇ ਨੇ
1: ਮੈਂ ਇੱਕ ਹੋਮ ਫੂਡ ਪ੍ਰੋਡਕਟ ਕੰਪਨੀ ਚਲਾਉਂਦੀ ਹਾਂ ਸਾਡਾ ਫੂਡ ਬੇਸਡ ਸਾਰੇ ਪ੍ਰੋਡਕਟਸ ਹੈ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਐਂਟਰਪ੍ਰੀਨਿਓਰ ਹਾਂ ਔਰ ਮੈਂ ਪਿਛਲੇ 20 ਸਾਲਾਂ ਤੋਂ ਇਸੀ ਲਾਈਨ ਚ ਕੰਮ ਕਰਦੀ ਹਾਂ ਸਾਡੇ ਕੋਲ ਜਿੰਨੇ ਵੀ ਪ੍ਰੋਡਕਟਸ ਹੁੰਦੇ ਆ ਵਿਦਆਊਟ ਐਨੀ ਕੈਮੀਕਲਸ ਹੁੰਦੇ ਆ ਔਰ ਪ੍ਰੋਪਰ ਫਰੂਟ ਬੇਸਡ ਹੁੰਦੇ ਆ ਅਸੀਂ ਸਾਰੀ ਤਰ੍ਹਾਂ ਦੇ ਅਚਾਰ ਚਟਨੀ ਮੁਰੱਬੇ ਜੈਮ ਔਰ ਕਾਰਬੋਨੇਟਿਡ ਫਰੂਟ ਬੇਸਡ ਡਰਿੰਕਸ ਰੈਡੀ ਕਰਦੇ ਆ ਬਚਪਨ ਤੋਂ ਹੀ ਹੋਮ ਸਾਇੰਸ ਸਟੂਡੈਂਟ ਸੀ ਮੇਰੇ ਹਸਬੈਂਡ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇੱਕ ਕਲੈਰੀਕਲ ਜੋਬ ਤੇ ਸੀ ਮੈਂ ਉਹਨਾਂ ਨੂੰ ਇਹ ਪ੍ਰੋਡਕਟ ਰੈਡੀ ਕਰਕੇ ਦੇਣੇ ਉਹਨਾਂ ਵਾਸਤੇ ਤਾਂ ਉੱਥੋਂ ਡਿਮਾਂਡ ਸ਼ੁਰੂ ਹੋਣ ਜਾਣੀ ਕਿ ਸਾਨੂੰ ਵੀ ਬਣਵਾ ਦਿਓ ਤਾਂ ਅਸੀਂ ਸੋਚਿਆ ਇੱਕ ਮਤਲਬ ਕਿ ਸਰਵਿਸ ਕਲਾਸ ਲਈ ਤਾਂ ਬਹੁਤ ਮੁਸ਼ਕਿਲ ਹੈ ਕਿ ਆਪਾਂ ਏਦਾਂ ਫ੍ਰੀ ਆਫ ਕੋਸਟ ਸਭ ਨੂੰ ਦੇ ਸਕੀਏ ਫਿਰ ਅਸੀਂ ਇਹ ਕੰਮ ਨੂੰ ਇੱਕ ਕਿੱਤਾ ਬਣਾਇਆ ਮਤਲਬ ਇਸ ਸ਼ੌਂਕ ਨੂੰ ਆਪਣੇ ਨੂੰ ਇੱਕ ਕਿੱਤਾ ਬਣਾਇਆ ਔਰ ਇਨ ਬਿਟਵੀਨ ਯੂਨੀਵਰਸਿਟੀ ਤੋਂ ਇੱਕ 3 ਮਹੀਨੇ ਦੀ EDP ਆ ਗਈ ਜਿਹੜੇ ਕਿ ਨਵਾਰਡ ਨੇ ਸਪੋਂਸਰ ਕੀਤੀ ਸੀ ਫਿਰ ਉੱਥੋਂ ਸਿੱਖ ਕੇ ਅਸੀਂ ਆਪਣੇ ਇਸ ਕੰਮ ਨੂੰ ਖੁਦ ਪ੍ਰਿਪੇਅਰ ਕੀਤਾ ਕਾਰਬੋਨੇਸ਼ਨ ਦੀ ਮਸ਼ੀਨ ਲੈਣੀ ਹੈ ਜਾਂ ਚਿਲਰ ਲਗਾਉਣੇ ਹੈ ਤਾਂ ਉਹਦਾ ਘੱਟੋ ਘੱਟ ਨਹੀਂ ਤਾਂ 15 to 20 lakh ਰੁਪਏ ਦਾ ਖਰਚਾ ਹੈ ਪਿੰਡਾਂ ਦੇ ਵਿੱਚ ਲੋਕਾਂ ਕੋਲ ਉਤਪਾਦ ਤਾਂ ਬਹੁਤ ਹੈ ਫਸਲਾਂ ਤਾਂ ਬਹੁਤ ਹੈ ਚੀਜ਼ਾਂ ਬਹੁਤ ਹੈ ਉਹਨਾਂ ਨੂੰ ਬਣਾਉਣੀਆਂ ਹੀ ਨਹੀਂ ਆਉਂਦੀਆਂ ਕੁਛ ਤਾਂ ਇਸ ਪਰਪਸ ਲਈ ਆਏ ਕਿ ਮੈਮ ਸਾਨੂੰ ਸਿਖਾ ਦਿਓ ਅਸੀਂ ਵੀ ਆਪਣੀਆਂ ਚੀਜ਼ਾਂ ਨੂੰ ਜਿਹੜੀਆਂ ਉਗਾਉਂਦੇ ਹਾਂ ਉਹਨੂੰ ਅਸੀਂ ਅੱਛੀ ਤਰੀਕੇ ਨਾਲ ਪ੍ਰਿਪੇਅਰ ਕਰ ਸਕੀਏ ਤਾਂ ਕਿ ਉਹ ਵੇਸਟ ਨਾ ਹੋਣ
0: ਇਹ ਨੇ ਕਿਰਨਜੀਤ ਜੋ ਔਰਗੈਨਿਕ ਖੇਤੀ ਨਾਲ ਜੁੜੇ ਹੋਏ ਨੇ
2: ਅਸੀਂ ਮੈਮ ਖੇਤੀਬਾੜੀ ਦਾ ਕੰਮ ਕਰਦੇ ਹਾਂ ਤੇ ਨਾਲ ਅਸੀਂ ਔਰਗੈਨਿਕ ਪ੍ਰੋਡਕਟ ਜਿੱਦਾਂ ਉਹਨਾਂ ਦੀ ਪ੍ਰੋਸੈਸਿੰਗ ਕਰਦੇ ਹਾਂ ਜੋ ਵੀ ਸਾਡੀ ਆਪਣੀ ਫਸਲ ਹੁੰਦੀ ਹੈ ਜੋ ਵੀ ਅਸੀਂ ਔਰਗੈਨਿਕਲੀ ਤਰੀਕੇ ਦੇ ਨਾਲ ਉਹਨੂੰ ਅਸੀਂ ਉਹ ਉਗਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਅਸੀਂ ਪ੍ਰੋਸੈਸਿੰਗ ਕਰਦੇ ਹਾਂ ਜਿੱਦਾਂ ਜਿਹੜੀਆਂ ਪਹਿਲਾਂ ਦੇਸੀ ਕਣਕਾਂ ਹੁੰਦੀਆਂ ਸੀਗੀਆਂ ਖਪਲੀ ਹੋ ਗਈ ਸੋਨਾ ਮੋਤੀ ਹੋ ਗਈ ਬਾਂਸੀ ਗੋਲਡ ਹੋ ਗਈ ਹੈ ਨਾ ਇਹਨਾਂ ਦੀ ਪ੍ਰੋਸੈਸਿੰਗ ਕਰਕੇ ਅੱਗੇ ਅਸੀਂ ਜਿਵੇਂ ਆਟੇ ਤਿਆਰ ਕਰਦੇ ਹਾਂ ਇਹਨਾਂ ਤੋਂ ਬਿਸਕਿਟਸ ਤਿਆਰ ਕਰਦੇ ਹਾਂ ਅਸੀਂ ਮਲਟੀਗ੍ਰੇਨ ਦੇ ਹੋ ਗਏ ਖਪਲੀ ਕਣਕ ਤੋਂ ਬਿਸਕਿਟਸ ਤਿਆਰ ਕਰਦੇ ਹਾਂ ਵਿੱਚ ਦੇਸੀ ਘਿਓ ਪਾ ਕੇ ਦਹੀਂ ਮਸਾਲੇ ਹੋ ਗਏ ਜਿਵੇਂ ਹਰਬਲ ਚੀਜ਼ਾਂ ਨੂੰ ਯੂਜ ਕਰਕੇ ਉਸ ਤੋਂ ਦਹੀਂ ਮਸਾਲਾ ਬਣਾਉਂਦੇ ਹਾਂ ਅਸੀਂ ਐਸੀਡਿਟੀ ਰਿਲੀਫ ਚੂਰਨ ਬਣਾਉਂਦੇ ਹਾਂ ਜੀ ਇਹ ਤੋਂ ਬਿਨਾਂ ਅਸੀਂ ਚਾਹ ਮਸਾਲਾ ਹੋ ਗਿਆ ਜਿਵੇਂ ਉਹਦੇ ਵਿੱਚ ਗੁਲਾਬ ਸਾਡੇ ਘਰ ਦਾ ਹੁੰਦਾ ਜੀ ਬਾਗ ਦੇ ਵਿੱਚ ਲੱਗਾ ਹੋਇਆ ਤੇ ਉਹ ਗੁਲਾਬ ਦੀਆਂ ਪੱਤੀਆਂ ਨੂੰ ਯੂਜ ਕਰਕੇ ਅਸੀਂ ਚਾਹ ਮਸਾਲਾ ਬਣਾਉਂਦੇ ਹਾਂ ਜੀ ਹਰਬਲ ਚੀਜ਼ਾਂ ਪਾ ਕੇ ਵਿੱਚ ਇਹ ਤੋਂ ਬਿਨਾਂ ਅਸੀਂ ਹਰਬਲ ਦੰਤ ਮੰਜਨ ਬਣਾਉਂਦੇ ਹਾਂ ਜੀ ਇਸ ਤੋਂ ਬਿਨਾਂ ਹੋਰ ਵੀ ਕਾਫੀ ਸਾਡੇ ਕੋਲ ਪ੍ਰੋਡਕਟ ਹੈਗੇ ਆ ਜਿਹੜੇ ਕਿ ਔਰਗੈਨਿਕਲੀ ਤੌਰ ਤੇ ਅਸੀਂ ਉਹ ਕਰਦੇ ਹਾਂ
0: ਟ੍ਰੇਨਿੰਗ ਲਈ ਹੈ ਕਿੱਥੋਂ ਲਈ ਹੈ
2: ਟ੍ਰੇਨਿੰਗ ਮੈਮ ਅਸੀਂ ਟਾਈਮ ਟੂ ਟਾਈਮ ਜਿੱਦਾਂ ਆਨਲਾਈਨ ਵੀ ਅਸੀਂ ਲੈਂਦੇ ਰਹਿੰਦੇ ਹਾਂ ਤੇ ਬਾਕੀ ਜਿਵੇਂ PAU ਤੋਂ ਵੀ ਅਸੀਂ ਟ੍ਰੇਨਿੰਗ ਲਈਆਂ ਹੋਈਆਂ 2-4 ਟ੍ਰੇਨਿੰਗ ਸਰਟੀਫਿਕੇਟ ਵੀ ਬਣੇ ਹੋਏ ਆਪਣੇ ਇਸ ਲਈ ਗਰੁੱਪ ਚੱਲ ਰਿਹਾ 10 ਲੇਡੀਜ਼ ਦਾ SES ਗਰੁੱਪ ਜਿਹੜੇ ਹੁੰਦੇ ਆ PSLR ਵੱਲੋਂ ਉਹ ਵੀ ਅਸੀਂ ਚਲਾ ਰਹੇ ਹਾਂ ਉਹਦੇ ਬੇਸ ਤੇ ਸਾਨੂੰ ਸਰਕਾਰ ਵੱਲੋਂ ਫ੍ਰੀ ਸਟਾਲਸ ਮਿਲ ਜਾਂਦੀਆਂ ਨੇ ਮੇਲੇ ਤੇ ਲਾਉਣ ਵਾਸਤੇ ਉੱਥੇ ਵੀ ਅਸੀਂ ਆਪਣਾ ਸਮਾਨ ਕਾਫੀ ਸੇਲ ਕਰਦੇ ਹਾਂ ਪਰ ਇਹ ਤੋਂ ਬਿਨਾਂ ਸਾਡਾ ਆਪਦਾ ਖੁਦ ਦਾ ਚੈਨਲ ਬਣਿਆ ਹੋਇਆ ਮੈਮ YouTube ਤੇ ਵੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਆ ਔਰਗੈਨਿਕ ਫਾਰਮ ਦੇ ਨਾਂ ਤੇ ਸਾਡਾ ਬਣਿਆ ਹੋਇਆ ਚੈਨਲ ਤਾਂ ਮੇਰੇ ਨਾਲ 9 ਲੇਡੀਜ਼ ਹੋਰ ਕੰਮ ਕਰ ਰਹੀਆਂ
0: ਇਹਨਾਂ ਦਾ ਜੁੜਾਵ ਕਿਸ ਤਰ੍ਹਾਂ ਹੋਇਆ ਤੁਹਾਡੇ ਨਾਲ
2: ਇਹਨਾਂ ਦਾ ਮੈਮ ਗਰੁੱਪ ਦੇ ਥਰੂ ਹੀ ਜਿੱਦਾਂ ਸਾਡੇ ਪਿੰਡ ਦੇ ਵਿੱਚ ਹੀ ਹੈ ਨਾ ਪਿੰਡ ਦੇ ਵਿੱਚੋਂ ਹੀ ਸਾਡੇ ਨਾਲ ਹੀ ਆਂਢ ਗੁਆਂਢ ਦੀਆਂ ਲੇਡੀਜ਼ ਨਾਲ ਮੇਰੇ ਜੁੜੀਆਂ ਹੋਈਆਂ ਨੇ ਉਹ ਸਾਡੀ ਹੈਲਪ ਕਰਦੀਆਂ ਨੇ ਪੂਰੇ ਗਰੁੱਪ ਦੇ ਨਾਲ ਹੀ ਸਾਡਾ ਚੱਲਦਾ ਸਾਰਾ ਸਿਸਟਮ ਅੱਜ ਕੱਲ ਆਪਾਂ ਦੇਖਦੇ ਹਾਂ ਵੀ ਬਹੁਤ ਜ਼ਿਆਦਾ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਮਤਲਬ ਜਿਨ੍ਹਾਂ ਦੇ ਨਾਮ ਵੀ ਨਹੀਂ ਆਪਾਂ ਨੂੰ ਪਤਾ ਹੈਗਾ ਤਾਂ ਦਿਨੋਂ ਦਿਨ ਲੋਕ ਜਿਹੜੇ ਬਿਮਾਰ ਹੋ ਰਹੇ ਆ ਤਾਂ ਪਹਿਲਾਂ ਜਿਹੜੀਆਂ ਹੁਣ ਕਣਕਾਂ ਜਿਹੜੀਆਂ ਹੁਣ ਆਪਾਂ ਕਣਕਾਂ ਵਗੈਰਾ ਖਾਂਦੇ ਹਾਂ ਸਾਰੀਆਂ ਹਾਈਬ੍ਰਿਡ ਬੀਜ ਆ ਗਏ ਆ ਸਾਰੇ ਤਾਂ ਦੇਸੀ ਦੂਸੀ ਕਣਕਾਂ ਲੋਕ ਮਤਲਬ ਭੁੱਲ ਹੀ ਗਏ ਆ ਹੁਣ ਜਿਹੜੀਆਂ ਦੇਸੀ ਕਣਕਾਂ ਉਹਨਾਂ ਦੇ ਵਿੱਚ ਨਿਊਟ੍ਰੇਸ਼ਨ ਵੀ ਜ਼ਿਆਦਾ ਹੁੰਦਾ ਹੈਗਾ ਜੇ ਆਪਾਂ ਸੋਚਿਆ ਜਾਵੇ ਤਾਂ ਗਲੂਟਨ ਵੀ ਘੱਟ ਹੁੰਦਾ ਦੇਸੀ ਕਣਕਾਂ ਦਾ ਤੇ ਇਹਨਾਂ ਵਿੱਚ ਨਿਊਟ੍ਰੇਸ਼ਨ ਵਗੈਰਾ ਜ਼ਿਆਦਾ ਕਰਕੇ ਤਾਂ ਅਸੀਂ ਸੋਚਿਆ ਵੀ ਬਿਮਾਰੀਆਂ ਤੋਂ ਬਚਣ ਦੇ ਲਈ ਵੀ ਜਿਹੜੀਆਂ ਔਰਗੈਨਿਕ ਚੀਜ਼ਾਂ ਨੂੰ ਉਗਾਇਆ ਜਾਵੇ ਔਰਗੈਨਿਕਲੀ ਤਰੀਕੇ ਦੇ ਨਾਲ ਖੇਤੀ ਕੀਤੀ ਜਾਵੇ ਮੈਮ ਅਸੀਂ ਨਾ ਮਸ਼ੀਨ ਲੈ ਕੇ ਆਏ ਉਸ ਦੇ ਅਸੀਂ ਆਟਾ ਪੀਂਦੇ ਹਾਂ ਜਿੱਦਾਂ ਆਪਣਾ ਉਸੇ ਤੇ ਅਸੀਂ ਸਾਰੇ ਮਸਾਲੇ ਵਗੈਰਾ ਪੀਸਦੇ ਹਾਂ ਮਸ਼ੀਨ ਦੇ ਥਰੂ ਹੀ ਉਹ ਕਰਦੇ ਹਾਂ ਸਾਰਾ ਹਰਬਲ ਚੀਜ਼ਾਂ ਅਸੀਂ ਉਹ ਕਰਕੇ ਤੇ ਘਰੇ ਆਪ ਪੀ ਕੇ ਅਸੀਂ ਆਪ ਹੀ ਤਿਆਰ ਕਰਦੇ ਹਾਂ ਜੇ ਆਪਾਂ ਮੰਨ ਲਓ ਘਰੇ ਫਿਰੀ ਹਾਂ ਹਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੂੰ ਕਿਉਂਕਿ ਇਸ ਚੀਜ਼ ਦੀ ਲੋੜ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਔਰਗੈਨਿਕਲੀ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਬਣਾਉਣ ਵਾਸਤੇ ਤਾਂ ਮੈਂ ਤਾਂ ਇਹੀ ਕਹੂੰਗੀ ਵੀ ਜਿੰਨਾ ਚਲੋ ਆਪਾਂ ਕਮਾ ਸਕਦੇ ਹਾਂ ਨਾਲੇ ਇੱਕ ਕਮਾਈ ਵੀ ਇੱਕ ਵਧੀਆ ਸਾਧਨ ਹੈ ਜਿਹਦੇ ਨਾਲ ਨਾਲ ਆਪਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ
0: ਇਹ ਨੇ ਵੰਦਨਾ ਜੀ ਜੋ ਅਚਾਰ ਚਟਨੀ ਤੋਂ ਇਲਾਵਾ ਹੋਰ ਵੀ ਤਰ੍ਹਾਂ ਦੇ ਕੰਮ ਸਿੱਖ ਕੇ ਅੱਗੇ ਵਧ ਰਹੇ ਨੇ
3: ਮੈਂ ਅਚਾਰ ਤੇ ਬਣਾਉਂਦੀ ਹਾਂ ਬਹੁਤ ਛੋਟੀ ਸੀ ਮੰਮਾ ਮੇਰੇ ਪਾਉਂਦੇ ਹੁੰਦੇ ਸੀ ਨਾ ਅਚਾਰ ਫਿਰ ਕਈ ਵਾਰੀ ਮੈਂ ਪਾ ਦੇਣਾ ਮੈਨੂੰ ਬਸ ਉਦੋਂ ਤੋਂ ਹੀ ਹੋ ਗਿਆ ਵੀ ਮੈਂ ਬਣਾਉਂਦੀ ਸੀ ਤੇ ਟੇਸਟ ਅੱਛਾ ਸੀ ਸਾਰਿਆਂ ਨੂੰ ਪਸੰਦ ਹੁੰਦਾ ਸੀ ਤੇ ਸ਼ੌਂਕ ਨਾਲ ਫਿਰ ਮੈਂ ਬਣਾਉਣਾ ਸ਼ੁਰੂ ਹੋ ਗਈ ਅੰਬ ਦਾ ਅਚਾਰ ਬਣਾਉਂਦੀ ਹਾਂ

0: ਇਹ ਨੇ ਰੇਖਾ ਸ਼ਰਮਾ ਜੀ ਜੋ ਜੰਗਲ ਤੋਂ ਜੜੀ ਬੂਟੀਆਂ ਲੈ ਕੇ ਆਉਂਦੇ ਨੇ ਤੇ ਫਿਰ ਆਪਣੇ ਕੰਮ ਨੂੰ ਨੇਪਰੇ ਚਾੜਦੇ ਹੋਏ ਹੋਰਨਾਂ ਵਾਸਤੇ ਇੱਕ ਮਿਸਾਲ ਬਣ ਰਹੇ ਨੇ।
1: ਜਿੱਦਾਂ ਜੋ ਵੀ ਸਾਡੇ ਫਰੈਸ਼ ਹੁੰਦੇ ਹਰੜਬੇੜਾ ਆਮਲਾ ਜੰਗਲੀ ਕਰੇਲਾ ਅਸੀਂ ਉਹਨਾਂ ਨੂੰ ਪ੍ਰੋਸੈਸ ਕਰੀਦਾ ਵਾ। ਫਰੂਟ ਜਿਹੜੇ ਆ ਜੰਗਲ ਤੋਂ ਕਲੈਕਟ ਕਰਕੇ ਉਹਨਾਂ ਨੂੰ ਵਾਸ਼ਿੰਗ ਕਲੀਨਿੰਗ ਕਰਕੇ ਫਿਰ ਅਸੀਂ ਉਹਨਾਂ ਦੀ ਕਟਿੰਗ ਕਰਕੇ ਫਿਰ ਅਸੀਂ ਉਹਨਾਂ ਨੂੰ ਪ੍ਰੋਸੈਸ ਕਰੀਦਾ ਜਿੱਦਾਂ ਅਚਾਰ ਮੁਰੱਬੇ ਚਟਨੀ ਜੂਸ ਤੇ ਆਮਲਾ ਕੈਂਡੀ ਦੀ ਸ਼ੇਪ ਚ। ਮੈਮ ਮੈਮ ਸਾਡੇ ਲੋਕਲ ਹੀ ਸੈਲਫ ਹੈਲਪ ਗਰੁੱਪ ਦੇ ਮੈਂਬਰ ਆ ਸਾਡੇ ਨਾ ਉਹ ਵੀ ਸਾਡੇ ਨਾਲ ਮਿਲ ਕੇ ਅਸੀਂ ਕੰਮ ਕਰਦੇ ਹਾਂ ਆਪਾਂ ਸਾਰੇ ਜਣੇ। ਮੈਡਮ ਮੁਸ਼ਕਿਲਾਂ ਦਾ ਸਭ ਤੋਂ ਪਹਿਲੀ ਜਿੱਦਾਂ ਸੀਗਾ ਸਾਨੂੰ ਮਤਲਬ ਟ੍ਰੇਨਿੰਗ ਨਹੀਂ ਸੀਗੀ ਜੰਗਲੀ ਜਾਨਵਰਾਂ ਦਾ ਇੱਧਰ ਉਜਾੜਾ ਕਾਫੀ ਜ਼ਿਆਦਾ ਕਿਉਂਕਿ ਲੋਅਰ ਸਵੈਲਕ ਹਿਲਸ ਪੈ ਜਾਂਦਾ ਹੈ ਪਾਣੀ ਦੀ ਸਿੰਚਾਈ ਦੀ ਸਮੱਸਿਆ ਹੈਗੀ ਹੈ। ਸਭ ਤੋਂ ਪਹਿਲੇ ਜਿੱਦਾਂ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਸਮਾਜਿਕ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ। ਪਿੰਡ ਤੋਂ ਆਪਣੀਆਂ ਲੇਡੀਜ਼ ਸਟਾਰਟਿੰਗ 'ਚ ਨਾਲ ਜੋੜੀਆਂ ਤੇ ਫਿਰ ਉਹ ਕਹਿੰਦੇ ਸੀ ਅਸੀਂ ਆਪਣੀਆਂ ਲੇਡੀਜ਼ ਨੂੰ ਘਰਾਂ ਤੋਂ ਬਾਹਰ ਨਹੀਂ ਜਾਣ ਦੇਣਾ ਕਿ ਤੁਸੀਂ ਕਿਉਂ ਲੈ ਕੇ ਜਾ ਰਹੇ ਹੋ, ਕੀ ਜ਼ਰੂਰਤ ਪਈ ਹੈ, ਅਸੀਂ ਕਮਾਉਂਦੇ ਹਾਂ, ਤੁਸੀਂ ਕਿਉਂ ਕਮਾਓਗੇ, ਹੈ ਨਾ। ਐਵੇਂ ਦਾ ਬੜਾ ਕੁਛ ਸਾਨੂੰ ਫੇਸ ਕਰਨਾ ਪਿਆ ਸੀਗਾ। ਸਾਨੂੰ ਬੜੀ ਮਿਹਨਤ ਕਰਨੀ ਪਈ, ਵਾਰ ਵਾਰ ਲੋਕਾਂ ਦੇ ਘਰ ਜਾਣਾ ਪਿਆ ਮੈਂਬਰ ਬਣਾਉਣ ਦੇ ਲਈ। ਫਾਈਨਲੀ ਫਿਰ ਜਿਹੜੇ ਤਾਂ ਇਕਨੋਮਿਕਲੀ ਸੈਟਲ ਸੀਗੇ ਉਹ ਤਾਂ ਨਹੀਂ ਐਗਰੀ ਹੋਏ, ਬਟ ਜਿਵੇਂ ਜਿਹਨਾਂ ਨੂੰ ਕੋਈ ਸੋਰਸ ਆਫ ਇਨਕਮ ਨਹੀਂ ਸੀਗਾ ਫਿਰ ਉਹ ਸਾਡੇ ਨਾਲ ਤਿਆਰ ਹੋਏ। ਜਿੱਦਾਂ ਕੋਈ ਵਿਡੋ ਸੀਗੇ ਜਾਂ ਕਿਸੇ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਸੀ, ਕਿਸੇ ਦੇ ਘਰ ਜਿਹੜਾ ਕੋਈ ਭਾਂਡੇ ਮਾਂਜਣ ਜਾਂਦੀ ਸੀਗੀ, ਐਵੇਂ ਦੀਆਂ ਲੇਡੀਜ਼ ਫਿਰ ਸਾਡੇ ਮੈਂਬਰ ਬਣੇ ਸੀਗੇ। ਅਸੀਂ ਆਪਣਾ ਪ੍ਰੋਸੈਸਿੰਗ ਪਲਾਂਟ ਬਣਾਇਆ ਹੋਇਆ, ਅਸੀਂ ਸਾਰਿਆਂ ਨੇ ਰਲ ਮਿਲ ਕੇ ਇਸਦਾ ਪ੍ਰੋਸੈਸਿੰਗ ਦਾ ਟ੍ਰੇਨਿੰਗਾਂ ਲਈਆਂ, ਹੁਨਰਬੰਦ ਬਣੇ। ਫਿਰ ਅਸੀਂ ਸਰਸ ਮੇਲਿਆਂ ਤੇ ਗਏ, ਉੱਥੇ ਆਪਣਾ ਸਮਾਨ ਸੇਲ ਕੀਤਾ, ਹੈਟਸ ਲਗਾਈਆਂ। ਮੈਮ ਅਸੀਂ ਲੋਨ ਚੱਕਿਆ ਸੀ ਸਭ ਤੋਂ ਪਹਿਲੇ ਨਾ ਬੈਂਕ ਦਾ, ਸਾਡੇ ਇਸ ਏਰੀਆ ਦੇ ਅਕੋਰਡਿੰਗ ਤਾਂ ਕਾਫੀ ਜ਼ਿਆਦਾ ਮਤਲਬ ਸਟਾਰਟਿੰਗ ਤਾਂ ਆਪਾਂ ਪਹਿਲੇ ਜਿੱਦਾਂ ਕਿ ਘਰ ਦੇ ਕਮਰੇ ਤੋਂ ਹੀ ਕਰਦੇ ਸੀਗੇ, ਫਿਰ ਉਹ ਤੋਂ ਬਾਅਦ ਅਸੀਂ ਬੈਂਕ ਲੋਨ ਲਿਆ, ਫਿਰ ਥੋੜੀ ਜਿਹੀ ਕੀਤਾ ਸੈਟਅਪ ਕੀਤਾ ਜੇ ਦੋ ਕਮਰਿਆਂ ਚ ਆਏ। ਫਿਰ ਉਹ ਤੋਂ ਬਾਅਦ ਸਾਡਾ ਦਿੱਲੀ ਹਾਟ ਚ ਪ੍ਰਦਰਸ਼ਨੀ ਲੱਗੀ ਸੀਗੀ ਤੇ ਉੱਥੇ ਸਾਡੇ ਜਿਹੜੇ ਆਪਾਂ ਤਿਆਰ ਕਰੀਦਾ ਅਚਾਰ ਮੁਰੱਬੇ ਉਹਨਾਂ ਦੀ ਕੁਆਲਿਟੀ ਚੈੱਕ ਹੋਈ ਸੀਗੀ ਤੇ ਅਸੀਂ ਨੈਸ਼ਨਲ ਲੈਵਲ ਤੇ ਪਹਿਲਾ ਪ੍ਰਾਈਜ਼ ਜਿੱਤਿਆ ਸੀਗਾ ਉੱਥੇ। ਤੇ ਫਿਰ ਉਸ ਬਿਹਾਫ ਤੇ ਸਾਨੂੰ ਫਿਰ ਪਹਿਲਾ ਇਨਾਮ ਮਿਲਿਆ ਸੀਗਾ ਨੈਸ਼ਨਲ ਅਵਾਰਡ, ਤੇ ਉਹਦੇ ਵਿੱਚ ਸਾਨੂੰ ਸਮਾਨ ਮਸ਼ੀਨਰੀ ਲਈ ਤੇ ਪਲਾਂਟ ਲਈ ਉਹ ਪੈਸੇ ਸਾਡੀ ਹੈਲਪ ਹੋਈ ਸੀਗੀ ਗੌਰਮੈਂਟ ਵੱਲੋਂ, ਸੈਂਟਰ ਤੇ ਸਟੇਟ ਗੌਰਮੈਂਟ ਦੋਨਾਂ ਵੱਲੋਂ।
0: ਤੇ ਜਿਹੜਾ ਤੁਸੀਂ ਮਟੀਰੀਅਲ ਤਿਆਰ ਕਰਦੇ ਹੋ ਮਟੀਰੀਅਲ ਬਣਾਉਂਦੇ ਹੋ ਕਿੰਨੇ ਦਿਨਾਂ ਚ ਬਣ ਜਾਂਦਾ?
1: ਮੈਡਮ ਘੱਟੋ ਘੱਟ ਇੱਕ ਮਹੀਨਾ ਲੱਗ ਜਾਂਦਾ ਸਾਨੂੰ, ਕਿਉਂਕਿ

0: ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਿਰਕਾ ਵਗੈਰਾ ਇਸਤੇਮਾਲ ਨਹੀਂ ਕਰਦੇ, ਨੈਚੁਰਲੀ ਪ੍ਰੋਸੈਸਿੰਗ ਕਰਦੇ ਨੇ। ਸਾਡਾ ਹਰ ਤਰ੍ਹਾਂ ਦਾ ਅਚਾਰ ਹੈ, ਜਿੱਦਾਂ ਮਿਕਸ ਅਚਾਰ ਹੈ, ਕਰੇਲੇ ਦਾ ਅਚਾਰ ਹੈ, ਨਿੰਬੂ ਦਾ ਅਚਾਰ ਹੈ, ਆਮਲਾ ਕੈਂਡੀ ਹੈ। ਘੱਟੋ ਘੱਟ ਮੈਮ 1 ਮਹੀਨੇ ਦਾ ਪ੍ਰੋਸੈਸ ਹੈਗਾ, ਪਹਿਲੇ ਇਹਨੂੰ ਕੱਟ ਕਰਨਾ, ਫਿਰ ਉਹਨੂੰ ਪੂਰਾ ਪ੍ਰੋਸੈਸ ਕਰਨਾ, ਉਹ ਤੋਂ ਬਾਅਦ ਪੈਕੇਜਿੰਗ ਕਰਨਾ, ਲੇਬਲਿੰਗ ਕਰਨਾ। ਮੁਰੱਬੇ ਵੀ ਪਾਉਂਦੇ ਹਾਂ ਆਪਾਂ ਮੈਮ, ਸਾਡੇ ਕੋਲ ਗਾਜਰ ਦਾ ਮੁਰੱਬਾ ਹੈ, ਸੇਬ ਦਾ ਮੁਰੱਬਾ ਹੈ। ਫਿਲਹਾਲ ਤਾਂ ਆਪਾਂ ਲਗਭਗ ਜਿੱਦਾਂ ਕਲਕੱਤਾ ਜਾ ਰਿਹਾ ਸਾਡਾ ਸਮਾਨ, ਹੈ ਨਾ, ਕਲਕੱਤਾ, ਚੇਨਈ, ਚੰਡੀਗੜ੍ਹ, ਜਲੰਧਰ, ਹੁਸ਼ਿਆਰਪੁਰ, ਐਵੇਂ ਜਾ ਰਿਹਾ ਸਾਰੇ। ਤੇ ਜੇ ਕੋਈ ਫੋਰਨਰ ਆਉਂਦੇ ਤਾਂ ਆਪਣੇ ਨਾਲ ਹੀ ਲੈ ਜਾਂਦੇ ਨੇ। ਸਾਡੇ ਕੋਲ ਇੱਕ ਨਾ ਤ੍ਰਿਫਲਾ ਚੂਰਨ ਵੀ ਆਪਾਂ ਬਣਾਉਂਦੇ ਹਾਂ ਨੈਚੁਰਲੀ, ਗਿੱਟਾ ਕੱਢ ਕੇ। ਫੋਰਨ ਤੋਂ ਜਿਹੜੇ ਕਸਟਮਰ ਹੈਗੇ ਰੈਗੂਲਰ ਜੁੜੇ ਹੋਏ ਆ, ਜਦੋਂ ਵੀ ਆਉਂਦੇ 10-10 ਕਿਲੋ ਇਕੱਠੇ ਹੀ ਲੈ ਜਾਂਦੇ ਆ। ਉਹ ਕਹਿੰਦੇ ਕਿ ਸਾਨੂੰ ਉੱਥੇ ਚੀਜ਼ਾਂ ਨੀ ਮਿਲਦੀਆਂ, ਤਾਂ ਜਦੋਂ ਉਹਨਾਂ ਨੇ ਆਉਣਾ ਹੁੰਦਾ ਪਹਿਲਾਂ ਤੁਹਾਨੂੰ ਫੋਨ ਕਰਦੇ ਨੇ ਕਿ ਬਈ ਤੁਸੀਂ ਇਹ ਤੇ ਆਮਲਾ ਕਹਿੰਦੀ ਸਾਡੀ ਤਿਆਰ ਰੱਖਿਓ। ਜਿੱਦਾਂ ਸਾਨੂੰ ਕੋਈ ਵਟਸਐਪ ਤੇ ਪਾਉਂਦਾ ਕਿ ਸਾਨੂੰ ਮਤਲਬ ਇਹ ਚਾਹੀਦਾ ਹੈਗਾ, ਇਹ ਵੱਲੋਂ ਸਾਨੂੰ ਸਮਾਨ ਚਾਹੀਦਾ,
1: ਰੋਜ਼ਗਾਰ ਪੈਦਾ ਕਰ ਰਹੇ ਨੇ।
2: ਮੇਰਾ ਪਿੰਡ ਚੰਦਪੁਰ ਬੇਲਾ, ਜਿਹੜਾ ਆਨੰਦਪੁਰ ਸਾਹਿਬ ਹੈ। ਪਰਿਵਾਰ ਦੇ ਵਿੱਚ ਆਮਦਨ ਦਾ ਜ਼ਰੀਆ ਤਾਂ ਕੋਈ ਨੀ ਸੀਗਾ, ਘਰ ਦੀ ਖੇਤੀਬਾੜੀ ਹੋ ਗਈ, ਬਸ ਇਹਦੇ ਤੱਕ ਹੀ ਸੀਮਿਤ ਸੀਗਾ। 2002 ਦੇ ਵਿੱਚ ਸਾਡੇ ਇੱਥੇ ਖੇਤੀਬਾੜੀ ਮਹਿਕਮੇ ਦੇ ਅਫਸਰ ਆਏ ਸੀਗੇ, ਉਹਨਾਂ ਨੇ ਸਾਨੂੰ ਸੁਝਾਵ ਦਿੱਤਾ। ਪਹਿਲੇ ਤਾਂ ਲੋਕ ਇੱਥੇ ਸਮਝਦੇ ਕੁਛ ਨਹੀਂ ਸੀਗੇ, ਵੀ ਇਹ ਕੁਛ ਨਹੀਂ ਹੈ, ਕੀ ਦੱਸ ਰਹੇ ਹੈ, ਕਿਵੇਂ ਕਰਨਾ ਹੈ। ਪਰ ਚਲੋ ਅਸੀਂ ਫੇਰ ਵੀ ਹਿੰਮਤ ਮਾਰ ਕੇ 5-4 ਜਣੀਆਂ ਲੇਡੀਜ਼ ਨੇ ਅਸੀਂ ਗੱਲਬਾਤ ਕੀਤੀ ਆਪਸ ਦੇ ਵਿੱਚ, ਤਾਂ ਥੋੜਾ ਜਿਹਾ ਵਿਚਾਰ ਕਰਕੇ ਫੇਰ ਅਸੀਂ ਕਿਹਾ ਚਲੋ ਠੀਕ ਹੈ, ਅਸੀਂ ਕਰੂੰਗੇ ਇਸ ਕੰਮ, ਦੱਸੋ ਤੁਸੀਂ ਸਾਨੂੰ ਕਿਵੇਂ ਕਰਨਾ ਹੈ। ਫਿਰ ਉਹਨਾਂ ਨੇ ਥੋੜਾ ਜਿਹਾ ਸਾਨੂੰ ਦੱਸਿਆ। 2002 ਦੇ ਵਿੱਚ ਅਸੀਂ ਗਰੁੱਪ ਸ਼ੁਰੂ ਕੀਤਾ, 5-4 ਲੇਡੀਜ਼ ਇਕੱਠੀਆਂ ਹੋ ਕੇ। ਕਰਨ ਵੇਲੇ ਤੰਗੀਆਂ ਤਾਂ ਬਹੁਤ ਆਉਂਦੀਆਂ ਨੇ, ਫੇਰ ਵੀ ਅਸੀਂ ਹਿੰਮਤ ਮਾਰ ਕੇ 20-20 ਰੁਪਈਏ ਤੋਂ ਅਸੀਂ ਇਹ ਸ਼ੁਰੂ ਕੀਤਾ ਦਾ ਗਰੁੱਪ। ਅਸੀਂ ਇਹੋ ਜਿਹੇ ਸਾਨੂੰ ਉਹਨਾਂ ਨੇ ਕੰਮ ਦੱਸੇ, ਜਿਸ ਤਰ੍ਹਾਂ ਮਤਲਬ ਕਿ ਵਰਮਿੰਗ ਕੰਪੋਸਟ ਦਾ ਹੋ ਗਿਆ, ਕੋਈ ਲੇਡੀਜ਼ ਵੀ ਮਸ਼ੀਨ ਦੇ ਉੱਪਰ ਸਵੈਟਰ ਬੁਣਦੀ ਹੁੰਦੀ ਸੀਗੀ, ਤੇ ਖੁੰਮਾ ਦਾ ਬਣਾਉਣ ਦਾ ਸਾਨੂੰ ਦੱਸਦੇ ਤੇ। ਪਹਿਲੇ ਸ਼ੁਰੂ ਚ ਸਾਨੂੰ ਸਰਫ ਬਣਾਉਣਾ ਦੱਸਿਆ ਉਹਨਾਂ ਨੇ, ਜਦ ਇਕੱਠੀਆਂ ਹੋ ਜਾਣਾ, ਸਰਫ, ਸਾਬਣ ਹੋ ਗਿਆ, ਅਚਾਰ ਹੋ ਗਿਆ, ਚਟਨੀਆਂ ਹੋ ਗਈਆਂ। ਐਲੋਵੀਰਾ ਦਾ ਕੰਮ ਅਸੀਂ ਬਹੁਤ ਕੀਤਾ ਏ, ਐਲੋਵੀਰਾ ਦਾ ਜੂਸ ਬਣਾਉਣਾ, ਐਲੋਵੀਰਾ ਦਾ ਅਚਾਰ ਬਣਾਉਣਾ, ਕਰੇਲਿਆਂ ਦਾ ਵੀ ਬਣਾਉਂਦੇ ਤੇ ਲਸਣ ਦਾ ਵੀ ਬਣਾਉਂਦੇ ਤੇ। ਤੇ ਆਤਮਾ ਸਕੀਮ ਦੇ ਕੀ ਇਹਨਾਂ ਦੇ ਫਿਰ ਕਈ ਕੈਂਪ ਲੱਗਣੇ, ਉੱਥੇ ਜਾ ਕੇ ਅਸੀਂ ਸਟਾਲ ਲਗਾਉਣੇ। ਸਟਾਲ ਦੇ ਉੱਪਰ ਮਾਰਕੀਟਿੰਗ ਬਹੁਤ ਸੋਹਣੀ ਹੁੰਦੀ ਸੀ ਜੀ। ਸ਼ੁਰੂ ਚ ਨਾ ਅਸੀਂ 20 ਲੇਡੀਜ਼ ਹੋ ਗਈਆਂ, ਤਾਂ ਫਿਰ ਲੇਡੀਜ਼ ਨੂੰ ਇਹ ਹੋਇਆ ਵੀ ਚਲੋ ਠੀਕ ਹੈ, ਸ਼ਾਇਦ ਕੁਛ ਬਣ ਜੂਗਾ। 20-20 ਰੁਪਈਏ ਇਕੱਠੇ ਕਰਨੇ ਸਾਲ ਤੱਕ ਤਾਂ ਸਾਨੂੰ ਬਹੁਤ ਦਿੱਕਤਾਂ ਆਈਆਂ ਜੀ। ਜਦੋਂ ਮੈਂ ਸ਼ੁਰੂ ਚ ਇੱਥੇ ਆਈ ਸੀਗੀ ਨਾ, ਤੇ ਬੜੇ ਲੋਕ ਇਹ ਕਹਿੰਦੇ ਸੀ ਲੈ ਇਹ ਕਿੱਥੇ, ਇਹਨੇ ਟਿਕਣਾ ਨੀ ਇੱਥੇ, ਇਹਨੇ ਉਹ ਨੀ ਹੈ। ਪਰ ਇੱਥੇ ਦੇ ਲੋਕ ਬਹੁਤ ਹੀ ਬੈਕਵਰਡ ਚੱਲਦੇ ਸੀਗੇ, ਬਸ ਕੁੰਡ ਕੱਢ ਕੇ ਅੰਦਰ ਬੈਠੀਆਂ ਰਹਿਣ, ਕੋਈ ਬਾਹਰ ਨਾ ਨਿਕਲੇ, ਕੋਈ ਕੁਛ ਨੀ ਹੈ, ਕਿਸੇ ਨੇ ਕਿੱਦਾਂ ਦੀਆਂ ਗੱਲਾਂ ਕਰਨੀਆਂ। ਜਦੋਂ ਅਸੀਂ ਗਰੁੱਪ ਬਣਾਉਣਾ, ਕਿਸੇ ਨੇ ਕਹਿਣਾ ਲੈ ਰਹਿਣ ਦੋ, ਇਹ ਨੀ ਬਣਾਉਣੇ ਹੈ, ਇਹ ਤਾਂ ਨੀ ਕਰਨਾ, ਉਹ ਹਿੰਮਤ ਨੀ ਛੱਡੀ ਹੈ। ਮੁਨਾਫਾ ਤਾਂ ਜੀ ਮੈਨੂੰ ਇਹਦੇ ਵਿੱਚ ਬਹੁਤ ਹੋਇਆ। ਕਈ ਲੇਡੀਜ਼ ਸੀਗੀਆਂ ਜਿਹੜੀਆਂ ਪਿੱਛੇ ਅਟ ਗਈਆਂ ਸੀ, ਅਸੀਂ 3-4 ਲੇਡੀਜ਼ ਨੇ ਜਰਕ ਡਟ ਕੇ ਕੰਮ ਕੀਤਾ। ਜੇ ਅੱਜ ਕੱਲ ਦੇ ਸਮੇਂ ਦੇ ਵਿੱਚ ਦੇਖੋ ਤਾਂ ਅਸੀਂ ਆਪਣੇ ਆਪ ਵੀ ਬੱਚਿਆਂ ਦੀ ਪੜ੍ਹਾਈਆਂ ਕਿੰਨੀਆਂ ਔਖੀਆਂ ਨੇ, ਘਰ ਦੀ ਰੋਟੀ ਕਿਸ ਤਰ੍ਹਾਂ ਚੱਲਦੀ ਹੈ, ਦਿੱਕਤਾਂ ਤਾਂ ਬਹੁਤ ਆਉਂਦੀਆਂ ਨੇ। ਮੈਂ ਹਰੇਕ ਪ੍ਰਦਰਸ਼ਨੀ ਚ, ਹਰੇਕ ਮੇਲੇ ਦੇ ਵਿੱਚ ਮੈਂ ਜਾ ਕੇ ਆਪਣੇ ਸਟਾਲ ਵੀ ਲਗਾਉਂਦੀ ਸੀ, ਉੱਦਾਂ ਵੀ ਮੈਂ ਪ੍ਰਦਰਸ਼ਨੀਆਂ ਚ ਜਾਂਦੀ ਹੁੰਦੀ। ਕਠਿਨਾਈਆਂ ਤਾਂ ਬਹੁਤ ਆਈਆਂ, ਹੁਣ ਨੀ, ਹੁਣ ਸਾਡੇ ਪੈਰ ਬਹੁਤ ਸੋਹਣੇ ਜੰਮੇ ਹੋਏ ਆ। ਅਸੀਂ ਕਿਸੇ ਦੇ ਹੱਥਾਂ ਵੱਲ ਦੇਖਣ ਨਾਲੋਂ ਨਾ ਸਾਨੂੰ ਆਪਣੇ ਪੈਰਾਂ ਤੇ ਖੜਨਾ ਬਹੁਤ ਵਧੀਆ ਲੱਗਿਆ ਜੀ। ਸਾਡਾ 2002 ਦਾ ਗਰੁੱਪ ਚੱਲ ਰਿਹਾ, ਇੱਥੋਂ ਉੱਠ ਕੇ ਸਾਡੇ ਵਰਗੀਆਂ 2-4 ਲੇਡੀਜ਼ ਹੈ ਜਾਂ ਮੈਂ ਉੱਠ ਕੇ ਖੜੀ ਹੋ ਸਕਦੀਆਂ, ਤਾਂ ਹੋਰ ਪਿੰਡਾਂ ਦੇ ਵਿੱਚ ਤਾਂ ਬਹੁਤ ਸਹੂਲਤਾਂ। ਕਿਸੇ ਜਗ੍ਹਾ ਨਹੀਂ ਵੀ ਹੁੰਦੀਆਂ ਤਾਂ ਥੋੜੀ ਜਿਹੀ ਹਿੰਮਤ ਮਾਰ ਕੇ ਆਪਣੇ ਆਪ ਨੂੰ ਸਪੋਰਟ ਕਰਕੇ ਬੰਦੇ ਨੂੰ ਖੜਾ ਹੋਣਾ ਪੈਣਾ ਹੈ, ਖੜਾ ਹੋਣਾ ਹੀ ਚਾਹੀਦਾ ਹੈ। ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਕਹਿੰਦੇ ਜਿੰਨੇ ਬੰਦੇ ਘਰੇ ਹੈਗੇ ਉਨੇ ਕਮਾਣਗੇ ਤਾਂ ਖਾਣਗੇ, ਪਿੰਡਾਂ ਦੇ ਵਿੱਚੋਂ ਸ਼ਹਿਰ ਵੱਲ ਨੂੰ ਭੱਜਦੇ ਨੇ, ਤੇ ਮੈਂ ਸ਼ਹਿਰ ਦੇ ਵਿੱਚੋਂ ਆਣ ਕੇ ਪਿੰਡ ਦੇ ਵਿੱਚ ਆਣ ਕੇ ਆਪਣੇ ਪੈਰ ਟਿਕਾਏ ਆ, ਇੰਨੀ ਹਿੰਮਤ ਬਣਾਈ ਆ, ਆਪਣੀ ਸ਼ਕਤੀ ਆ।
3: ਮੈਂ ਸਰਬਜੀਤ ਕੌਰ, ਪਿੰਡ ਚੰਦਪੁਰ ਬੇਲਾ, ਜ਼ਿਲ੍ਹਾ ਰੋਪੜ ਦੀ ਰਹਿਣ ਵਾਲੀ ਆ। ਇੱਕ ਦਿਨ ਭੈਣ ਜੀ ਸੀਮਾ ਰਾਣੀ ਨੇ ਮੈਨੂੰ ਆਪਣੇ ਗਰੁੱਪ ਬਾਰੇ ਜਾਣਕਾਰੀ ਦਿੱਤੀ। ਮੈਂ ਨਾ ਸਿਰਫ ਆਪਣੇ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਦੀ ਆ, ਬਲਕਿ ਆਪਣੇ ਬੱਚਿਆਂ ਨੂੰ ਵੀ ਹੁਣ ਵਧੀਆ ਪੜ੍ਹਾਈ ਕਰਵਾ ਰਹੀ ਆ। ਮੈਂ ਹੋਰ ਵੀ 7-8 ਔਰਤਾਂ ਨੂੰ ਇਸ ਗਰੁੱਪ ਨਾਲ ਜੋੜਿਆ ਹੋਇਆ ਹੈ। ਪਿੰਡ ਦੀਆਂ ਔਰਤਾਂ ਨਾਲ ਮਿਲ ਕੇ ਗਰੁੱਪ ਦੀ ਸ਼ੁਰੂਆਤ ਕੀਤੀ ਤੇ ਇਸ ਗਰੁੱਪ ਨੇ ਔਰਤਾਂ ਨੂੰ ਰੁਜ਼ਗਾਰ ਪ੍ਰਦਾਨ ਕਰਵਾਇਆ। ਪਿੰਡ ਦੀਆਂ ਔਰਤਾਂ ਆਪਣੇ ਘਰ ਤੋਂ ਬਾਹਰ ਆ ਕੇ ਰੁਜ਼ਗਾਰ ਕਮਾ ਰਹੀਆਂ ਨੇ।
2: ਮੈਂ ਤਾਂ ਇਹ ਸੋਚਦੀ ਹਾਂ ਵੀ ਹਰੇਕ ਲੇਡੀਜ਼ ਨੂੰ ਅੱਗੇ ਹੋ ਕੇ ਇਹ ਕੰਮ ਕਰਨੇ ਚਾਹੀਦੇ ਆ। ਆਪ ਹਿੰਮਤ ਮਾਰ ਕੇ ਅੱਗੇ ਨੂੰ ਹੋ ਕੇ ਕੰਮ ਕਰੋ।

ਪਿੰਡਾਂ ਦਾ ਜੀਵਨ ਸਾਦਾ ਜੀਵਨ ਹੁੰਦਾ ਹੈ। ਬਹੁਤ ਤਰ੍ਹਾਂ ਦੀ ਸਵਾਣੀਆਂ ਔਰਤਾਂ ਕੰਮ ਕਰਦੀਆਂ ਨੇ, ਇਸ ਵਿੱਚ ਐਮਬਰਾਇਡਰੀ ਵੀ ਹੁੰਦੀ ਹੈ, ਫੁਲਕਾਰੀ ਕਰਦੀਆਂ ਨੇ। ਸੈਲਫ ਹੈਲਪ ਗਰੁੱਪਸ ਨੇ ਹੱਥਾਂ ਦੇ ਬਣੇ ਅਚਾਰ, ਪਾਪੜ, ਇਹੋ ਜਿਹੇ ਹੁਨਰ 'ਚ ਅੱਗੇ ਆਏ ਤਾਂ ਕੀ ਨਹੀਂ ਹੋ ਸਕਦਾ। ਤੇ ਅੱਜ ਦੀ ਪਿੰਡ ਦੀ ਔਰਤ ਸਿਰਫ ਚੁੱਲ੍ਹੇ ਤੱਕ ਸੀਮਤ ਨਹੀਂ ਰਹੀ, ਉਹ ਸੈਲਫ ਹੈਲਪ ਗਰੁੱਪ ਜਿਵੇਂ ਅਸੀਂ ਗੱਲ ਕੀਤੀ ਹੈ, ਸਵੈ ਸਹਾਇਤਾ ਸਮੂਹ ਚਲਾ ਰਹੀਆਂ ਨੇ। ਸਕੂਲ ਵਿੱਚ ਮਿਡ ਡੇ ਮੀਲ ਯਾਨੀ ਕਿ ਖਾਣਾ ਬਣਾਉਣਾ, ਪੰਚਾਇਤ ਦੀ ਸਰਪੰਚ ਬਣ ਕੇ ਫੈਸਲੇ ਵੀ ਲੈ ਰਹੀਆਂ ਨੇ, ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਅਫਸਰ ਵੀ ਬਣਾ ਰਹੀਆਂ ਨੇ। ਅੱਜ 15 ਅਕਤੂਬਰ ਹੈ, ਕੌਮਾਂਤਰੀ ਪੇਂਡੂ ਮਹਿਲਾ ਦਿਵਸ ਅਸੀਂ ਮਨਾ ਰਹੇ ਹਾਂ। ਇਸ ਦਿਨ ਦਾ ਮੁੱਖ ਮਕਸਦ ਉਹਨਾਂ ਪੇਂਡੂ ਔਰਤਾਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਹੈ ਜੋ ਸਾਡੇ ਸਮਾਜ, ਖੇਤੀਬਾੜੀ ਤੇ ਘਰਾਂ ਦੀ ਅਸਲ ਰੀੜ ਦੀ ਹੱਡੀ ਨੇ। ਸਾਡੇ ਪੰਜਾਬ ਤੇ ਦੇਸ਼ ਦੀ ਪੇਂਡੂ ਔਰਤ ਸਵੇਰੇ ਤੜਕੇ ਉੱਠ ਕੇ ਹੀ ਘਰ ਦੇ ਕੰਮਾਂ ਤੋਂ ਲੈ ਕੇ ਪੂਰੀ ਮਿਹਨਤ ਕਰਦੀ ਹੈ। ਫਸਲ ਦੀ ਬਿਜਾਈ, ਵਾਢੀ ਤੇ ਪਸ਼ੂਆਂ ਦੀ ਸਾਂਭ ਸੰਭਾਲ ਵਿੱਚ ਉਸਦਾ ਹਿੱਸਾ ਕਿਤੇ ਘੱਟ ਨਹੀਂ ਹੈ। ਪੇਂਡੂ ਔਰਤ ਨਾ ਸਿਰਫ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ, ਸਗੋਂ ਸਾਡੇ ਸੱਭਿਆਚਾਰ, ਰੀਤੀ ਰਿਵਾਜਾਂ ਤੇ ਕਦਰਾਂ ਕੀਮਤਾਂ ਨੂੰ ਵੀ ਸੰਭਾਲ ਕੇ ਰੱਖਦੀ ਹੈ। ਸੋ ਅਸੀਂ ਉਹਨਾਂ ਔਰਤਾਂ ਨੂੰ ਕਵਾਂਗੇ ਜੈ ਹਿੰਦ, ਜੈ ਪੰਜਾਬ। ਪ੍ਰੋਗਰਾਮ ਹੈ ਕਿਸਾਨ ਵਾਲੀ। ਖੇਤੀ ਸੰਦੇਸ਼ ਦੀ ਗੱਲ ਕਰੀਏ ਤਾਂ ਖੇਤੀ ਸੰਦੇਸ਼ ਵਿੱਚ ਹੀ ਗੱਲ ਕਰਦੇ ਹਾਂ ਸੌਂਫ ਦੀ ਕਾਸ਼ਤ ਦੀਆਂ ਸੰਭਾਵਨਾਵਾਂ। ਸੌਂਫ ਮਹੱਤਵਪੂਰਨ ਮਸਾਲਾ ਫਸਲ ਹੈ ਜਿਸ ਦੀ ਵਰਤੋਂ ਇਸਦੀ ਸੁਹਾਵਣੀ ਖੁਸ਼ਬੂ, ਸਵਾਦ ਤੇ ਔਸ਼ਧੀ ਗੁਣਾਂ ਕਾਰਨ ਕੀਤੀ ਜਾਂਦੀ ਹੈ। ਇਸ ਦੀ ਬੀਜਾਂ ਦੀ ਵਰਤੋਂ ਅਚਾਰ, ਮਿਠਾਈਆਂ ਤੇ ਪੀਣ ਵਾਲੇ ਪਦਾਰਥਾਂ ਵਿੱਚ ਮਸਾਲੇ ਵਜੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਇਸ ਲਈ ਸੌਂਫ ਦੇ ਵਿਗਿਆਨਿਕ ਢੰਗ ਨਾਲ ਕਾਸ਼ਤ ਪੰਜਾਬ ਵਿੱਚ ਫਸਲੀ ਵਿਭਿੰਨਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਪਾਉਂਦੀ ਹੈ। ਸੌਂਫ ਨੂੰ ਚੰਗੇ ਵਿਕਾਸ ਤੇ ਚੰਗੀ ਗੁਣਵੱਤਾ ਵਾਲੇ ਬੀਜ ਉਤਪਾਦਨ ਲਈ ਠੰਡਾ ਤੇ ਖੁਸ਼ਕ ਮੌਸਮ ਚਾਹੀਦਾ ਹੈ। ਪੱਕਣ ਦੌਰਾਨ ਖਾਸ ਤੌਰ ਤੇ ਖੁਸ਼ਕ ਮੌਸਮ ਮਹੱਤਵਪੂਰਨ ਹੁੰਦਾ ਹੈ। ਸੌਂਫ ਨੂੰ ਵੱਖ ਵੱਖ ਸਾਉਣੀ ਫਸਲਾਂ ਜਿਵੇਂ ਕਿ ਝੋਨਾ, ਮੱਕੀ, ਮੂੰਗੀ, ਮਾਂਹ ਤੇ ਸਾਉਣੀ ਦੇ ਚਾਰਿਆਂ ਤੋਂ ਬਾਅਦ ਸਫਲਤਾ ਪੂਰਵਕ ਉਗਾਇਆ ਜਾ ਸਕਦਾ ਹੈ। ਅਜਮੇਰ ਫੈਨਲ 2 ਸੌਂਫ ਦੇ ਵੱਧ ਝਾੜ ਦੇਣ ਵਾਲੀ ਕਿਸਮ ਹੈ ਜੋ ਔਸਤਨ 5.0 ਕੁਇੰਟਲ ਪ੍ਰਤੀ ਏਕੜ ਬੀਜ ਦਾ ਝਾੜ ਦਿੰਦੀ ਹੈ। ਇਸ ਦੇ ਬੀਜਾਂ ਵਿੱਚ 1.6-1.8% ਤੱਕ ਜ਼ਰੂਰੀ ਤੇਲ ਹੁੰਦਾ ਹੈ ਜੋ ਇਸ ਨੂੰ ਇੱਕ ਵਧੀਆ ਗੁਣਵੱਤਾ ਵਾਲੀ ਸੌਂਫ ਦੀ ਕਿਸਮ ਵਜੋਂ ਮਹੱਤਵਪੂਰਨ ਬਣਾਉਂਦਾ ਹੈ। ਇਹ ਕਿਸਮ ਪੱਕਣ ਲਈ 170-175 ਦਿਨ ਲੈਂਦੀ ਹੈ। ਫਸਲ ਦੇ ਵਧੀਆ ਜੰਮ ਤੇ ਝਾੜ ਲਈ ਅਜਮੇਰ ਫੈਨਲ 2 ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਦੌਰਾਨ ਕੀਤੀ ਜਾਣੀ ਚਾਹੀਦੀ ਹੈ। ਖੇਤ ਦੀ ਤਿਆਰੀ ਤੇ ਬਿਜਾਈ ਦੀ ਗੱਲ ਕਰੀਏ ਤਾਂ ਬਿਜਾਈ ਲਈ ਖੇਤ ਨੂੰ 2-3 ਵਾਰ ਵਾਹਣ ਤੋਂ ਬਾਅਦ ਸੁਹਾਗਾ ਫੇਰੋ ਤਾਂ ਜੋ ਬੀਜ ਬੀਜਣ ਲਈ ਵਧੀਆ ਤਿਆਰ ਕੀਤਾ ਖੇਤ ਮਿਲ ਸਕੇ। ਖੇਤ ਵਿੱਚ ਬੂਟਿਆਂ ਦੀ ਸਹੀ ਗਿਣਤੀ ਲਈ 4 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤੋ। ਬਿਜਾਈ ਦਾ ਸਿਫਾਰਿਸ਼ ਕੀਤਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਹੈ। ਬੀਜ ਨੂੰ ਕੇਰਾ ਵਿਧੀ ਰਾਹੀਂ 3-4 ਸੈਂਟੀਮੀਟਰ ਦੀ ਡੂੰਘਾਈ ਤੇ ਬੀਜੋ ਤੇ ਕਤਾਰਾਂ ਵਿਚਕਾਰ 45 ਸੈਂਟੀਮੀਟਰ ਦਾ ਫਾਸਲਾ ਰੱਖੋ। ਮਿੱਟੀ ਦੀ ਬਣਤਰ ਦੇ ਆਧਾਰ ਤੇ 20 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ, 45 ਕਿਲੋ ਯੂਰੀਆ ਦੀ ਮਾਤਰਾ ਨੂੰ 2-3 ਕਿਸ਼ਤਾਂ ਵਿੱਚ ਪਾਓ। ਬੀਜਾਂ ਦੇ ਵਧੇਰੇ ਝਾੜ ਲਈ ਬਿਜਾਈ ਦੇ ਸਮੇਂ ਡਾਈ ਅਮੋਨੀਅਮ ਫਾਸਫੇਟ 26 ਕਿਲੋ ਰਾਹੀਂ 12 ਕਿਲੋ ਤੋਂ 25 ਪ੍ਰਤੀ ਏਕੜ ਪਾਓ। ਜਦੋਂ ਡਾਈ ਅਮੋਨੀਅਮ ਫਾਸਫੇਟ ਰਾਹੀਂ ਫਾਸਫੋਰਸ ਪਾਇਆ ਜਾਵੇ ਤਾਂ ਯੂਰੀਆ ਦੀ ਮਾਤਰਾ 10 ਕਿਲੋ ਪ੍ਰਤੀ ਏਕੜ ਘਟਾ ਦਿਓ। ਖੇਤ ਵਿੱਚ ਨਦੀਨਾਂ ਦੇ ਹਮਲੇ ਦੇ ਆਧਾਰ ਤੇ 1 ਜਾਂ 2 ਵਾਰ ਗੋਡੀ ਕੀਤੀ ਜਾਣੀ ਚਾਹੀਦੀ।

0: ਚਾਹੀਦੀ ਹੈ। ਫਸਲ ਨੂੰ ਬੇਲੋੜੇ ਮੁਕਾਬਲੇ ਤੋਂ ਬਚਾਉਣ ਲਈ ਇਸ ਦੇ ਸਿਹਤਮੰਦ ਵਾਧੇ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਨਦੀਨਾਂ ਨੂੰ ਹਟਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਸਮੇਂ ਸਿਰ ਕਟਾਈ ਸੌਂਫ ਦੇ ਬੀਜ ਦੀ ਗੁਣਵੱਤਾ ਬਣਾਈ ਰੱਖਣ ਲਈ ਮਹੱਤਵਪੂਰਨ ਹੈ। ਕਿਸਾਨਾਂ ਨੂੰ ਉਪਜ ਦੇ ਉਦੇਸ਼ ਅਨੁਸਾਰ ਕਟਾਈ ਕਰਨੀ ਚਾਹੀਦੀ ਹੈ। ਫਸਲ ਵਾਢੇ ਲਈ ਤਿਆਰ ਹੁੰਦੀ ਹੈ ਜਦੋਂ ਛਤਰੀ ਆਪਣਾ ਰੰਗ ਹਰੇ ਤੋਂ ਹਲਕੇ ਪੀਲੇ ਵਿੱਚ ਬਦਲਦੀ ਹੈ, ਜਿਸ ਨੂੰ ਬਿਜਾਈ ਤੋਂ ਬਾਅਦ ਆਮ ਤੌਰ ਤੇ ਇਸ ਪੜਾਅ ਤੇ ਪਹੁੰਚਣ ਲਈ ਘੱਟੋ ਘੱਟ 170 ਤੋਂ ਲੈ ਕੇ 175 ਦਿਨ ਲੱਗਦੇ ਨੇ। ਜਿਵੇਂ ਕਿ ਵਾਤਾਵਰਨ ਵਿੱਚ ਬਦਲਾਵ ਹੈ ਤੇ ਵਾਤਾਵਰਨ ਵਿੱਚ ਬਦਲਾਵ ਕਾਰਨ ਤਾਪਮਾਨ ਦੇ ਉਤਾਰ ਚੜਾਅ ਤੋਂ ਪਸ਼ੂਆਂ ਦਾ ਬਚਾਅ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਲਈ ਪਸ਼ੂ ਢਾਰਿਆਂ ਵਿੱਚ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਨੇ। ਵਾਧੂ ਹਰੇ ਪੱਠਿਆਂ ਦਾ ਚਾਰ ਬਣਾ ਕੇ ਰੱਖ ਲਓ ਤਾਂ ਜੋ ਸਮੇਂ ਸਿਰ ਇਹ ਕੰਮ ਆ ਸਕੇ। ਇਸ ਰੁੱਤ ਵਿੱਚ ਜਕਸੀਮ ਤੋਂ ਬਚਾਓ ਲਈ ਸਮੇਂ ਸਮੇਂ ਤੇ ਪਸ਼ੂ ਸ਼ੈੱਡਾਂ ਵਿੱਚ 2% ਫਿਨਾਇਲ ਦੇ ਘੋਲ ਚੂਨਾ ਜਾਂ ਸੋਡੀਅਮ ਹਾਈਪੋਕਲੋਰਾਈਟ 2.5-4% ਸੋਡੀਅਮ ਬਾਈਕਾਰਬੋਨੇਟ ਦਾ ਉਪਯੋਗ ਕਰਨਾ ਚਾਹੀਦਾ ਹੈ। ਬੱਕਰੀਆਂ ਵਿੱਚ ਐਟੀਰੋਟਿਕ ਸਿਮੀਆਂ ਤੋਂ ਬਚਾਅ ਲਈ ਟੀਕਾਕਰਨ ਵੀ ਕਰਨਾ ਚਾਹੀਦਾ ਹੈ। ਹਰੇ ਤੇ ਸੁੱਕੇ ਚਾਰੇ ਦੇ ਸੰਭਾਲ ਦੀ ਥਾਂ ਵੀ ਸਾਫ਼ ਤੇ ਸੁੱਕੀ ਹੋਵੇ। ਤੇ ਅਕਤੂਬਰ ਮਹੀਨਾ ਚੱਲ ਰਿਹਾ, ਅਕਤੂਬਰ ਮਹੀਨੇ ਦੇ ਸਿਖਲਾਈ ਕੋਰਸ ਨੇ, ਤੁਸੀਂ ਫੋਨ ਕਰ ਸਕਦੇ ਹੋ KVK ਅੰਮ੍ਰਿਤਸਰ ਵਿਖੇ 98-723-54-170 ਤੇ ਕੁਛ ਜਿਹੜੇ ਇਸ ਵਿੱਚ ਕੋਰਸਿਸ ਨੇ ਹੋ ਚੁੱਕੇ ਨੇ ਔਰ ਕੁਛ ਕੋਰਸਿਸ ਹੋਣੇ ਹਜੇ ਬਾਕੀ ਨੇ ਤੇ ਤੁਸੀਂ ਇਸ ਤੋਂ ਜਾਣਕਾਰੀ ਲੈ ਸਕਦੇ ਹੋ। ਅਸੀਂ ਇੱਕ ਵਾਰੀ ਨੰਬਰ ਫਿਰ ਦੱਸ ਰਹੇ ਹਾਂ, 98-723-54-170 ਯਾਨੀ 9872354170। ਤੇ ਜਿਵੇਂ ਕਿ ਕਿਸਾਨ ਵੀਰੋਂ ਅਸੀਂ ਦੇਖਦੇ ਹਾਂ ਕਿ ਪਰਾਲੀ ਜਲਣ ਦੇ ਜਿਹੜੇ ਕੇਸਿਸ ਨੇ ਬਹੁਤ ਜ਼ਿਆਦਾ ਵੱਧ ਰਹੇ ਨੇ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਆਪਣੇ ਕਿਸਾਨ ਵੀਰਾਂ ਨੂੰ, ਪਰਾਲੀ ਹੈ ਇਸ ਨੂੰ ਨਾ ਜਲਾਓ, ਇਸ ਨਾਲ ਵਾਤਾਵਰਨ ਵੀ ਅਸ਼ੁੱਧ ਹੁੰਦਾ ਹੈ। ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾ ਕੇ ਜ਼ਮੀਨ ਦੀ ਸਿਹਤ ਬਣਾਓ ਤੇ ਖੇਤੀ ਖਰਚੇ ਨੂੰ ਘਟਾਓ। ਅਸੀਂ ਪਹਿਲਾਂ ਵੀ ਇਸ ਬਾਰੇ ਵਾਰ ਵਾਰ ਜਾਣਕਾਰੀ ਦਿੰਦੇ ਹਾਂ। ਕਿਸਾਨ ਵੀਰ ਆਪਣੀ ਸਹੂਲਤ ਤੇ ਮਸ਼ੀਨਾਂ ਦੀ ਉਪਲਬਧਤਾ ਦੇ ਆਧਾਰ ਤੇ ਕਿਸੇ ਵੀ ਤਕਨੀਕ ਦੀ ਵਰਤੋਂ ਕਰਕੇ ਪਰਾਲੀ ਨੂੰ ਆਸਾਨੀ ਨਾਲ ਖੇਤ ਵਿੱਚ ਹੀ ਸੰਭਾਲ ਸਕਦੇ ਨੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵਾਰ ਵਾਰ ਕਿ ਆਓ ਇਸ ਤੱਤਾਂ ਦੀ ਖਾਣ ਨੂੰ ਖੇਤ ਵਿੱਚ ਹੀ ਸੰਭਾਲ ਕੇ ਰਸਾਇਣਿਕ ਖਾਦਾਂ ਤੇ ਨਿਰਭਰਤਾ ਘਟਾਈਏ ਕਿ ਪਰਾਲੀ ਨੂੰ ਜਿਹੜਾ ਹੈ ਅੱਗ ਲਗਾਉਣ ਨਾਲ ਤਕਰੀਬਨ 4.95 ਕਿਲੋ ਨਾਈਟ੍ਰੋਜਨ, 0.58 ਕਿਲੋ ਫਾਸਫੋਰਸ, 5 ਕਿਲੋ ਪੋਟਾਸ਼, 1.1 ਕਿਲੋ ਸਲਫਰ ਤੱਤ, 50 ਤੋਂ ਲੈ ਕੇ 70% ਸੂਖਮ ਤੱਤ ਤੇ 400 ਕਿਲੋ ਕਾਰਬਨ ਆਦਿ ਤੱਤਾਂ ਦਾ ਨੁਕਸਾਨ ਹੁੰਦਾ ਹੈ। ਜੇਕਰ 1 ਏਕੜ ਝੋਨੇ ਦੀ ਪਰਾਲੀ ਲਗਭਗ 2.5 ਟਨ ਨੂੰ ਖੇਤ ਵਿੱਚ ਮਿਲਾਇਆ ਜਾਵੇ ਤਾਂ ਕਾਫੀ ਤਰ੍ਹਾਂ ਦੀ ਧਰਤੀ ਉਪਜਾਊ ਹੋ ਸਕਦੀ ਹੈ। ਕਿਸਾਨ ਵੀਰੋਂ, ਕੀ ਪਰਾਲੀ ਨੂੰ ਨਾ ਚਲਾਇਆ ਜਾਵੇ ਬਲਕਿ ਇਸ ਨੂੰ ਖੇਤ ਵਿੱਚ ਮਿਲਾ ਕੇ ਖੇਤ ਦੀ ਗੁਣਵੱਤਾ ਨੂੰ ਵਧਾਇਆ ਜਾਵੇ। ਤੇ ਇਸ ਨਾਲ ਹੀ ਹੁਣ ਕਿਸਾਨ ਵੀਰੋ ਪ੍ਰੋਗਰਾਮ ਖਤਮ ਹੁੰਦਾ ਹੈ। ਜੈ ਹਿੰਦ, ਜੈ ਕਿਸਾਨ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
2: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
1: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
2: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
1: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
2: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
1: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪਲਕ ਮੁਛਾਲ ਤੇ ਕਮਲ ਖਾਨ ਦੀ ਆਵਾਜ਼ ਦੇ ਵਿੱਚ

ਅਮਰਿੰਦਰ ਗਿੱਲ ਦੀ ਆਵਾਜ਼ ਚ ਸੁਣ ਰਹੇ ਸੀ ਇਹ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7:10 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਜਨ ਸੇਵਾ ਸੇ ਦੇਸ਼ ਸੇਵਾ। ਉਦੋਂ ਤੱਕ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: सुनते हैं इन बारे वधेरे जानकारी खेती बाड़ी अफसर तो।
1: मेरा नाम है डॉक्टर इकबाल जी सिंह बैनीपाल ते मैं बतौर खेतीबाड़ी अफसर फतेहगढ़ साहब विखे तैनात हाँ। किसान भीरो जिवें कि तुहानू पता है पंजाब दे विच हर साल तकरीबन 180 लाख टन पराली उत्पन्न हुंदी है जिसका आपां ने सही प्रबंधन करना हुंदा है ताँ कि असी वातावरण साफ रख सकीए। इहदे दो तरीके ने, एक है एक्सीटू जिहदे विच पराली दीआं गंढां बना के इसनू आपां खेत दे विचों चुकवा दिंदे आ। दूसरा तरीका है इनसीटू जिहदे असी विच वाह के पराली अपने खेत की जिहड़ी जमीन है वह वध उपजाऊ कर सकते हैं। इहदे लई तीन मशीनां ने किसान वीरो, पहला एक हैप्पी सीडर मशीन हुंदी सी, हुण उसका एक सुधरिया होया रूप आउंदा सुपर सीडर मशीन जिहड़ी कि खड़े करचियां दे विच कणक की बिजाई कर दिंदी है। इस तों इलावा असीं पलटावें हलां दा जां मलचर का इस्तेमाल भी कर सकते हैं। तुसीं सिर्फ उन्नत किसान ऐप जां आई खेत मशीन ऐप के उत्ते अपने आप नूं रजिस्टर कर लो। जदों तुसीं रजिस्टर करोगे तां तुहाडे नेड़े तेड़े जिन्नियां भी मशीनां उपलब्ध ने तुहानूं उहदी जानकारी मिल जाएगी, उस तो तुसीं इन्हां दा इस्तेमाल कर सकते हो, किराए ते लै सकते हो।
2: मैं राकेश कुमार शर्मा मुख खेतीबाड़ी अफसर असी मोहाली तो बोल रहा ते साडा खेतीबाड़ी विभाग जिहड़ा पराली दे प्रबंधन लई इस वारी पूरा पबां भर हैगा। सब तो पहला जिहड़ी है किसानां नूं जिहड़ी है मशीनरी जिहड़ी है 50% उपलब्ध कराई है। साडे जिले च इस वेले तक साडे कोल 4 ही बेलर जिहड़े है गठ्ठा बना के जिहड़ियां इंडस्ट्री नूं अगे दिंदे है उह साडे कोल उपलब्ध हन। उह लगातार पिछला जिहड़ा समां जिहड़ी साडी अगेती जिहड़ी फसल कट्टी गई है उहदा सारे दीआं गठ्ठा बना के असी कामयाबी नाल दित्तियां। ਸਾਡਾ ਕੋਈ ਵੀ ਜਿਹੜਾ ਅੱਗ ਦਾ ਸਪੋਟ ਨਹੀਂ ਆਇਆ ਕਿਉਂਕਿ ਜਿਹੜੇ ਅਸੀਂ ਅੱਗ ਲਗਾਉਂਦੇ ਆ ਉਹਦੇ ਨਾਲ ਸਾਡੇ ਜਿਹੜੇ ਸੂਖਮ ਜੀਵ ਜੰਤੂ ਬੂਟੇ ਵਾਤਾਵਰਨ ਦਾ ਕਿੰਨਾ ਦੂਸ਼ਿਤ ਹੁੰਦਾ ਪਤਾ ਹੀ ਹੈ। ਇਸ ਨਾਲ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਇਸ ਵਾਰੀ ਜਿਹੜੀ ਆਪਣੀ ਪਰਾਲੀ ਨੂੰ ਸਾਂਭ ਕੇ ਬਿਨਾਂ ਅੱਗ ਲਾਇਆ ਜਿਲ੍ਹੇ ਨੂੰ ਆਪਾਂ ਮੋਹਰੀ ਜਿਲ੍ਹਿਆਂ ਚ ਲੈ ਕੇ ਆਉਣਾ।
0: ਕਿਸਾਨ ਭਰਾ ਵੀ ਹੁਣ ਜਾਗਰੂਕ ਹੋ ਰਹੇ ਨੇ ਤੇ ਸਰਕਾਰ ਦੇ ਮਾਰਗ ਦਰਸ਼ਨ ਨਾਲ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦਾ ਚੁਗਿਰਦੇ ਪੱਖੀ ਸੁਖਾਵਾਂ ਨਿਪਟਾਰਾ ਕਰਕੇ ਫਾਇਦਾ ਚੁੱਕ ਰਹੇ ਨੇ। ਆਓ ਸੁਣਦੇ ਹਾਂ ਅਜਿਹੇ ਹੀ ਕੁਝ ਕਿਸਾਨਾਂ ਤੋਂ ਉਹਨਾਂ ਵੱਲੋਂ ਅਪਣਾਏ ਜਾ ਰਹੇ ਤਰੀਕਿਆਂ ਬਾਰੇ।
3: ਮੈਂ ਬਲਜੀਤ ਸਿੰਘ ਫਾਜ਼ਿਲਕਾ ਤੋਂ, ਮੇਰੇ ਵੱਲੋਂ ਪਿਛਲੇ ਕਰੀਬ 4 ਸਾਲਾਂ ਤੋਂ ਬੈਲਰ ਦੇ ਨਾਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ। ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਅਸੀਂ ਉਸ ਪਰਾਲੀ ਨੂੰ ਰੀਪਰ ਦੇ ਨਾਲ ਪਹਿਲਾਂ ਇਕੱਠਾ ਕਰਕੇ ਉਸ ਤੋਂ ਬਾਅਦ ਰੈਕ ਨਾਲ ਉਸ ਦੀਆਂ ਲਾਈਨਾਂ ਬਣਾ ਕੇ ਉਸ ਤੋਂ ਬਾਅਦ ਬੈਲਰ ਨਾਲ ਉਸ ਦੀਆਂ ਗੱਠਾਂ ਬਣਾ ਕੇ ਉਸ ਨੂੰ ਜੋ ਹੈ ਬਿਜਲੀ ਬਣਾਉਣ ਵਾਲੇ ਕਾਰਖਾਨਿਆਂ ਨੂੰ ਵੇਚਿਆ ਜਾਂਦਾ ਹੈ। ਇਸ ਨਾਲ ਜਿੱਥੇ ਪ੍ਰਦੂਸ਼ਣ ਜਾਂ ਵਾਤਾਵਰਨ ਸਾਫ ਸੁਥਰਾ ਹੁੰਦਾ ਹੈ, ਪ੍ਰਦੂਸ਼ਣ ਘੱਟ ਹੁੰਦਾ ਹੈ, ਖਤਮ ਹੁੰਦਾ ਹੈ, ਉੱਥੇ ਹੀ ਸਾਨੂੰ ਇੱਕ ਚੰਗੀ ਆਮਦਨ ਦਾ ਸਾਧਨ ਵੀ ਮਿਲਦਾ ਹੈ। ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਬੈਲਰ ਮਸ਼ੀਨਰੀ ਰਾਹੀਂ ਪਰਾਲੀ ਦਾ ਨਿਪਟਾਰਾ ਕਰਨ ਅਤੇ ਵਾਤਾਵਰਨ ਨੂੰ ਆਉਣ ਵਾਲੇ ਭਵਿੱਖ ਲਈ ਬਚਾਉਣ।
4: ਮੇਰਾ ਨਾਮ ਯਾਦਵਿੰਦਰ ਸਿੰਘ ਹੈ, ਮੈਂ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਬਜਾਏ ਅਸੀਂ ਪਰਾਲੀ ਦੀਆਂ ਜਿਹੜੀਆਂ ਗੱਠਾਂ ਨੇ ਉਹਨੂੰ ਬਣਾ ਕੇ ਵੇਚਣ ਦਾ ਕੰਮ ਕਰਦੇ ਹਾਂ। ਔਰ ਦੇਖੋ ਤੁਸੀਂ ਜਿੱਥੇ ਇਸ ਦੇ ਵਿੱਚ ਸਾਡੇ ਅਸੀਂ ਸਰਕਾਰ ਦੀ ਮਦਦ ਕਰਦੇ ਹਾਂ, ਕਿਸਾਨਾਂ ਦੀ ਮਦਦ ਕਰਦੇ ਹਾਂ, ਉੱਥੇ ਸਾਡਾ ਵੀ ਫਾਇਦਾ ਹੁੰਦਾ। ਝੋਨੇ ਦੀ ਕਟਾਈ ਤੋਂ ਬਾਅਦ ਖੇਤ 'ਚ ਜਿਹੜੀ ਪਰਾਲੀ ਬਚ ਜਾਂਦੀ ਹੈ ਤੇ ਬੇਲਰ ਦੀ ਸਹਾਇਤਾ ਦੇ ਨਾਲ ਅਸੀਂ ਉਹਨਾਂ ਨੂੰ ਗੱਠਾਂ ਦੇ ਵਿੱਚ ਤਬਦੀਲ ਕਰਦੇ ਹਾਂ, ਫਿਰ ਉਹਨਾਂ ਨੂੰ ਇੱਕ ਥਾਂ 'ਤੇ ਸਟੋਰ ਕਰਕੇ ਰੱਖਦੇ ਹਾਂ। ਜਿਵੇਂ ਜਿਵੇਂ ਡਿਮਾਂਡ ਆਉਂਦੀ ਹੈ, ਚਾਹੇ ਉਹ ਬਿਜਲੀ ਘਰ ਹੋਣ ਚਾਹੇ ਉਹ ਫਰਨਸ ਫੈਕਟਰੀਆਂ ਹੋਣ, ਅਸੀਂ ਉਹਨਾਂ ਨੂੰ ਉੱਥੋਂ ਸਪਲਾਈ ਕਰਦੇ ਹਾਂ ਅਤੇ ਦੂਸਰੇ ਪਾਸੇ ਇਸ ਦਾ ਸਾਨੂੰ ਫਾਇਦਾ ਹੁੰਦਾ ਅਤੇ ਅਸੀਂ ਇੱਕ ਸੀਜ਼ਨ ਦੇ ਵਿੱਚੋਂ ਲੱਖਾਂ ਰੁਪਏ ਦੀ ਕਮਾਈ ਹੈ ਜਿਹੜੀ ਉਹ ਕਰਦੇ ਹਾਂ।
5: ਮੇਰਾ ਨਾਮ ਗੁਰਦੀਪ ਸਿੰਘ ਢਾਲੀਵਾਲ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਪਹਿਲਾਂ ਮੇਰੇ ਫਾਦਰ ਖੇਤੀ ਕਰਦੇ ਸੀ ਰਵਾਇਤੀ, ਜਿੱਦਾਂ ਆਮ ਕਿਸਾਨ ਪਰਾਲੀ ਨੂੰ ਜਾਂ ਕਣਕ ਦੇ ਨਾੜ ਨੂੰ ਅੱਗ ਲਗਾ ਦਿੰਦੇ ਸੀ ਤੇ ਜਦੋਂ ਮੈਂ ਸੋਚਿਆ ਵਾ ਵੀ ਇਹਦੇ ਨਾਲ ਮਿੱਟੀ ਵੀ ਜਲਦੀ ਹੈ, ਤੱਤ ਸੁਖਮ ਜਾਂ ਜੀਵ ਜਲਦੇ ਨੇ, ਅਸੀਂ ਕੀ ਕਹਿੰਦਾ ਜੋ ਨਵੀਆਂ ਮਸ਼ੀਨਰੀਆਂ ਆ ਗਈਆਂ ਉਹਦੇ ਨਾਲ ਅਸੀਂ ਕਿਰਾਏ ਤੇ ਸੁਪਰ ਸੀਡਰ ਨਾਲ ਬੀਜ ਲੈਂਦੇ ਹਾਂ, ਜਿਹਦੇ ਨਾਲ ਖਾਦ ਵੀ ਬਣਦੀ ਹੈ ਤੇ ਉਪਜਾਊ ਸ਼ਕਤੀ ਵੀ ਧਰਤੀ ਦੀ ਵੱਧਦੀ ਹੈਗੀ ਹੈ। ਜਿਵੇਂ ਸਮੇਂ ਦੀ ਹੀ ਲੋੜ ਹੈ ਆਪਣੀ ਧਰਤੀ ਨੂੰ ਬਚਾਉਣਾ ਹੈ ਆਪਾਂ ਨੇ, ਜੇ ਚੰਗੀ ਫਸਲ ਲੈਣੀ ਹੈ ਅਸੀਂ ਹੋਰ ਰਸਾਇਣਿਕ ਵੱਧ ਖਾਦਾਂ ਦਾ ਖਰਚਾ ਘਟਾਉਣਾ ਤਾਂ ਪਰਾਲੀ ਨੂੰ ਵਿੱਚ ਹੀ ਪਾਓ ਮਸ਼ੀਨਰੀ ਨਾਲ, ਇਹ ਖਾਦ ਦਾ ਵੀ ਕੰਮ ਦਿੰਦੀ ਹੈ ਤੇ ਪ੍ਰਦੂਸ਼ਣ ਵੀ ਘਟਦਾ ਹੈ ਇਸ ਨਾਲ।
0: ਆਓ ਹੁਣ ਗੱਲ ਕਰਦੇ ਹਾਂ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਬਾਰੇ। ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਇੱਕ ਦੇਸ਼ ਵਿਆਪੀ ਮੁਹਿੰਮ ਹੈ ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਅਗਸਤ 2026 ਵਿੱਚ ਕੀਤੀ ਗਈ ਸੀ। ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਬਾਰੇ ਜ਼ਿਕਰ ਵੀ ਕੀਤਾ।
6: ਯੁਵਾਓਂ ਨੇ ਨਸ਼ੇ ਸੇ ਦੂਰ ਰਹਿਣੇ ਕੀ ਪ੍ਰਤਿਗਿਆ ਲੀ ਔਰ ਇਸ ਸੰਦੇਸ਼ ਕੋ ਦੂਸਰੋਂ ਤੱਕ ਪਹੁੰਚਾਨੇ ਕੀ ਜ਼ਿੰਮੇਵਾਰੀ ਵੀ ਲੀ। ਇਹ ਸਭ ਹੋ ਰਹਾ ਹੈ ਨਸ਼ਾ ਮੁਕਤ ਯੁਵਾ ਅਭਿਆਨ ਕੇ ਤਹਿਤ। ਇਸ ਮੇ ਮਾਈ ਭਾਰਤ ਕੇ ਵਾਲੰਟੀਅਰ ਸ਼ਾਮਿਲ ਹੈ ਔਰ ਜਾਗਰੂਕਤਾ ਕੇ ਕਾਰਜਕ੍ਰਮ ਹੋਏ ਹੈ। ਨਸ਼ਾ ਮੁਕਤੀ ਕਾ ਸੰਦੇਸ਼, ਹਮਾਰੇ ਯੁਵਾ ਖੁਦ ਇਸ ਸੰਦੇਸ਼ ਕੋ ਆਗੇ ਬੜਾ ਰਹੇ। ਮਾਈ ਭਾਰਤ ਪਰ ਐਂਥੇਮ, ਸਲੋਗਨ ਰਾਈਟਿੰਗ ਔਰ ਨੁੱਕੜ ਨਾਟਕ ਜੈਸੀ ਅਲੱਗ ਅਲੱਗ ਪ੍ਰਤੀਯੋਗਿਤਾ ਹੋਈ।
0: ਸਰਕਾਰ ਨਸ਼ਾ ਮੁਕਤ ਯੁਵਾ ਤੇ ਧਿਆਨ ਕੇਂਦਰਿਤ ਕਰਦਿਆਂ ਖਾਸ ਤੌਰ ਤੇ

0: ਰਾਤ ਨੂੰ ਨਸ਼ਿਆਂ ਦੀ ਅਲਾਮਤ ਤੋਂ ਆਜ਼ਾਦ ਕਰਾਉਣ ਲਈ ਪੂਰੀ ਵਾਲ ਆ ਰਹੀ ਹੈ। ਇਸ ਸੰਬੰਧ ਵਿੱਚ ਧਾਰਮਿਕ ਆਗੂਆਂ ਦੀ ਜਾਗਰੂਕਤਾ ਪੈਦਾ ਕਰਨ ਚ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਵੀ ਹਾਲ ਹੀ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਸੱਦਾ ਦਿੱਤਾ।
1: ਜੈ ਮਾਤਾ ਦੀ। ਮੈਂ ਗਗਨ ਸ਼ਰਮਾ ਜਲੰਧਰ ਤੋਂ ਬੋਲ ਰਿਹਾ ਹਾਂ। ਅੱਜ ਮੈਂ ਆਪਣੇ ਸਾਰੇ ਨੌਜਵਾਨ ਬੱਚਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਇਹ ਮਨੁੱਖੀ ਦੇ ਪਰਮਾਤਮਾ ਦੀ ਦਿੱਤੀ ਹੋਈ ਬਹੁਤ ਵੱਡੀ ਦਾਤ ਹੈ। ਇਹ ਮਨੁੱਖੀ ਜੀਵਨ ਸਾਨੂੰ ਬਹੁਤ ਮੁਸ਼ਕਲਾਂ ਨਾਲ ਮਿਲਦਾ ਹੈ। ਨਸ਼ਾ ਸਿਰਫ ਸਰੀਰ ਨੂੰ ਹੀ ਨਹੀਂ ਖਤਮ ਕਰਦਾ, ਸਗੋਂ ਸਾਡੀ ਬੁੱਧੀ, ਪਰਿਵਾਰ ਅਤੇ ਆਤਮਾ ਦਾ ਵੀ ਵਿਨਾਸ਼ ਕਰ ਦਿੰਦਾ ਹੈ। ਅੱਗੇ ਆਓ, ਸੇਵਾ ਨਾਲ ਜੁੜੋ। ਮੰਦਿਰ ਹੋਵੇ, ਸਮਾਜ ਹੋਵੇ ਜਾਂ ਕਿਸੇ ਲੋੜਵੰਦ ਦੀ ਮਦਦ, ਨਿਸਵਾਰਥ ਸੇਵਾ ਵਿੱਚ ਉਹ ਸਕੂਨ ਅਤੇ ਆਨੰਦ ਹੈ ਜੋ ਦੁਨੀਆ ਦਾ ਕੋਈ ਨਸ਼ਾ ਨਹੀਂ ਦੇ ਸਕਦਾ।
2: ਮੈਂ ਆਚਾਰਿਆ ਨਰਿੰਦਰ ਮੋਹਨ। ਜੇ ਨਸ਼ਾ ਇੱਕ ਇਨਸਾਨ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ ਤਾਂ ਇਸ ਦੀ ਮਾਰ ਅਕਸਰ ਪੂਰੇ ਪਰਿਵਾਰ ਨੂੰ ਸਹਿਣੀ ਪੈਂਦੀ ਹੈ। ਸਿਹਤ ਖਤਰੇ ਵਿੱਚ ਪੈਂਦੀ ਹੈ, ਕਮਾਈ ਬਰਬਾਦ ਹੋ ਸਕਦੀ ਹੈ ਅਤੇ ਪਿਆਰ ਭਰੇ ਰਿਸ਼ਤਿਆਂ ਵਿੱਚ ਦਰਾਰਾਂ ਪੈ ਸਕਦੀਆਂ ਨੇ। ਨਸ਼ਾ ਦਿਮਾਗ ਦੀ ਕਾਰਜ ਪ੍ਰਣਾਲੀ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਿਹਤ ਵੀ ਵਿਗੜਦੀ ਹੈ। ਨਸ਼ੇ ਤੋਂ ਮੁਕਤੀ ਲਈ ਡਾਕਟਰੀ ਸਲਾਹ, ਕਾਉਂਸਲਿੰਗ ਅਤੇ ਪਰਿਵਾਰ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਫ਼ਰਤ ਨਹੀਂ, ਸਹਾਰਾ ਦਿਓ।
0: ਆਓ ਸੁਣਦੇ ਹਾਂ ਪੰਜਾਬ ਦੇ ਨੌਜਵਾਨਾਂ ਤੇ ਆਮ ਲੋਕਾਂ ਦਾ ਇਸ ਸੰਬੰਧ ਵਿੱਚ ਕੀ ਕਹਿਣਾ ਹੈ।
3: ਮੇਰਾ ਨਾਮ ਹੈ ਗੁਰਮੁਖ ਸਿੰਘ, ਮੈਂ ਜਲੰਧਰ ਤੋਂ ਬੋਲ ਰਿਹਾ। ਜੇ ਸਾਡੇ ਵਿੱਚੋਂ ਕੋਈ ਇੱਕ ਦਿਨ ਵੀ ਚੁੱਪ ਰਹੇ ਨਾ ਤੇ ਪਰੇਸ਼ਾਨ ਦਿਖੇ ਤਾਂ ਫਿਰ ਅਸੀਂ ਉਸ ਨੂੰ ਨਾ ਕੱਲਾ ਨਹੀਂ ਛੱਡਦੇ ਤੇ ਅਸੀਂ ਪੁੱਛਦੇ ਹਾਂ, ਉਹਦੇ ਨਾਲ ਮਜ਼ਾਕ ਕਰਦੇ ਹਾਂ ਤੇ ਉਹਦਾ ਮੂਡ ਠੀਕ ਕਰਕੇ ਹੀ ਹਟਦੇ ਹਾਂ। ਦੋਸਤੀ ਦਾ ਮਤਲਬ ਸਿਰਫ ਹੱਸਣਾ ਨਹੀਂ ਹੁੰਦਾ, ਦੋਸਤੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਕੱਠੇ ਹੱਸ ਲਿਆ, ਸਗੋਂ ਜਦੋਂ ਸਾਥੀ ਡਗਮਗਾਉਣ ਲੱਗੇ ਨਾ, ਜਦੋਂ ਸਾਥੀ ਡੋਲਣ ਲੱਗੇ ਤੇ ਉਹਦਾ ਹੱਥ ਫੜ ਕੇ ਸਹੀ ਰਾਹ ਤੇ ਵੀ ਲਿਆਉਣਾ ਪੈਂਦਾ ਵਾ। ਤੇ ਭਾਵੇਂ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ, ਅਸੀਂ ਉਸ ਨੂੰ ਆਪਣੇ ਲਾਗੇ ਨਹੀਂ ਆਉਣ ਦਿੰਦੇ। ਸਾਡੀ ਯਾਰੀ, ਖੇਡਾਂ ਦੀ ਤਿਆਰੀ, ਨਸ਼ਿਆਂ ਤੇ ਪਵੇਗੀ ਭਾਰੀ।
4: ਮੇਰਾ ਨਾਮ ਰਜਨੀ ਹੈ ਔਰ ਮੈਂ ਮੋਹਾਲੀ ਤੋਂ ਬੋਲ ਰਹੀ, ਮੈਂ ਇੱਕ ਗ੍ਰਹਿਣੀ ਹਾਂ। ਅੱਜ ਕੱਲ੍ਹ ਜਿਸਦਾ ਬੱਚਿਆਂ ਨੂੰ ਹੁੰਦਾ ਟੈਨਸ਼ਨ ਹੁੰਦੀ ਕਿ ਅਸੀਂ ਅੱਛਾ ਕਮਾਈਏ, ਅੱਛਾ ਅੱਗੇ ਵਧੀਏ, ਇਸ ਟੈਨਸ਼ਨ ਦੇ ਕਾਰਨ ਉਹ ਨਸ਼ੇ ਵੱਲ ਲੱਗ ਜਾਂਦੇ ਨੇ। ਉਹ ਆਪਣਾ ਖਾਣ ਪੀਣ ਦਾ ਖਿਆਲ ਰੱਖਦੇ, ਕਈ ਬੱਚੇ ਜਿਹੜੇ ਹੁੰਦੇ ਰਾਤ ਦੀ ਡਿਊਟੀ ਕਰਦੇ ਨੇ ਕਿ ਨਾਈਟ ਸ਼ਿਫਟਾਂ ਲਾ ਲੈਂਦੇ ਨੇ ਔਰ ਇਸਦੇ ਕਾਰਨ ਉਹਨਾਂ ਦਾ ਸਾਰੇ ਸ਼ਡਿਊਲ ਚੇਂਜ ਹੋ ਜਾਂਦਾ। ਇਸ ਕਰਕੇ ਸਾਨੂੰ ਚਾਹੀਦਾ ਕਿ ਆਪਣੇ ਬੱਚਿਆਂ ਵੱਲ ਧਿਆਨ ਰੱਖੀਏ ਕਿ ਫਾਲਤੂ ਬੱਚੇ ਇੱਧਰ ਉੱਧਰ ਨਾ ਖਿਆਲ ਰੱਖਣ, ਆਪਣੇ ਨਾ ਜਾਣ ਤੇ ਆਪਣਾ ਖਾਣ ਪੀਣ ਦਾ ਖਿਆਲ ਰੱਖਣ, ਆਪਣੀ ਸਿਹਤ ਦਾ ਧਿਆਨ ਰੱਖਣ। ਮਾਂ ਪਿਓ ਨੂੰ ਚਾਹੀਦਾ ਅਸੀਂ ਆਪਣੇ ਬੱਚੇ ਦੀ ਹਰਕਤਾਂ ਖਿਆਲ ਰੱਖੀਏ।
5: ਜਗ੍ਹਾ ਜਗ੍ਹਾ ਨੌਜਵਾਨ ਜਿਹੜਾ ਹੈ ਨਸ਼ਿਆਂ ਦੇ ਫਸਿਆ ਹੋਇਆ, ਇਸ ਵਾਸਤੇ ਸਮਾਜਿਕ ਜਥੇਬੰਦੀਆਂ, ਮਾਸਟਰ ਗੁਰੂ ਵਰਗ, ਟੀਚਰ, ਧਾਰਮਿਕ ਜਥੇਬੰਦੀਆਂ ਸਭ ਨੂੰ ਅੱਗੇ ਆ ਕੇ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਕੱਢਣ ਵਾਸਤੇ ਗੱਲਾਂ ਕਰਨੇ ਪੈਣ। ਸਮਾਜ ਹੀ ਖੜਾ ਹੋਏਗਾ ਤਾਂ ਹੀ ਪੰਜਾਬ ਨੂੰ ਅਸੀਂ ਨਸ਼ਿਆਂ ਤੋਂ ਬਚਾ ਪਾਵਾਂਗੇ।
0: ਇਸ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ। ਮੋਹਾਲੀ ਤੋਂ ਮਨੋਜ ਗਿਰਦਰ, ਫਾਜ਼ਿਲਕਾ ਤੋਂ ਜੈਲੇਸ਼ ਚਠਈ, ਪਠਾਨਕੋਟ ਤੋਂ ਰਜਨੀਸ਼ ਤੇ ਪਟਿਆਲਾ ਤੋਂ ਰਾਹ ਵਰਿੰਦਰ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ ਤੇ ਅਮਨਪ੍ਰੀਤ ਕੌਰ, ਪੇਸ਼ਕਸ਼ ਰਾਜੇਸ਼ ਬਾਲੀ।
6: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਚੰਦਨ ਦਾਸ ਦੀ ਆਵਾਜ਼ 'ਚ ਆਬਸ਼ਾਰ ਪ੍ਰੋਗਰਾਮ 'ਚ ਗਜ਼ਲ।

0: ਹਲਕਾ ਯਾਗਨਿਕ ਤੇ ਕੁਮਾਰ ਸਾਨੂੰ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਇਹ ਖੂਬਸੂਰਤ ਗੀਤ।
1: एक जमाने से कहानी है सुना रही आकाशवाणी।

0: ਬਣੇ।
1: ਭਾਰਤ ਦਾ ਇਹ ਮਾਣਮੱਤਾ ਗੌਰਵ ਜਿਸ ਵਿਚ ਭਾਰਤ ਨੇ ਪੂਰੇ ਵਿਸ਼ਵ ਨੂੰ ਬਹੁਤ ਕੁਝ ਦਿੱਤਾ, ਅੱਜ ਫਿਰ ਵਾਪਿਸ ਆ ਰਿਹਾ ਹੈ। ਦੁਨੀਆ ਚ ਸਭ ਤੋਂ ਤੇਜ਼ ਰਫਤਾਰ ਦੇ ਨਾਲ ਅੱਗੇ ਵਧਦੀ ਅਰਥ ਵਿਵਸਥਾ ਨਾਲ ਫਿਰ ਤੋਂ ਵਾਪਸ ਪਰਤ ਰਹੀ ਹੈ ਮਿੱਟੀ ਦੀ ਸੁਨਹਿਰੀ ਚਮਕ। ਮੇਕ ਇਨ ਇੰਡੀਆ ਨੇ ਉੱਦਮੀ ਭਾਰਤ ਨੂੰ ਨਵੀਂ ਊਰਜਾ ਨਾਲ ਭਰ ਕੇ ਇਸ ਨੂੰ ਬਣਾ ਦਿੱਤਾ ਹੈ ਵਰਲਡ ਮੈਨੂਫੈਕਚਰਿੰਗ ਹੱਬ। ਭਾਰਤੀ ਉੱਦਮੀਆਂ ਨੂੰ ਨਾਲ ਹੀ ਆਤਮ ਨਿਰਭਰਤਾ ਤੇ ਆਤਮ ਵਿਸ਼ਵਾਸ ਦੀ ਨਵੀਂ ਤਾਕਤ ਵੀ ਦਿੱਤੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਵਿਜ਼ਨ ਤਹਿਤ ਪਿਛਲੇ 12 ਸਾਲਾਂ 'ਚ ਇੱਕ ਤੋਂ ਇੱਕ ਨਵੇਂ ਬਦਲਾਅ ਨੇ ਦੇਸ਼ ਦੀ ਇੰਡਸਟਰੀ ਦੇ ਵਿੱਚ ਵੱਡਾ ਪਰਿਵਰਤਨ ਲਿਆਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ 25 ਸਤੰਬਰ 2014 ਨੂੰ ਆਜ਼ਾਦੀ ਦੇ ਬਾਅਦ ਦੀ ਆਪਣੀ ਉਦਯੋਗਿਕ ਯਾਤਰਾ 'ਚ ਚੁੱਕਿਆ ਇਹ ਵੱਡਾ ਕਦਮ ਮੇਕ ਇਨ ਇੰਡੀਆ। ਇਸੇ ਪਿੱਛੇ ਸੋਚ ਸੀ ਕਿ ਭਾਰਤ ਸਿਰਫ ਵਿਦੇਸ਼ਾਂ ਤੋਂ ਸਮਾਨ ਖਰੀਦਣ ਵਾਲਾ ਬਾਜ਼ਾਰ ਹੀ ਬਣ ਕੇ ਕਿਉਂ ਰਹੇ, ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਵੀ ਲੱਗੇ, ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਆਉਣ। ਇਨ੍ਹਾਂ 12 ਸਾਲਾਂ 'ਚ ਭਾਰਤ ਨੇ ਇਹ ਸੁਪਨਾ ਕਾਫੀ ਹੱਦ ਤੱਕ ਸੱਚ ਕਰ ਦਿਖਾਇਆ ਹੈ। ਮੇਕ ਇਨ ਇੰਡੀਆ ਪਹਿਲ ਦੇ 12 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਮੇਕ ਇਨ ਇੰਡੀਆ ਨੂੰ ਵਧਾਵਾ ਮਿਲ ਰਿਹਾ ਹੈ, ਭਾਰਤ ਵਿੱਚ ਨਿਵੇਸ਼ ਵੱਧ ਰਿਹਾ ਹੈ ਤੇ ਦੇਸ਼ ਤੋਂ ਨਿਰਯਾਤ ਦਾ ਵਿਸਤਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੋਂ ਪਰਿਵਰਤਨ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਇਸ ਬਦਲਾਅ ਨੂੰ ਦੇਸ਼ ਦੀ ਆਰਥਿਕ ਪ੍ਰਗਤੀ ਤੇ ਆਤਮ ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਇਨ੍ਹਾਂ 12 ਸਾਲਾਂ ਦੌਰਾਨ ਜੋ ਵੱਡੇ ਬਦਲਾਅ ਆਏ ਨੇ, ਆਓ ਉਨ੍ਹਾਂ ਤੇ ਝਾਤ ਮਾਰਦੇ ਹਾਂ ਜੋ ਕਿ ਸਿਰਫ ਮੇਕ ਇਨ ਇੰਡੀਆ ਪ੍ਰੋਜੈਕਟ ਨਾਲ ਹੀ ਸੰਭਵ ਹੋ ਪਾਏ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਬਾਈਲ ਮੈਨੂਫੈਕਚਰਿੰਗ ਦੀ। ਭਾਰਤ ਹੁਣ ਮੋਬਾਈਲ ਮੈਨੂਫੈਕਚਰਿੰਗ ਹੱਬ ਹੈ। ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਦੇਸ਼ ਬਣ ਗਿਆ ਹੈ ਤੇ ਵਿਦੇਸ਼ਾਂ ਤੋਂ ਮੋਬਾਈਲਸ ਦਾ ਆਯਾਤ ਲਗਭਗ ਜ਼ੀਰੋ ਹੋ ਗਿਆ ਹੈ। ਅੱਜ ਭਾਰਤ ਵਿੱਚ ਇਸਤੇਮਾਲ ਹੋਣ ਵਾਲੇ ਕਰੀਬ 99.2% ਮੋਬਾਈਲ ਮੇਡ ਇਨ ਇੰਡੀਆ ਨੇ। 2014-15 'ਚ ਭਾਰਤ ਵਿੱਚ 18,000 ਕਰੋੜ ਦੀ ਪ੍ਰੋਡਕਸ਼ਨ ਮੁੱਲ ਦੇ ਹੀ ਮੋਬਾਈਲ ਬਣਦੇ ਸਨ, ਜਦਕਿ 2025-26 'ਚ ਦੇਸ਼ ਹੁਣ 6.27 ਲੱਖ ਕਰੋੜ ਪ੍ਰੋਡਕਸ਼ਨ ਮੁੱਲ ਦੇ ਮੋਬਾਈਲ ਬਣਾ ਰਿਹਾ ਹੈ, ਯਾਨੀ ਕਿ ਸਿੱਧੇ ਤੌਰ ਤੇ 33 ਗੁਣਾ ਦਾ ਵਾਧਾ ਦਰਜ ਹੋਇਆ ਹੈ ਤੇ ਵਿਦੇਸ਼ਾਂ ਤੋਂ ਆਯਾਤ ਦੇ ਮਾਮਲੇ 'ਚ 99.98% ਦੀ ਗਿਰਾਵਟ ਆਈ ਹੈ। ਯਾਨੀ ਜੋ ਭਾਰਤ ਦੁਨੀਆ ਤੋਂ ਕਦੇ ਵੱਡੀ ਗਿਣਤੀ 'ਚ ਮੋਬਾਈਲ ਆਯਾਤ ਕਰਦਾ ਸੀ, ਉਹੀ ਭਾਰਤ ਹੁਣ ਦੁਨੀਆ ਭਰ ਨੂੰ ਮੋਬਾਈਲ ਨਿਰਯਾਤ ਕਰ ਰਿਹਾ ਹੈ। ਰੱਖਿਆ ਆਤਮ ਨਿਰਭਰਤਾ। ਮੇਕ ਇਨ ਇੰਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਖਿਆ ਆਤਮ ਨਿਰਭਰਤਾ ਦੇ ਵਿਜ਼ਨ ਨੂੰ ਵੀ ਸਾਕਾਰ ਕਰ ਦਿਖਾਇਆ ਹੈ। ਭਾਰਤ ਹੁਣ ਰੱਖਿਆ ਖੇਤਰ ਵਿੱਚ ਸਵਦੇਸ਼ੀ ਹਥਿਆਰ, ਮਿਜ਼ਾਈਲਾਂ, ਗਨਸ ਤੋਂ ਲੈ ਕੇ ਫਾਈਟਰ ਜੈਟਸ, ਹੈਲੀਕਾਪਟਰਸ, ਇੱਕ ਤੋਂ ਇੱਕ ਵੱਧ ਕੇ ਡਰੋਨਸ, ਸਬਮਰਾਈਨਸ ਤੇ ਤਮਾਮ ਔਜ਼ਾਰਾਂ ਦਾ ਨਿਰਮਾਣ ਹੁਣ ਖੁਦ ਕਰ ਰਿਹਾ ਹੈ। ਵਿੱਤੀ ਸਾਲ 2025-26 ਵਿੱਚ ਭਾਰਤ ਦਾ ਕੁੱਲ ਡਿਫੈਂਸ ਪ੍ਰੋਡਕਸ਼ਨ ਵੱਧ ਕੇ 1.78 ਲੱਖ ਕਰੋੜ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ। 2014 ਤੋਂ ਪਹਿਲਾਂ ਤੱਕ ਵਿਦੇਸ਼ ਆਯਾਤ ਤੇ ਨਿਰਭਰ ਰਹਿਣ ਵਾਲਾ ਭਾਰਤ ਹੁਣ ਦੁਨੀਆ ਦੇ 80 ਤੋਂ ਜ਼ਿਆਦਾ ਦੇਸ਼ਾਂ ਨੂੰ ਡਿਫੈਂਸ ਐਕਸਪੋਰਟ ਕਰ ਰਿਹਾ ਹੈ। ਭਾਰਤ ਦਾ ਡਿਫੈਂਸ ਐਕਸਪੋਰਟ ਹੁਣ ਵੱਧ ਕੇ 38,424 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ ਡਿਫੈਂਸ ਐਕਸਪੋਰਟਸ ਵਿੱਚ ਲਗਭਗ 65% ਦੀ ਗਰੋਥ ਦਰਜ ਕੀਤੀ ਗਈ ਹੈ ਤੇ ਇਹ ਲਗਾਤਾਰ ਅੱਗੇ ਵੱਧ ਰਹੀ ਹੈ। ਜਦ ਸੀਮਾ ਤੇ ਤੈਨਾਤ ਜਵਾਨ ਦੇ ਹੱਥ ਵਿੱਚ ਮੌਜੂਦ ਟੈਕਨੋਲੋਜੀ ਦੇ ਪਿੱਛੇ ਭਾਰਤ ਦੇ ਵਿਗਿਆਨੀ ਤੇ ਇੰਜੀਨੀਅਰਸ ਹੋਣ ਤਾਂ ਉਹ ਸਿਰਫ ਪ੍ਰੋਡਕਟ ਨਹੀਂ ਬਲਕਿ ਦੇਸ਼ ਦੀ ਸਮਰੱਥਾ ਦਾ ਪ੍ਰਤੀਕ ਬਣ ਜਾਂਦਾ ਹੈ।
2: ਅੱਜ ਦੇਸ਼ ਦਾ ਮੰਤਰ ਹੈ ਮੇਕ ਇਨ ਇੰਡੀਆ, ਮੇਕ ਫਾਰ ਵਰਲਡ। ਅੱਜ ਭਾਰਤ ਆਪਣੀ ਸੈਨਾਓਂ ਕੋ ਆਤਮਨਿਰਭਰ ਬਣਾਨੇ ਕੇ ਲਿਏ ਕਾਮ ਕਰ ਰਹਾ ਹੈ। ਹਮ ਦੇਸ਼ ਕੇ ਡਿਫੈਂਸ ਸੈਕਟਰ ਸੇ ਦੇਸ਼ ਕੇ ਪ੍ਰਾਈਵੇਟ ਸੈਕਟਰ ਕੇ ਟੈਲੈਂਟ ਕੋ ਵੀ ਜੋੜ ਰਹੇ ਹੈ। ਨਏ ਸਟਾਰਟਅਪਸ ਕੋ ਅਭੀ ਖੇਤਰ ਮੇਂ ਵੀ ਆਪਣਾ ਕਮਾਲ ਦਿਖਾਨੇ

ਗਿਆ। ਆਓ ਆਪਣੇ ਕਾਰੀਗਰ ਦੀ ਕਦਰ ਪਛਾਣੀਏ, ਆਪਣੇ ਸਥਾਨਕ ਉਤਪਾਦਾਂ ਨੂੰ ਪਛਾਣੀਏ, ਆਪਣੇ ਨੌਜਵਾਨਾਂ ਦੇ ਹੁਨਰ ਨੂੰ ਮੌਕਾ ਦੇਈਏ ਤੇ ਆਪਣੇ ਦੇਸ਼ ਵਿੱਚ ਬਣੀਆਂ ਵਸਤਾਂ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦਾ ਹਿੱਸਾ ਬਣੀਏ। ਆਓ ਮੇਕ ਇਨ ਇੰਡੀਆ ਨਾਲ ਜੁੜੀਏ ਤੇ ਆਪਣੇ ਹਿੱਸੇ ਦਾ ਭਾਰਤ ਬਣਾਈਏ।

ਕਿਉਂਕਿ ਜਦੋਂ ਵੀ ਅਸੀਂ ਕਿਸੇ ਉਤਪਾਦ ਤੇ ਲਿਖਿਆ ਦੇਖੀਏ ਮੇਡ ਇਨ ਇੰਡੀਆ ਤਾਂ ਫਖਰ ਮਹਿਸੂਸ ਕਰੀਏ ਕਿ ਅਸੀਂ ਸਮਰੱਥ ਹਾਂ, ਅਸੀਂ ਭਾਰਤੀ ਹਾਂ, ਅਸੀਂ ਨਿਰਮਾਤਾ ਹਾਂ, ਅਸੀਂ ਪੂਰੇ ਵਿਸ਼ਵ ਨੂੰ ਵੀ ਦੇ ਸਕਦੇ ਹਾਂ ਤੇ ਅਸੀਂ ਫਿਰ ਤੋਂ ਸੋਨੇ ਦੀ ਚਿੜੀਆ ਬਣ ਸਕਦੇ ਹਾਂ।

0: ਕ੍ਰੀਡਾ ਦੇ ਚੈਂਪੀਅਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਤਿਰੰਗੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਰਸਾਉਂਦੀਆਂ ਨੇ ਕਿ ਜਨੂੰਨ, ਦ੍ਰਿੜਤਾ ਤੇ ਵਿਸ਼ਵਾਸ ਕੀ ਕੁਝ ਪ੍ਰਾਪਤ ਕਰ ਸਕਦਾ ਹੈ। 140 ਕਰੋੜ ਨਾਗਰਿਕਾਂ ਲਈ ਥਾਂ ਮਾਉਣ ਲਿਆਉਣ ਲਈ ਐਥਲੀਟਾਂ ਦੀ ਤਾਰੀਫ਼ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖਿਡਾਰੀਆਂ, ਉਨ੍ਹਾਂ ਦੇ ਕੋਚਾਂ, ਸਹਾਇਤਾ ਸਟਾਫ ਅਤੇ ਪਰਿਵਾਰਾਂ ਨੂੰ ਇਸ ਸਮੂਹਕ ਰਾਸ਼ਟਰੀ ਜਿੱਤ ਲਈ ਵਧਾਈ ਦਿੱਤੀ। ਏਸ਼ੀਆਈ ਖੇਡਾਂ ਵਿਚ ਪ੍ਰਾਪਤ ਇਤਿਹਾਸਕ ਮੀਲ ਪੱਥਰਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਰਦਾਂ ਤੇ ਔਰਤਾਂ ਦੀਆਂ ਹਾਕੀ ਟੀਮਾਂ ਦੀ ਸੋਨੇ ਦੇ ਤਮਗਿਆਂ ਦੀ ਦੋਹਰੀ ਜਿੱਤ ਦਾ ਜ਼ਿਕਰ ਕੀਤਾ, ਜਿਸ ਵਿਚ ਔਰਤਾਂ ਨੇ 44 ਸਾਲਾਂ ਦੀ ਉਡੀਕ ਖਤਮ ਕੀਤੀ।
1: ਇਸ ਵਾਰ ਏਸ਼ੀਅਨ ਗੇਮਸ ਕਈ ਮਾਇਨੋ ਮੇ ਹਮਾਰੇ ਲਈ ਯਾਦਗਾਰ ਰਹੇ। ਹਮਾਰੀ ਹਾਕੀ ਕੀ ਮਹਿਲਾ ਔਰ ਪੁਰੁਸ਼ ਦੋਨੋਂ ਟੀਮੋਂ ਨੇ ਇਸ ਵਾਰ ਗੋਲਡ ਮੈਡਲ ਜਿੱਤਾ ਹੈ। ਕ੍ਰਿਕੇਟ ਮੈਂ ਹਮਾਰੀ ਦੋਨੋਂ ਟੀਮੋਂ ਨੇ ਲਗਾਤਾਰ ਦੂਸਰੀ ਵਾਰ ਮੈਡਲ ਜਿੱਤਾ ਹੈ। ਕਬੱਡੀ ਮੈਂ ਵੀ ਹਮਾਰੀ ਪੁਰੁਸ਼ ਔਰ ਮਹਿਲਾ ਦੋਨੋਂ ਟੀਮੋਂ ਨੇ ਗੋਲਡ ਜਿੱਤਾ। ਇਸੀ ਤਰ੍ਹਾਂ ਤਿਰੰਦਾਜ਼ੀ ਮੈਂ 5 ਗੋਲਡ, ਸ਼ੂਟਿੰਗ ਮੈਂ ਸ਼ਾਨਦਾਰ ਪ੍ਰਦਰਸ਼ਨ, ਬਾਕਸਿੰਗ ਮੈਂ, ਕੁਸ਼ਤੀ ਮੈਂ ਬੜੀ ਬੜੀ ਸਫਲਤਾ, ਐਥਲੀਟਸ ਨਏ ਰਿਕਾਰਡ, 28 ਸਾਲ ਬਾਅਦ ਵੇਟ ਲਿਫਟਿੰਗ ਮੈਂ ਮੈਡਲ।
0: ਭਾਰਤ ਜਾਪਾਨ ਦੇ ਆਈਚੀ ਨਗੋਆ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ 21 ਸੋਨੇ ਦੇ, 27 ਚਾਂਦੀ ਦੇ ਅਤੇ 37 ਕਾਂਸੀ ਦੇ ਤਮਗਿਆਂ ਸਮੇਤ 85 ਤਮਗੇ ਜਿੱਤ ਕੇ ਤਮਗਾ ਸੂਚੀ ਵਿਚ 4th ਸਥਾਨ ਤੇ ਰਿਹਾ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਲੱਦਾਖ ਵਿਚ 3,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 5 ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੱਦਾਖ ਦਾ ਵਿਕਾਸ ਕੇਂਦਰ ਸਰਕਾਰ ਦੀ ਮੁੱਖ ਤਰਜੀਹ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਲੱਦਾਖ ਵਿਚ ਸੰਪਰਕ ਸਹੂਲਤਾਂ ਨੂੰ ਮਜ਼ਬੂਤ ਕਰਨਗੇ।
2: लद्दाख की प्रगति और विकास में एक और अध्याय जुड़ रहा है। आज लद्दाख में कई अहम डेवलपमेंट प्रोजेक्ट का लोकार्पण हुआ है। इन परियोजनाओं से कई लोगों का सफर आसान होगा, कहीं बिजली की सुविधाएं बेहतर होगी, कहीं पानी की उपलब्धता बढ़ेगी और हमारी प्राचीन विरासत के संरक्षण को भी नई ताकत मिलेगी।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿਹਾਤੀ ਔਰਤਾਂ ਦੇ ਆਰਥਿਕ ਸ਼ਕਤੀਕਰਨ ਤੇ ਜ਼ੋਰ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ 2047 ਤੋਂ ਪਹਿਲਾਂ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਔਰਤਾਂ ਦੀ ਸਰਗਰਮ ਹਿੱਸੇਦਾਰੀ ਮਹੱਤਵਪੂਰਨ ਹੋਏਗੀ। ਰਾਸ਼ਟਰਪਤੀ ਨੇ ਅੱਜ ਵਿਜੇਵਾੜਾ ਵਿਚ ਰਾਸ਼ਟਰੀ ਸਰਸ ਮੇਲਾ 2026 ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਆਤਮ ਨਿਰਭਰ ਹੋ ਰਹੀਆਂ ਨੇ ਅਤੇ ਆਪਣੇ ਪਰਿਵਾਰਾਂ, ਦਿਹਾਤੀ ਆਰਥਿਕਤਾ ਅਤੇ ਰਾਸ਼ਟਰੀ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀਆਂ ਨੇ।
3: पीछे रह जाते थे आर्थिक रूप से, केवल परिवार का देखभाल, परिवार का सहयोग ही करते थे, छोटे छोटे चीजों के लिए दूसरों के ऊपर निर्भर करते थे, लेकिन आज वो आत्मनिर्भर बन गए। केवल आत्मनिर्भर नहीं, दूसरों का भी और सहारा देने वाले बन गए। ये केवल उनके इनकम नहीं है, ये देश का आर्थिक समृद्धि, देश का महिलाओं का विकास भी ये समाहित है।
0: ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨੇ ਖੇਤੀਬਾੜੀ, ਪਸ਼ੂ ਪਾਲਣ ਅਤੇ ਛੋਟੇ ਕਾਰੋਬਾਰਾਂ ਵਿਚ ਔਰਤਾਂ ਲਈ ਉਪਜੀਵਿਕਾ ਦੇ ਮੌਕੇ ਪੈਦਾ ਕੀਤੇ ਨੇ। ਸਰਸ ਮੇਲੇ ਨੂੰ ਦਿਹਾਤੀ ਵਿਕਾਸ ਲਈ ਇਕ ਮਹੱਤਵਪੂਰਨ ਮੰਚ ਦਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਔਰਤ ਉਦਮੀਆਂ ਨੂੰ ਆਪਣੇ ਉਤਪਾਦਾਂ ਦਾ ਵਿਖਾਲਾ ਕਰਨ, ਖਪਤਕਾਰਾਂ ਨਾਲ ਸਿੱਧੇ ਜੁੜਨ ਅਤੇ ਬਾਜ਼ਾਰਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦਾ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 3 ਕਰੋੜ ਲਖਪਤੀ ਦੀਦੀਆਂ ਦਾ ਟੀਚਾ ਤੈਅ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ 6 ਕਰੋੜ ਲਖਪਤੀ ਦੀਦੀਆਂ ਦਾ ਟੀਚਾ ਰੱਖਿਆ, ਜਿਨ੍ਹਾਂ ਵਿਚੋਂ 3.5 ਕਰੋੜ ਔਰਤਾਂ ਪਹਿਲਾਂ ਹੀ ਇਹ ਮੀਲ ਪੱਥਰ ਪ੍ਰਾਪਤ ਕਰ ਚੁੱਕੀਆਂ ਨੇ। ਚੋਣ ਕਮਿਸ਼ਨ ਨੇ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੋਟਰ ਸੂਚੀਆਂ ਦੀ ਇਕ ਵਿਸ਼ੇਸ਼ ਸੰਖੇਪ ਸੋਧ SSR ਕਰਨ ਦੇ ਨਿਰਦੇਸ਼ ਦਿੱਤੇ ਨੇ, ਜਿਸ ਦੀ ਯੋਗਤਾ ਤਰੀਕ ਅਗਲੇ ਸਾਲ 1 ਜਨਵਰੀ ਹੋਏਗੀ। ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੰਜਾਬ, ਰਾਜਸਥਾਨ, ਅੰਡਮਾਨ ਤੇ ਨਿਕੋਬਾਰ ਟਾਪੂ, ਅਸਾਮ, ਬਿਹਾਰ, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲਮ, ਲਕਸ਼ਦੀਪ, ਮੱਧ ਪ੍ਰਦੇਸ਼, ਮਣੀਪੁਰ, ਪੁਡੂਚੇਰੀ, ਤਮਿਲਨਾਡੁ, ਉੱਤਰ ਪ੍ਰਦੇਸ਼, ਉਤਰਾਖੰਡ ਤੇ ਪੱਛਮੀ ਬੰਗਾਲ ਸ਼ਾਮਲ ਨੇ। ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੋਧ SSR ਚੱਲ ਰਹੀ ਏ ਜਾਂ ਹਾਲ ਹੀ ਵਿਚ ਪੂਰੀ ਹੋ ਗਈ, ਉੱਥੇ ਵਿਸ਼ੇਸ਼ ਸੰਖੇਪ ਸੋਧ SSR ਦੀ ਸਮਾਂ ਸਾਰਣੀ ਦਾ ਐਲਾਨ ਬਾਅਦ ਵਿਚ ਕੀਤਾ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਚੋਟਾ ਦੇ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਤੇ ਉਸਨੂੰ ਪਨਾਹ ਦੇਣ ਵਾਲੇ ਸਾਥੀ ਵਿਪਿਨ ਗਰਗ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਮਾਨਸਾ ਪੁਲਿਸ ਨੇ ਦੋਵਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਮੁੱਖ ਨਿਆਇਕ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ।

0: ਪੰਜਾਬ ਸਰਕਾਰ ਨੇ ਮਾਨਸਾ ਦੇ SHO ਬੇਅੰਤ ਕੌਰ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਬੰਦ ਨੂੰ ਰਲਿਆ ਮਿਲਿਆ ਹੁੰਗਾਰਾ ਮਿਲਿਆ ਅਤੇ ਇਹ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋਇਆ। ਇੱਕ ਰਿਪੋਰਟ।
1: ਪੰਜਾਬ ਬੰਦ ਦਾ ਸੱਦਾ ਮਾਨਸਾ ਵਿੱਚ ਮੰਗਲਵਾਰ ਨੂੰ ਪਰਵਿੰਦਰ ਸਿੰਘ ਦੇ ਹੋਏ ਕਤਲ ਦੇ ਵਿਰੋਧ ਵਿੱਚ ਦਿੱਤਾ ਗਿਆ ਸੀ। ਸੂਬੇ ਦੇ ਕਈ ਹਿੱਸਿਆਂ ਵਿੱਚ ਬਾਜ਼ਾਰ ਅਤੇ ਨਿੱਜੀ ਵਿਦਿਅਕ ਅਦਾਰੇ ਬੰਦ ਰਹੇ। ਕੁਝ ਥਾਵਾਂ ਤੇ ਮੁੱਖ ਅਤੇ ਅੰਦਰੂਨੀ ਸੜਕਾਂ ਵੀ ਜਾਮ ਕੀਤੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੇ ਨਸ਼ਿਆਂ ਦੇ ਖਤਰੇ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਰਹਿਣ ਲਈ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਕਈ ਰਾਜਨੀਤਿਕ ਪਾਰਟੀਆਂ, ਕਿਸਾਨ ਯੂਨੀਅਨਾਂ ਅਤੇ ਵਪਾਰੀ ਸੰਗਠਨਾਂ ਨੇ ਬੰਦ ਨੂੰ ਸਮਰਥਨ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰ ਦੁਹਰਾਇਆ ਹੈ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਦੇ ਕਤਲ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਵੀ ਕੱਲ 16 ਅਕਤੂਬਰ ਨੂੰ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਸ ਦੌਰਾਨ ਲੁਧਿਆਣਾ ਵਿੱਚ ਪੰਜਾਬ ਬੰਦ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਦੋ ਵੱਖ ਵੱਖ ਕਾਰਵਾਈਆਂ ਵਿੱਚ 23 ਪਿਸਤੌਲ, 2 ਹੱਥਗੋਲੇ, 1 ਅਸੌਲਟ ਰਾਈਫਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਸੋਸ਼ਲ ਮੀਡੀਆ ਪੋਸਟਾਂ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 3 ਵਿਅਕਤੀਆਂ ਦੀ ਮੋਹਾਲੀ ਮੋਡਿਊਲ ਵਿੱਚ ਹਰਿਆਣਾ ਸਥਿਤ ਹਥਿਆਰ ਸਪਲਾਇਰ ਸ਼ਾਮਲ ਹੈ। ਮੋਹਾਲੀ ਦੇ SSP ਵਰੁਣ ਸ਼ਰਮਾ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ,
2: ਸਚਿਨ ਬੱਚੀ ਨਾਮ ਦਾ ਇੱਕ ਹਰਿਆਣਾ ਬੇਸਡ ਗੈਂਗਸਟਰ ਹੈਗਾ। ਉਹਦੇ ਨਾਲ ਉਹਦੇ ਦੋ ਸਾਥੀਆਂ ਨੂੰ ਅਰੈਸਟ ਕੀਤਾ, ਜਿਨ੍ਹਾਂ 'ਚ ਇੱਕ ਫਤਿਹਗੜ੍ਹ ਸਾਹਿਬ ਦਾ ਮੈਗਦੀਪ ਆ ਤੇ ਇੱਕ ਮੋਗੇ ਦਾ ਹਰਮਨਪ੍ਰੀਤ ਹਨੀ ਆ। ਜਿਹੜਾ ਸਚਿਨ ਬੱਚੀ ਗੈਂਗਸਟਰ ਆ, ਇਹਦੇ ਤੇ ਪਹਿਲਾਂ ਵੀ ਤੇ ਹਰਿਆਣਾ 'ਚ ਕਈ ਮੁਕਦਮਿਆਂ 'ਚ ਕਤਲ, ਇਰਾਦਾ ਕਤਲ, ਲੁੱਟਾਂ ਖੋਹਾਂ 'ਚ ਲੁੱਟੀਦਾ ਸੀਗਾ। ਜਿਹੜੇ ਬਾਕੀ ਦੋ ਦੋਸ਼ੀ ਨੇ ਉਹ ਵੀ ਇਰਾਦਾ ਕਤਲ ਦੇ ਮੁਕਦਮਿਆਂ 'ਚ ਲੁੱਟੀਦੇ ਸੀਗੇ।
0: ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਫੌਜ ਲਈ G7C ਸੰਚਾਰ ਉਪਗ੍ਰਹਿ ਅਤੇ ਭਾਰਤੀ ਸਮੁੰਦਰੀ ਫੌਜ ਲਈ ਭਾਰੀ ਵਜ਼ਨ ਵਾਲੇ ਟਾਰਪੀਡੋ ਵਰੁਣਾਸਤਰ ਦੀ ਖਰੀਦ ਲਈ 4,000 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ ਤੇ ਦਸਤਖਤ ਕੀਤੇ ਨੇ। ਇਹ ਸਮਝੌਤੇ ਨਵੀਂ ਦਿੱਲੀ ਵਿਚ ਰੱਖਿਆ ਮੰਤਰਾਲੇ ਦੇ ਵਧੀਕ ਸਕੱਤਰ ਤੇ ਖਰੀਦ ਦੇ ਡਾਇਰੈਕਟਰ ਜਨਰਲ AAMBARASU ਦੀ ਮੌਜੂਦਗੀ ਵਿਚ ਕੀਤੇ ਗਏ। ਮੰਤਰਾਲੇ ਨੇ ਕਿਹਾ ਕਿ ਇਹ ਦੋਵੇਂ ਸਮਝੌਤੇ ਰੱਖਿਆ ਉਤਪਾਦਨ ਵਿਚ ਆਤਮ ਨਿਰਭਰਤਾ ਨੂੰ ਉਤਸ਼ਾਹਿਤ ਕਰਨ ਅਤੇ ਅਹਿਮ ਤਕਨਾਲੋਜੀਆਂ ਦੇ ਸਵਦੇਸ਼ੀ ਵਿਕਾਸ ਵੱਲ ਮਹੱਤਵਪੂਰਨ ਕਦਮ ਨੇ। ਸੁਪਰੀਮ ਕੋਰਟ ਨੇ ਨੀਟ PG 2026 ਦੀਆਂ ਉੱਤਰ ਕੁੰਜੀਆਂ ਤੇ ਉਮੀਦਵਾਰਾਂ ਦੇ ਜਵਾਬ ਜਨਤਕ ਕਰਨ ਦੀ ਪ੍ਰਕਿਰਿਆ ਵਿਚ ਵਧੇਰੇ ਪਾਰਦਰਸ਼ਤਾ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਕੇਂਦਰ ਸਰਕਾਰ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਤੋਂ ਜਵਾਬ ਮੰਗਿਆ। ਜਸਟਿਸ PS ਨਰਸਿਮਾ ਤੇ ਜਸਟਿਸ ਆਲੋਕ ਅਰਾਧੇ ਦੇ ਬੈਂਚ ਨੇ ਸਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਨੇ। ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਇਕਾਲਮੀ ਖੇਡ ਮਹਾਂਸ਼ਕਤੀ ਬਣਨ ਲਈ ਪੂਰੀ ਤਰ੍ਹਾਂ ਤਿਆਰ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿਹਾਤੀ ਔਰਤਾਂ ਦੇ ਆਰਥਿਕ ਸ਼ਕਤੀਕਰਨ ਤੇ ਜ਼ੋਰ ਦਿੱਤੈ। ਰਾਸ਼ਟਰਪਤੀ ਨੇ ਅੱਜ ਵਿਜੇਵਾੜਾ ਵਿਚ ਰਾਸ਼ਟਰੀ ਸਰਸ ਮੇਲਾ 2026 ਦਾ ਉਦਘਾਟਨ ਕੀਤਾ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 17 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੋਟਰ ਸੂਚੀਆਂ ਦੀ ਇਕ ਵਿਸ਼ੇਸ਼ ਸੰਖੇਪ ਸੋਧ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ 'ਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਚੋਟਾ ਦੇ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ KMS ਅਸ਼ਵਨੀ ਕੁਮਾਰ ਤੇ ਉਸ ਨੂੰ ਪਨਾਹ ਦੇਣ ਵਾਲੇ ਸਾਥੀ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਇਹ ਗੀਤ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਇੱਕ ਆਲਮੀ ਖੇਡ ਮਹਾਂਸ਼ਕਤੀ ਬਣਨ ਲਈ ਪੂਰੀ ਤਰ੍ਹਾਂ ਤਿਆਰਬੱਧ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿਹਾਤੀ ਔਰਤਾਂ ਦੇ ਆਰਥਿਕ ਸ਼ਕਤੀਕਰਨ ਤੇ ਜ਼ੋਰ ਦਿੱਤਾ ਹੈ। ਰਾਸ਼ਟਰਪਤੀ ਨੇ ਮਿਜਵੇੜਾ ਵਿੱਚ ਰਾਸ਼ਟਰੀ ਸਰਸ ਮੇਲਾ 2026 ਦਾ ਉਦਘਾਟਨ ਕੀਤਾ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੋਟਰ ਸੂਚੀਆਂ ਦੀ ਇੱਕ ਵਿਸ਼ੇਸ਼ ਸੰਖੇਪ ਸੋਧ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਚ ਨਸ਼ਾ ਵਿਰੋਧੀ ਰਾਜਕਰਤਾ ਪਰਵਿੰਦਰ ਸਿੰਘ ਚੋਟਾ ਦੇ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਅਤੇ ਉਸ ਨੂੰ ਪਨਾਹ ਦੇਣ ਵਾਲੇ ਸਾਥੀ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ। ਸਰਵਉੱਚ ਅਦਾਲਤ ਦਾ ਫੈਸਲਾ, ਇਸਲਾਮ ਧਰਮ ਅਪਣਾਉਣ ਵਾਲੇ ਹਿੰਦੂ ਪਛੜੇ ਵਰਗਾਂ ਲਈ ਰਾਖਵੇਂਕਰਨ ਦਾ ਲਾਭ ਨਹੀਂ ਲੈ ਸਕਦੇ। ਕੇਂਦਰ ਸਰਕਾਰ ਵੱਲੋਂ ਫਾਜ਼ਿਲਕਾ ਵਿਚ ਸੀਮ ਦੇ ਪੱਕੇ ਹੱਲ ਲਈ ਪਹਿਲਕਦਮੀ ਬੀਜੇਪੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਮੋਹਾਲੀ ਵਿਚ ਦੋ ਵੱਖ ਵੱਖ ਕਾਰਵਾਈਆਂ ਵਿਚ 23 ਪਿਸਤੌਲ, 2 ਹੱਥ ਗੋਲੇ, 1 ਅਸਾਲਟ ਰਾਈਫਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਵਾਲੇ ਪਟਿਆਲਾ ਜ਼ਿਲ੍ਹੇ ਦੇ 22 ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਰੱਖਿਆ ਮੰਤਰਾਲੇ ਵੱਲੋਂ ਭਾਰਤੀ ਹਵਾਈ ਫੌਜ ਲਈ GS-AT-7C ਸੰਚਾਰ ਉਪਗ੍ਰਹਿ ਅਤੇ ਭਾਰਤੀ ਸਮੁੰਦਰੀ ਫੌਜ ਲਈ ਤਾਰਪੀਡੋ ਵਰੁਣਾਸਤਰ ਦੀ ਖਰੀਦ ਲਈ 4000 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ ਦੇ ਦਸਤਖਤ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।

ਤੁਸੀਂ ਸੁਣ ਰਹੇ ਸੀ ਸੁਰ ਸਾਧਨਾ ਪ੍ਰੋਗਰਾਮ 'ਚ ਰਾਸ਼ਟਰੀ ਗਾਇਨ, ਮਾਫ ਕਰਨਾ, ਸ਼ਾਸਤਰੀ ਗਾਇਨ ਅਤੇ ਰਾਗ ਬਾਗੇਸ਼ਵਰੀ। ਕਲਾਕਾਰ ਸੀ ਅਰੁਣਦੀਪ ਸਿੰਘ, ਤਬਲੇ 'ਤੇ ਸੰਗਤ ਕਰ ਰਹੇ ਸੀ ਮੋਹਨਦੀਪ ਬਾਵਰਾ ਅਤੇ ਹਾਰਮੋਨੀਅਮ 'ਤੇ ਸੰਗਤ ਕਰ ਰਹੇ ਸੀ ਰਾਕੇਸ਼ ਕੁਮਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਇਹ ਪ੍ਰੋਗਰਾਮ ਤੁਹਾਡੀ ਫਰਮਾਇਸ਼ ਜੀ। ਦੋਸਤੋ, ਜੇਕਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ ਆਪਣੀ ਫਰਮਾਇਸ਼ ਅਤੇ ਗੀਤ, ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ ਜੀ 0181 2342 173। ਅਤੇ ਸਾਨੂੰ ਅਗਰ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਹੈ ਜੀ 9465536077। ਇਹ ਦੋਨੋਂ ਨੰਬਰ ਤੁਸੀਂ ਡਾਇਲ ਕਰਕੇ ਆਪਣੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ। ਅਤੇ ਜਦ ਤੱਕ ਸਾਡੇ ਮੈਸੇਜਿਸ ਆਉਂਦੇ ਨੇ ਜਾਂ ਕਾਲ ਆਉਂਦੀ ਹੈ ਅਤੇ ਅਸੀਂ ਸੁਣਦੇ ਹਾਂ, ਤਦ ਤੱਕ SP ਬਾਲਾ ਸੁਬਰੀਮਨੀਅਮ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਦੋਸਤੋ ਸਾਡੇ ਕੋਲ ਬਹੁਤ ਸਾਰੇ ਮੈਸੇਜ ਆ ਚੁੱਕੇ ਨੇ ਤੇ ਸਾਨੂੰ ਮੈਸੇਜ ਆਇਆ ਜੀ ਜ਼ਿਲ੍ਹਾ ਰੋਪੜ ਪਿੰਡ ਪੱਕੂ ਮਾਜਰਾ ਨਨੂਆ ਫਾਰਮ ਤੋਂ ਮੈਸੇਜ ਕਰਨ ਵਾਲੇ ਨੇ ਜੀ ਸੁਰਿੰਦਰ ਸਿੰਘ ਕੁਲਵੰਤ ਸਿੰਘ ਸੁਖਜੋਤ ਸਿੰਘ ਭੁਪਿੰਦਰ ਕੌਰ ਮਨਜੋਤ ਕੌਰ ਅਗਲਾ ਸਾਨੂੰ ਮੈਸੇਜ ਆਇਆ ਜੀ ਪਿੰਡ ਜਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ ਵਿਮਲਾ ਦੇਵੀ ਅਮਰਜੀਤ ਸੁੰਦਰ ਲਾਲ ਯੋਗੇਸ਼ ਕੁਮਾਰ ਦੀਪਕ ਕੁਮਾਰ ਕੁਮਾਰੀ ਪੂਜਾ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਾਪੁਰ ਉੱਤਰ ਪ੍ਰਦੇਸ਼ ਤੋਂ ਨੇ ਮੁਹੰਮਦ ਫਰਮਾਨ ਸਲਮਾਨ ਇਰਫਾਨ ਇਸਰਾਰ ਨਰਗਿਸ ਖਾਤੂਨ ਅਗਲਾ ਸਾਨੂੰ ਆਇਆ ਜੀ ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ ਰਜ਼ੀਆ ਬੇਗਮ ਮੁਹੰਮਦ ਸਦੀਕ ਅਗਲੇ ਮੈਸੇਜ ਕਰਨ ਵਾਲੇ ਨੇ ਜ਼ਿਲ੍ਹਾ ਮੁਰਾਦਾਬਾਦ ਤੋਂ ਮਾਫ ਕਰਨਾ ਸਾਨੂੰ ਅਗਲਾ ਮੈਸੇਜ ਆਇਆ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਕਹਿੰਦੇ ਨੇ ਕਿ ਕੋਈ ਵੀ ਆਪਣੀ ਫਰਮਾਇਸ਼ ਦਾ ਸਾਨੂੰ ਗੀਤ ਸੁਣਾ ਦਿਓ ਜ਼ਰੂਰ ਸੁਣਾਵਾਂਗੇ ਅੱਜ ਤੋਂ ਪਹਿਲਾਂ ਅਸੀਂ ਇੱਕ ਕਾਲ ਲੈ ਲਈਏ ਜਿਹੜੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਹੈਲੋ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਡਮ ਜੀ ਮੈਂ ਰਾਜੂ ਬੋਲਦਾ ਜੀ ਚੰਡੀਗੜ੍ਹ ਤੋਂ
0: ਹਾਂਜੀ ਰਾਜੂ ਜੀ

0: ਕਿਹੜਾ ਗੀਤ ਸੁਣਨਾ ਚਾਹੋਗੇ?
1: ਮੜੀ ਬੰਦਿਸ਼ ਫਿਲਮ ਦਾ ਗੀਤ ਸੁਣਨਾ ਜੀ, ਰੰਗ ਭਰੇ ਮੌਸਮ।
0: ਗੀਤ ਤਿਆਰ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ,
1: ਧੰਨਵਾਦ।
0: ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਆਓ ਸੁਣਦੇ ਹਾਂ ਰੰਗ ਬਰਸੇ ਭਰੇ ਮੌਸਮ ਸੇ।

ਸਾਨੂੰ ਅਗਲਾ ਮੈਸੇਜ ਆਇਆ ਜੀ ਫਾਜ਼ਿਲਕਾ ਤੋਂ ਸਰਬਜੀਤ ਸੇਠ ਜੀ ਦਾ। ਕਹਿ ਰਹੇ ਨੇ ਕਿ ਰਖਵਾਲਾ ਫਿਲਮ ਦੇ ਵਿੱਚੋਂ ਮੈਨੂੰ ਗੀਤ ਸੁਣਾ ਦਿੱਤਾ ਜਾਵੇ। ਗੀਤ ਦੇ ਬੋਲ ਨੇ ਜੀ, ਮੇਰੇ ਦਿਲ ਨੇ ਜੋ ਮੰਗਾ ਮਿਲ ਗਿਆ, ਜ਼ਰੂਰ ਸੁਣਾਵਾਂਗੇ ਜੀ। ਸਾਡੇ ਕੋਲ ਹੋਰ ਵੀ ਮੈਸੇਜ ਆਏ ਨੇ, ਉਹ ਅਸੀਂ ਪਹਿਲਾਂ ਪੜ੍ਹ ਲਈਏ। ਪਿੰਡ ਮਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਨਵਤੇਜ ਸਿੰਘ ਬਰਾੜ, ਪਰਮ ਬਰਾੜ ਪਿੰਡ ਕੱਲ ਕਲਾਂ ਜ਼ਿਲ੍ਹਾ ਮੋਗਾ ਤੋਂ ਮੈਸੇਜ ਕਰਨ ਵਾਲੇ ਨੇ। ਅਗਲਾ ਮੈਸੇਜ ਜੀ, ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵਿਵਾਨ, ਗੋਪਾਲ ਪਿੰਡ ਮਲਾਪੁਰ ਬਿਸ਼ਨਾ ਜੰਮੂ ਤੋਂ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਨੇ, ਮਿਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ। ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਪਿੰਡ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾਗੜ ਜਿੰਦ ਹਰਿਆਣਾ ਤੋਂ ਮੈਸੇਜ ਕਰਨ ਵਾਲੇ ਨੇ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ, ਲਵਪ੍ਰੀਤ, ਕਰਮਜੀਤ ਕੌਰ। ਕਹਿ ਰਹੇ ਨੇ ਕਿ ਕੋਈ ਵੀ ਆਪਣੀ ਪਸੰਦ ਦਾ ਗੀਤ ਸੁਣਾਓ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਫਰਮਾਨ ਸਲਮਾਨ, ਇਰਫਾਨ ਇਸਰਾਰ, ਨਰਗਿਸ ਖਾਤੂਨ। ਅਗਲਾ ਮੈਸੇਜ ਆਇਆ ਜੀ, ਰੋਪੜ ਪਿੰਡ ਪੱਕੂ ਮਾਜਰਾ ਨਨੂਆ ਫਾਰਮ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ, ਭੁਪਿੰਦਰ, ਮਨਜੋਤ। ਅੱਗੇ ਮੈਸੇਜ ਕਰਨ ਵਾਲੇ ਨੇ, ਕਹਿੰਦੇ ਨੇ ਕਿ ਦੁਰਗਾਈ ਸੇਲੂ ਤੋਂ ਚੰਦੂ ਕੁਲਕਰਨੀ, ਹੇਮਲਤਾ, ਸੀ ਆਰ ਕੁਲਕਰਨੀ, ਆਪਣੀ ਪਸੰਦ ਦਾ ਕਹਿੰਦੇ ਨੇ ਕੋਈ ਵੀ ਸਾਨੂੰ ਗੀਤ ਸੁਣਾਓ ਜੀ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸਾਨੂੰ ਅਗਲਾ ਮੈਸੇਜ ਆਇਆ ਜੀ ਪਿੰਡ ਡਾਕਖਾਨਾ ਖੂਈਆਂ ਸਰਵਰ ਤੋਂ ਰਮੇਸ਼ ਬਿੱਲਾ ਚਾਵਲਾ ਰਾਈਜ਼ਲ ਹੇਜ਼ਲ ਵਿਹਾਨ ਚਾਵਲਾ ਆਸਥਾ ਹੇਮੰਤ ਦੀਪਕ ਮਹੇਸ਼ ਅਤੇ ਉਹਨਾਂ ਦਾ ਪੂਰਾ ਚਾਵਲਾ ਪਰਿਵਾਰ ਸਾਨੂੰ ਮੈਸੇਜ ਕਰਨ ਵਾਲੇ ਨੇ। ਸਾਨੂੰ ਅਗਲੀ ਫਰਮਾਇਸ਼ ਆਏ ਜੀ ਇਹ ਆਈ ਹੈ ਚਿੱਤਰਪਟ ਰਾਮ ਅਵਤਾਰ ਫਿਲਮ ਤੋਂ ਕਹਿ ਰਹੇ ਨੇ ਸਾਨੂੰ ਗੀਤ ਸੁਣਾਇਆ ਜਾਵੇ ਅਤੇ ਲਕਸ਼ਮਣ ਕਲਪਨਾਤਾਈ ਸ਼ੈਲਾਸ਼ ਪ੍ਰਤੀਕਸ਼ਾ ਰਕਸ਼ਤਾ ਇਹ ਲੋਖੰਡੇ ਪਰਿਵਾਰ ਸਾਨੂੰ ਮੈਸੇਜ ਕਰਨ ਵਾਲੇ ਨੇ ਜੀ। ਇਹਨਾਂ ਨੇ ਆਪਣਾ ਸਾਨੂੰ ਦੱਸਿਆ ਨਹੀਂ ਕਿ ਕਿੱਥੋਂ ਮੈਸੇਜ ਆਏ, ਮਾਫ ਕਰਨਾ ਮਹਾਰਾਸ਼ਟਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਅਗਲਾ ਸਾਨੂੰ ਮੈਸੇਜ ਆਇਆ ਜੀ ਨਾਭਾ ਤੋਂ ਪਿੰਕੀ ਸਾਨੂੰ ਕਹਿ ਰਹੇ ਨੇ ਕਿ ਸਾਨੂੰ ਆਪਣੀ ਫਰਮਾਇਸ਼ ਤੋਂ ਕੋਈ ਵੀ ਗੀਤ ਸੁਣਾਓ ਅਤੇ ਅਸੀਂ ਅਖੀਰ ਦੇ ਵਿੱਚ ਇਸ ਪ੍ਰੋਗਰਾਮ ਦੇ ਸੁਣਾ ਰਹੇ ਹਾਂ ਜੀ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਹਮ ਤੇਰੇ ਪਿਆਰ ਮੇਂ ਸਾਰਾ ਆਲਮ।

ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਇਹ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ, ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ, 11:05 ਤੇ ਅੰਗਰੇਜ਼ੀ 'ਚ ਸਮਾਚਾਰ।

प्रोग्राम चल रहा है जी सौगात, और बहुत सारे मैसेज भी जिहड़े साढ़े कोल पहुँच गए ने। तुहानू सारयां नू पता है कि जे तुसीं मैसेज करना है तो उहदे लई नंबर की है 9465-36077। जी हाँ, इन्हां सारयां नंबरां ते मैसेज करो और साढ़े नाल जुड़ जाओ। और कॉल लई तां तुहानू पता ही है 0181-23-42-171 ਇਹ ਨੰਬਰ ਹੈ ਜਿੱਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅਤੇ ਆਓ ਫਿਰ ਸਭ ਤੋਂ ਪਹਿਲਾਂ ਜਿਹੜੇ ਮੈਸੇਜ ਕੁਝ ਆਏ ਨੇ ਮੇਰੇ ਕੋਲ ਉਹਨਾਂ ਨੂੰ ਪੜ੍ਹ ਦੇਵਾਂ, ਕਿਉਂਕਿ ਉਹ ਬਹੁਤ ਜ਼ਰੂਰੀ ਨੇ ਮੈਸੇਜ। ਜੇ ਮੈਸੇਜ ਨਹੀਂ ਪੜ੍ਹਾਂਗੇ ਤਾਂ ਗੱਲ ਕਿੱਦਾਂ ਬਣੇਗੀ? ਲਓ ਜੀ, 11:10 ਤੋਂ ਬਾਅਦ ਜਿਹੜੇ ਜਿਹੜੇ ਮੈਸੇਜ ਆਏ ਹੋਏ ਨੇ ਉਹ ਸਾਰੇ ਪੜ੍ਹਨ ਦੀ ਕੋਸ਼ਿਸ਼ ਕਰਾਂਗਾ ਔਰ ਪੜ੍ਹਾਂਗਾ ਵੀ ਜੀ। ਪਿੰਡ ਨਥਾਣਾ ਬਠਿੰਡਾ ਤੋਂ ਸਾਡੇ ਕੋਲ ਜਿਹੜਾ ਪਹਿਲਾ ਮੈਸੇਜ ਆਇਆ ਨਾ, ਹਰਜਿੰਦਰ ਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ, ਇਹ ਕਹਿੰਦੇ ਨੇ ਖੁਸ਼ ਰਹੋ, ਖੁਸ਼ੀਆਂ ਵੰਡੋ ਔਰ ਸਾਨੂੰ ਕਿਸੇ ਵੀ ਗੀਤ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ। ਲਓ ਜੀ, ਕਰ ਰਹੇ ਹਾਂ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦੁਪਿੰਦਰ, ਵਰਿੰਦਰ, ਕੁਲਦੀਪ, ਏਕਮ, ਦਮਨ, ਅਭਿਜੋਤ, ਇਹ ਸਾਰੇ ਜੁੜ ਗਏ ਨੇ ਜੀ। ਗੁਰੂ ਹਰਗੋਬਿੰਦ ਨਗਰ ਪੁੱਛੋ ਕੈਂਚੀਆ ਬਠਿੰਡੇ ਤੋਂ, ਬਠਿੰਡੇ ਵਾਲਿਓ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ। ਅਤੇ ਬਠਿੰਡੇ ਤੋਂ ਇੱਕ ਹੋਰ ਮੈਸੇਜ ਆਇਆ ਜੀ, ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ ਅਤੇ ਸ਼ਿੰਦਰਪਾਲ ਹੋਰਾਂ ਦਾ। ਲਓ ਜੀ, ਬਠਿੰਡੇ ਵਾਲਾ ਮੁੰਡਾ ਕਹਿੰਦੇ ਬਾਜੀ ਮਾਰ ਗਿਆ ਇੱਥੇ ਬਠਿੰਡੇ ਵਾਲੇ, ਸਾਰਿਆਂ ਨੇ ਬਾਜੀ ਮਾਰ ਲਈ ਹੈ। ਲਓ ਜੀ, ਦਿੱਲੀ ਤੋਂ ਵੀ ਲੱਗ ਗਈ ਹੈ ਹਾਜ਼ਰੀ। ਮਜਨੂ ਦੇ ਟਿੱਲੇ ਤੋਂ ਕਮਲ ਬਾਲੂਜਾ, ਮਧੂ ਸਾਗਰ, ਉਮੰਗ, ਆਕਾਂਕਸ਼ਾ ਗੁੜੀਆ, ਇਸ਼ਿਤਾ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਜਲਾਲਾਬਾਦ ਵੈਸਟ ਤੋਂ ਸੁਰੇਸ਼

0: ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਔਰ ਸੌਗਾਤ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਾਡੇ ਅਗਲੇ ਕਾਲਰ ਦੋਸਤ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਈਏ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਜੀ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਵੈਸੇ
0: ਠੰਡ ਸ਼ੁਰੂ ਹੋ ਗਈ ਜੇ ਥੋੜੀ ਥੋੜੀ ਤੇ ਕਰਦੇ ਕੀ ਹੋ ਅੱਛਾ ਹਲਵਾ ਮਤਲਬ ਲੋਕਾਂ ਦੇ ਖਾਣ ਪੀਣ ਦਾ ਖਿਆਲ ਰੱਖਦੇ ਹੋ
2: ਹਾਂਜੀ ਹਾਂਜੀ ਹਾਂਜੀ ਹਾਂਜੀ
0: ਤੋ ਅੱਜ ਫਿਰ ਕਿਹੜੇ ਸਿੰਗਰ ਦਾ ਗੀਤ ਸੁਣਨਾ ਜੇ

0: ਸਰ ਜੀ ਗੁਰਦਾਸ ਮਾਨ ਜੀ ਦਾ,
1: ਗੁਰਦਾਸ ਮਾਨ ਜੀ ਦਾ ਸੁਣਨਾ। ਲਓ ਜੀ, ਗੁਰਦਾਸ ਮਾਨ ਜੀ ਦਾ ਗੀਤ ਹਾਜ਼ਰ ਹੈ। ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਥੈਂਕ ਯੂ,
1: ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ। ਲਓ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਜੀ ਦੇ ਗੀਤ ਦੀ। ਗੁਰਦਾਸ ਮਾਨ ਜੀ ਦੇ ਬਹੁਤ ਸਾਰੇ ਗੀਤ ਸਾਡੇ ਕੋਲ ਪਏ ਨੇ, ਔਰ ਇੱਕ ਗੀਤ ਜਿਹੜਾ ਮੈਨੂੰ ਬਹੁਤ ਪਸੰਦ ਹੈ ਔਰ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਣਾ। ਕਿਹੜਾ ਗੀਤ ਹੈ ਆਹ ਦੇਖ ਲਓ, ਗੱਲ ਠੰਡ ਦੀ ਹੋਈ, ਹਵਾ ਦੀ ਹੋਈ, ਔਰ ਪਿੰਡ ਦੀ ਹਵਾ ਤੋਂ ਵਧੀਆ ਤਾਂ ਹਵਾ ਕੋਈ ਹੋ ਹੀ ਨਹੀਂ ਸਕਦੀ।

0: ਕਿ ਚਲੋ ਸਿੰਗਰ ਦੱਸ ਦਿਓ ਫਿਰ।
1: ਸਿੰਗਰ ਸੁਣਾ ਦੇਣਾ ਬਿੰਦ ਰੱਖੀਏ
0: ਦਾ। ਲਓ ਜੀ ਸੁਰਜੀਤ ਬਿੰਦ ਰੱਖੀਆ ਦਾ। ਲਓ ਠੀਕ ਹੈ, ਤੁਸੀਂ ਬਿੰਦ ਰੱਖੀਆ ਸਾਹਿਬ ਦਾ ਗੀਤ ਸੁਣਨਾ ਚਾਹੁੰਦੇ ਹੋ। ਲਓ ਜੀ ਫਿਰ ਬਿੰਦ ਰੱਖੀਏ ਸਾਹਿਬ ਨੂੰ ਆਵਾਜ਼ ਮਾਰਦੇ ਹਾਂ। ਉਹਨਾਂ ਦਾ ਗਾਇਆ ਪਿਆਰਾ ਜਿਹਾ ਗੀਤ ਤੁਹਾਡੇ ਸਾਰਿਆਂ ਦੇ ਲਈ, ਔਰ ਲਓ ਜੀ ਸੁਣਦੇ ਹਾਂ ਇਸ ਗੀਤ ਨੂੰ। ਆ ਜਾਓ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ।

0: ਲਓ ਜੀ, ਇਹ ਜਿਹੜਾ ਤੁਸੀਂ ਗੀਤ ਸੁਣ ਰਹੇ ਸੀ ਨਾ, ਇਹ ਗੀਤ ਅਮਨ ਨੂਰੀ ਅਤੇ ਉਹਨਾਂ ਦੇ ਸਾਥੀਆਂ ਨੇ ਗਾਇਆ ਸੀ, ਔਰ ਇਹਦੀ ਜਿਹੜੀ ਫਰਮਾਇਸ਼ ਕੀਤੀ ਸੀ ਇਹ ਸੀ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ ਕਾਕਾ, ਜਨਕ ਨਗਰ ਜਲੰਧਰ ਤੋਂ। ਇਸ ਤੋਂ ਬਾਅਦ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ, ਜਿੰਦਲ, ਪੱਪੂ ਸਮਾਇਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਪੂਰਾ ਦਾ ਪੂਰਾ ਖੁਸ਼ਦਿਲ ਪਰਿਵਾਰ ਬਿਲਕੁਲ ਖੁਸ਼ ਹੈ ਜੀ। ਔਰ ਇੱਕ ਹੋਰ ਮੈਸੇਜ ਆਇਆ ਸੀ, ਗੁਲਾਮ ਰੋਡ, ਹਰਗੋਬਿੰਦ ਨਗਰ, ਨਵੇਂ ਸ਼ਹਿਰ ਤੋਂ, ਔਰ ਕਹਿੰਦੇ ਨੇ ਪ੍ਰੋਗਰਾਮ ਪੇਸ਼ਕਰਤਾ ਨੂੰ ਪਿਆਰ ਭਰਾ ਨਮਸਕਾਰ। ਨਮਸਕਾਰ ਜੀ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਤੀਸ਼ਾ ਅਤੇ ਮੈਕਸ, ਇਹ ਸਾਰਿਆਂ ਦੀ ਫਰਮਾਇਸ਼ ਸੀ ਕਿ ਨੂਰੀ ਜੀ ਦਾ, ਅਮਰ ਨੂਰੀ ਜੀ ਦਾ ਇਹ ਗੀਤ ਸੁਣਾ ਦਿਓ। ਔਰ ਹੁਣ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ ਗੌਰਵ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ, ਔਰ ਮਾਫ਼ੀ ਉਸ ਗੱਲ ਦੀ ਕਿ ਤੁਹਾਡਾ ਕਾਲ ਕੱਟਿਆ ਗਿਆ ਸੀ। ਨਹੀਂ ਜੀ, ਨਹੀਂ, ਤੁਹਾਡਾ ਤੁਹਾਡੀ ਕਾਲ ਡਿਊ ਸੀਗੀ ਤੇ ਦੇਖੋ ਲੱਗ ਗਈ ਹੈ। ਦੇਖੋ ਜੀ, ਇਹ ਪਿਆਰ ਹੈ, ਇਹ ਪਿਆਰ ਹੈ, ਨਾ ਸਾਨੂੰ ਨੀਂਦ ਆਉਂਦੀ ਹੈ ਨਾ ਤੁਹਾਨੂੰ ਆਉਂਦੀ ਹੈ, ਤਾਂ ਫਿਰ ਜੀ ਅੱਜ ਗੀਤ

0: ਪ੍ਰੀਤੋ ਦੇ ਨੈਣ ਔਰ ਤੁਹਾਡੇ ਸਾਰਿਆਂ ਦੀ ਕੌਲ, ਇਹ ਦੋ ਹੀ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਦਿੰਦੀਆਂ ਸੌਣ। ਅਤੇ ਸਾਡੀ ਅਗਲੇ ਕੌਲਰ ਦੋ ਸਾਡੇ ਨਾਲ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸਤਿ
0: ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਮਨਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਦੇ ਵਿੱਚ। ਤਾਂ ਫਿਰ ਮਨਜੀਤ ਜੀ, ਇਹ ਦੱਸੋ ਪਰ ਤੁਹਾਡੇ ਇਲਾਕੇ ਦੇ ਹਾਲ ਚਾਲ ਕੀ ਨੇ? ਠੰਡ ਵੱਧ ਗਈ, ਦੇਖੋ ਜੀ ਹਾਲੇ ਰਜਾਈਆਂ ਰਜੂਈਆਂ ਤਾਂ ਨਹੀਂ ਕੱਢੀਆਂ ਪਰ ਚਾਦਰਾਂ ਕੰਬਲਾਂ ਤਾਂ ਕੱਢ ਹੀ ਲਏ ਹੋਣੇ। ਚਲੋ ਵਧੀਆ ਗੱਲ ਹੈ ਫਿਰ। ਵੈਸੇ ਕੰਬਲ ਦੇ ਵਿੱਚ ਬਹਿ ਕੇ ਨਾ ਰੇਡੀਓ ਸੁਣਨ ਦਾ ਨਜ਼ਾਰਾ ਹੀ ਕੁਛ ਹੋਰ ਹੈ, ਤੇ ਨਾਲ ਗਰਮ ਗਰਮ ਦੁੱਧ ਹੋਵੇ, ਲਾਚੀ ਪਾਈ ਹੋਵੇ, ਵਿੱਚ ਹਲਦੀ ਪਾਈ ਹੋਵੇ, ਘਿਓ ਪਾ ਕੇ, ਉਹ ਹੋ ਮਜ਼ਾ ਜੋ ਆਉਂਦਾ ਨਾ, ਮੇਰੇ ਤਾਂ ਮੂੰਹ ਚ ਪਾਣੀ ਆਉਣ ਲੱਗ ਪਿਆ, ਸੋਰੀ ਦੁੱਧ ਆਉਣ ਲੱਗ ਪਿਆ। ਤਾਂ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ? ਲਓ ਜੀ, ਨਿਮਰਤ ਖਹਿਰਾ ਦਾ ਛੱਲਾ ਇਹ ਲਾਉਣ ਚੱਲੇ ਹਾਂ, ਤੁਸੀਂ ਸਾਨੂੰ ਕਾਲ ਕੀਤੀ, ਇਹਦੇ ਲਈ ਬਹੁਤ ਬਹੁਤ ਧੰਨਵਾਦ।
1: ਓਕੇ ਸਰ, ਥੈਂਕ ਯੂ।
0: ਥੈਂਕ ਯੂ ਜੀ।

0: ਔਰ ਦਿਲ ਤੋੜਨ ਦੀ ਗੱਲ ਅਸੀਂ ਬਿਲਕੁਲ ਨਹੀਂ ਗੱਲ ਕਰਨੀ, ਅਸੀਂ ਤਾਂ ਕਰਨੀ ਹੈ ਦਿਲਾਂ ਨੂੰ ਜੋੜਨ ਦੀ ਗੱਲ। ਔਰ ਦਿਲ ਦੇ ਨਾਲ ਦਿਲ ਕਿੱਦਾਂ ਜੁੜਦੇ ਨੇ? ਜਦੋਂ ਗੱਲਾਂ ਦੇ ਨਾਲ ਗੱਲਾਂ ਜੁੜਨਗੀਆਂ। ਗੱਲਾਂ ਕਿੱਦਾਂ ਜੁੜਨਗੀਆਂ? 0181-2342-171 ਇਸ ਨੰਬਰ 'ਤੇ ਕਾਲ ਕਰੋ। ਆਹ ਦੇਖੋ ਇਹ ਕਾਲ ਆ ਗਈ ਜੀ, ਇਹ ਦਿਲ ਜੁੜ ਗਿਆ ਜੀ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ?
1: ਭੂਸ਼ਣ ਕਟਾਰੀਆ ਮਲੌਟ ਤੋਂ ਬੋਲਦਾ ਜੀ।
0: ਭੂਸ਼ਣ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਮਿਹਰਬਾਨੀ ਜੀ।
0: ਤੋ ਭੂਸ਼ਣ ਜੀ, ਮਲੌਟ ਦੇ ਕੀ ਹਾਲ ਚਾਲ ਨੇ? ਹਾਂਜੀ,
1: ਪਰਿਵਾਰ ਵਧੀਆ। ਮੈਂ ਕਿਹਾ ਠੀਕ ਹੈ।
0: ਦੇਖੋ ਜੀ, ਸਾਡਾ ਪਰਿਵਾਰ ਤੁਸੀਂ ਹੋ, ਜੇ ਤੁਸੀਂ ਵਧੀਆ ਤਾਂ ਮਤਲਬ ਪਰਿਵਾਰ ਸਾਡਾ ਵਧੀਆ।
1: ਬਿਲਕੁਲ ਸਹੀ ਗੱਲ ਹੈ ਜੀ।
0: ਤੋ ਫਿਰ ਕਰਦੇ ਕੀ ਹੋ ਸਰ, ਇਹ ਦੱਸੋ।
1: ਮੈਂ ਤਾਂ ਕਾਰਾਂ ਦਾ ਪੇਂਟ ਸਪਲਾਈ ਕਰਦਾ ਜੀ।
0: ਕਾਰਾਂ ਦਾ ਪੇਂਟ ਸਪਲਾਈ ਕਰਦੇ ਹੋ?
1: ਹਾਂਜੀ ਹਾਂਜੀ, ਦਿੱਲੀਓਂ ਮੰਗਾ ਕੇ ਸਪਲਾਈ ਕਰਦਾ।
0: ਅੱਛਾ ਜੀ, ਇਹ ਮਤਲਬ ਮੇਰੀ ਵੀ ਜਾਣਕਾਰੀ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਪਾਓ ਕਿ ਵੈਸੇ ਤਾਂ ਦੇਖਿਆ ਜੀ, ਸਾਨੂੰ ਤਾਂ ਇੱਦਾਂ ਲੱਗਦਾ ਪੇਂਟ ਸਾਰੇ ਇੱਕੋ ਵਰਗੇ ਹੀ ਹੁੰਦੇ, ਪਰ ਕਾਰਾਂ ਦੇ ਕੀ ਕੋਈ ਵੱਖਰੇ ਪੇਂਟ ਹੁੰਦੇ ਨੇ?
1: ਹਾਂਜੀ ਹਾਂਜੀ, ਕਾਰਾਂ ਦਾ ਪੇਂਟ ਵੱਖਰਾ ਜੀ।
0: ਅੱਛਾ ਜੀ, ਅਤੇ ਚਲੋ ਵਧੀਆ ਗੱਲ ਹੈ। ਮਤਲਬ ਜੇ ਹੁਣ ਸਾਨੂੰ ਪੇਂਟ ਦੀ ਲੋੜ ਪਈ ਕਾਰਾਂ ਵਾਲੇ ਦੀ, ਅਸੀਂ ਤੁਹਾਡੇ ਕੋਲ ਪਹੁੰਚ ਜਾਣਾ?
1: ਬਿਲਕੁਲ, ਜਦੋਂ ਮਰਜ਼ੀ ਜੀ, ਜਦੋਂ ਮਰਜ਼ੀ, ਜਦੋਂ ਦਿਲ ਚਾਵੇ ਆ ਜਾਓ।
0: ਚਲੋ ਠੀਕ ਹੈ, ਮਤਲਬ ਸਾਨੂੰ ਰਿਆਇਤ ਮਿਲ ਜਾਊਗੀ ਰੇਡੀਓ ਦੇ ਨਾਂ 'ਤੇ।
1: ਬਿਲਕੁਲ ਜੀ।

0: ਚੱਕਰ ਪੈ ਨਾ ਦੋਰੀ ਵਰਤਣਾ
1: ਜੀ। ਬਿਲਕੁਲ ਗੱਲ ਸਹੀ ਕੀਤੀ ਹੈ। ਤੋ ਅੱਜ ਫਿਰ ਗੀਤ ਕਿਹੜਾ ਸੁਣਾਈਏ ਅਸੀਂ ਤੁਹਾਨੂੰ?
0: ਉਹ ਸੁਣਾ ਦਿਓ ਤੁਸੀਂ ਉਹਦਾ ਸੱਭਾ ਦਾ ਤੇ ਕਰਕੇ ਫਲਾਈ ਆਵਾਂ ਜੈਸਮੀਨ ਅਖਤਰ ਦਾ।
1: ਅੱਛਾ, ਕਰਕੇ ਫਲਾਈ ਆਵਾਂ,
0: ਹਾਂਜੀ।
1: ਸਿੰਗਰ ਦਾ ਨਾਂ ਇੱਕ ਵਾਰੀ ਫਿਰ ਬੋਲ ਦਿਓ।
0: ਜੈਸਮੀਨ ਅਖਤਰ ਤੇ ਸੱਭਾ ਦਾ ਗਾਇਆ ਜੀ।
1: ਅੱਛਾ ਜੀ, ਔਰ ਇਹ ਗੀਤ ਤੁਹਾਡਾ ਆਪਣਾ ਮਨ ਪਸੰਦੀਦਾ ਗੀਤ ਹੈ?
0: ਹਾਂਜੀ ਹਾਂਜੀ, ਵਧੀਆ ਜੀ।
1: ਔਰ ਹੋਰ ਕਿਹੜੇ ਕਿਹੜੇ ਸਿੰਗਰ ਤੁਹਾਨੂੰ ਪਸੰਦ ਨੇ?
0: ਸਾਰੇ ਸੁਣ ਲੈਣੀ ਜਦੋਂ ਫੋਨ, ਕੋਈ 15 ਦਿਨ 10 ਦਿਨਾਂ ਬਾਅਦ ਲੱਗਦਾ ਜਿਹੜਾ ਦਿਲ ਆਵੇ ਸੁਣ ਲਈਦਾ। ਚੰਗੇ ਗਾਣੇ ਸੁਣੀਦੇ, ਮਾਨ ਸਾਹਿਬ ਹੋ ਗਏ
1: ਜੀ ਜੀ ਜੀ, ਮਤਲਬ ਵਧੀਆ ਵਧੀਆ ਗਾਣਿਆਂ ਦਾ ਸ਼ੌਂਕ ਰੱਖਦੇ ਹੋ?
0: ਹਾਂਜੀ ਹਾਂਜੀ।
1: ਔਰ ਰੇਡੀਓ ਦੇ ਹੋਰ ਪ੍ਰੋਗਰਾਮ ਵੀ ਸੁਣਦੇ ਹੋ?
0: ਨਹੀਂ, ਮੈਨੂੰ ਮੈਂ ਤਾਂ 9 ਵਜੇ ਘਰੇ ਆਈਦਾ, ਬਸ ਆਹ ਪ੍ਰੋਗਰਾਮ ਲਾਜ਼ਮੀ ਸੁਣਨਾ ਮੈਂ ਰੋਜ਼।
1: ਅੱਛਾ, ਮਤਲਬ ਤੁਸੀਂ ਸਾਡੇ ਰੈਗੂਲਰ ਸਰੋਤੇ ਹੋ?
0: ਬਿਲਕੁਲ ਜੀ ਬਿਲਕੁਲ, ਮੈਨੂੰ 15-20 ਸਾਲ ਹੋ ਗਏ ਸੁਣਦੇ ਨੂੰ, ਫੋਨ ਮੈਂ ਸਾਲ ਕੁ ਦਿਨ ਲਾਉਣ ਲੱਗਿਆ।
1: ਅੱਛਾ ਜੀ, ਚਲੋ ਇਹ ਤਾਂ ਵਧੀਆ ਗੱਲ ਹੈ ਕਿ ਨਵੇਂ ਨਵੇਂ ਜਿਹੜੇ ਸਰੋਤੇ ਨੇ ਸਾਡੇ ਨਾਲ ਜੁੜਦੇ ਆ, ਤੇ ਇਸੇ ਤਰ੍ਹਾਂ ਸਾਨੂੰ ਕਾਲ ਕਰਦੇ ਰਿਹਾ ਕਰੋ। ਗੀਤ ਇਹ ਵਾਲਾ ਜਿਹੜਾ ਗੀਤ ਹੈ ਸ਼ਾਇਦ ਨਹੀਂ ਪਿਆ, ਕੋਈ ਹੋਰ ਸਿੰਗਰ ਦੱਸੋ ਮੈਨੂੰ ਇਸ ਵੇਲੇ। ਹਾਂਜੀ ਹਾਂਜੀ, ਗਾਣਾ ਸੁਣਿਆ ਹੋਏਗਾ, ਲੇਕਿਨ ਐਤਕੀ ਇਸ ਵੇਲੇ ਇਹ ਗੀਤ ਨਹੀਂ ਅਵੇਲੇਬਲ। ਕੋਈ ਸਿੰਗਰ ਦੱਸ ਦਿਓ, ਮੈਂ ਲੱਭ ਦਿੰਦਾ ਉਹਦਾ ਕੋਈ ਕੋਈ ਹੋਰ ਸਿੰਗਰ। ਬੂਟ ਪਾਲਿਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ, ਹੈ ਨਾ ਜੀ। ਲਓ ਜੀ, ਫਿਰ ਗੁਰਦਾਸ ਮਾਨ ਸਾਹਿਬ ਦਾ ਇਹ ਗੀਤ ਸੁਣਾਉਣ ਜਾ ਰਹੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਜੀ।
0: ਮਿਹਰਬਾਨੀ ਜੀ,
1: ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਉਹ ਜਿਹੜਾ ਗੀਤ ਪਹਿਲੇ ਕਿਹਾ ਸੀ ਉਹ ਨਹੀਂ ਮਿਲਿਆ, ਲੇਕਿਨ ਇਹ ਗੀਤ ਤਾਂ ਸਾਡੇ ਦਿਲ ਦੇ ਵਿੱਚ ਹੈ, ਉਹ ਸੁਣਦੇ ਹਾਂ।

0: ਜਿਸ ਗੀਤ ਦਾ ਅਸਲੀ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਕੰਮ ਕਦੇ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ, ਚਾਹੇ ਤੁਸੀਂ ਕੁਝ ਵੀ ਕੰਮ ਕਰਦੇ ਹੋ, ਬਸ ਉਸ ਕੰਮ ਨੂੰ ਚੱਜ ਨਾਲ ਕਰੀਏ ਔਰ ਇਮਾਨਦਾਰੀ ਨਾਲ ਕਰੀਏ ਅਤੇ ਹੱਕ ਜਿਹੜਾ ਹੈ ਆਪਣਾ ਹਲਾਲ ਦਾ ਉਹੀ ਕਰੀਏ। ਤਾਂ ਅਸੀਂ ਕੀ ਕਰਨਾ, ਅਸੀਂ ਇਸ ਵੇਲੇ ਸਾਡਾ ਹੱਕ ਕੀ ਹੈ ਗੀਤਾਂ ਨੂੰ ਸੁਣਨ ਦਾ, ਅਤੇ ਉਹਦੇ ਲਈ ਕਰਨਾ ਕੀ ਪੈਣਾ ਹੈ, 0181-2342-171 ਇੱਥੇ ਕਾਲ ਕਰ ਲਓ। ਫੋਨ ਇਸ ਵੇਲੇ ਬਿਲਕੁਲ ਵਿਹਲਾ ਪਿਆ ਜੀ, ਕਾਲ ਕਰ ਸਕਦੇ ਹੋ, ਜੁੜ ਸਕਦੇ ਹੋ ਮੇਰੇ ਨਾਲ, ਔਰ 94-655-36-077 ਇਸ ਨੰਬਰ 'ਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ। ਇਹ ਲਓ ਜੀ, ਆਹ ਕਾਲ ਆ ਗਈ ਜੀ, ਇਹ ਬਹੁਤ ਚੰਗਾ ਲੱਗਦਾ ਮੈਨੂੰ ਜਦੋਂ ਇੱਦਾਂ ਕਾਲਾਂ ਆਉਂਦੀਆਂ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਹੈਲੋ
0: ਹੈਲੋ ਨਮਸਕਾਰ ਜੀ, ਕੌਣ ਬੋਲ ਰਹੇ ਨੇ? ਅੱਛਾ ਜੀ, ਗੀਤ ਕਿਹੜਾ ਸੁਣਾਈਏ ਜੀ ਤੁਹਾਨੂੰ? ਹਾਂਜੀ,
2: ਮਾਤਾ ਦੀ ਭੇਟ ਸੁਣਾ ਦਿਓ।
0: ਅੱਛਾ ਜੀ, ਮਾਤਾ ਦੀ ਭੇਂਟ ਸੁਣਨਾ ਚਾਹੁੰਦੇ ਹੋ, ਬਹੁਤ ਵਧੀਆ ਜੀ। ਇਹ ਹਾਂਜੀ ਨਵਰਾਤਰੇ ਚੱਲ ਰਹੇ ਆ ਵੈਸੇ ਵੀ, ਤੇ ਈਸ਼ਵਰ ਦਾ ਜਿੰਨਾ ਵੀ ਧਿਆਨ ਕਰੀਏ ਨਾ ਓਨਾ ਕਹਿੰਦੇ ਨੇ ਘੱਟ। ਤੁਸੀਂ ਸਾਡੇ ਨਾਲ ਜੁੜਿਓ, ਤੁਸੀਂ ਆਪਣੀ ਜਿਹੜੀ ਫਰਮਾਇਸ਼ ਹੈ ਇਹ ਲੈ ਕੇ ਆਇਓ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ, ਥੈਂਕ ਯੂ ਕਾਲ ਕਰਨ ਲਈ। ਲਓ ਜੀ, ਇਹ ਸਨ ਜਿਨ੍ਹਾਂ ਨੇ ਫਰਮਾਇਸ਼ ਕੀਤੀ ਸੀ ਕਿ ਮਾਤਾ ਜੀ ਦੀ ਕੋਈ ਵੀ ਭੇਂਟ ਸੁਣਾ ਦਿਓ, ਔਰ ਜ਼ਰੂਰ ਜੀ ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਅਸੀਂ ਜ਼ਰੂਰ ਪੂਰੀ ਕਰਾਂਗੇ। ਔਰ ਕੁਝ ਮੈਸੇਜ ਵੀ ਮੇਰੇ ਕੋਲ ਆਏ ਹੋਏ ਨੇ, ਉਹਨਾਂ ਮੈਸੇਜਾਂ ਵੱਲ ਨੂੰ ਵੀ ਮੈਂ ਇੱਕ ਝਾਤ ਮਾਰ ਲਵਾਂ, ਕਿਉਂਕਿ ਬਹੁਤ ਜ਼ਰੂਰੀ ਹੈ ਕੁਝ ਮੈਸੇਜ ਜਿਹੜੇ 11:10 ਤੋਂ ਪਹਿਲੇ ਪਹਿਲੇ ਆਏ ਸੀ ਨਾ, ਹੁਣ ਉਹਨਾਂ ਨੂੰ ਵੀ ਪੜ੍ਹ ਦਿੰਦਾ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਗੁਰਵਿੰਦਰ ਸਿੰਘ ਜੋੜਾ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਤੁਸੀਂ ਕਾਲ ਜਿਹੜੀ ਹੈ ਉਹ ਕਰਦੇ ਰਹੋ, ਸਾਡੇ ਨਾਲ ਜੁੜਦੇ ਰਹੋ। ਔਰ ਜਦੋਂ ਤੁਸੀਂ ਰੇਡੀਓ 'ਤੇ ਜੁੜਦੇ ਹੋ ਨਾ, ਤਾਂ ਇੱਕ ਤੁਹਾਡੀ ਵੱਖਰੀ ਜਿਹੜੀ ਪਛਾਣ ਹੈ ਉਹ ਬਣਦੀ, ਕਿਉਂਕਿ ਆਲ ਇੰਡੀਆ ਰੇਡੀਓ ਇਹ ਨਾ ਸਿਰਫ ਸੰਗੀਤ ਨੂੰ ਸੁਣਨ ਦਾ ਇੱਕ ਮਾਧਿਅਮ ਹੈ, ਇਹ ਸਾਰਿਆਂ ਦੇ ਨਾਲ ਜੁੜਨ ਦਾ ਵੀ ਇੱਕ ਮਾਧਿਅਮ ਹੈ।

ਅਤੇ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਨਾ ਤਾਂ ਸਾਨੂੰ ਇੰਝ ਲੱਗਦਾ ਸਾਡੇ ਪਰਿਵਾਰ ਦੇ ਕਿਸੇ ਆਪਣੇ ਨੇ ਕਾਲ ਕੀਤੀ ਹੈ। ਔਰ ਜਦੋਂ ਕੋਈ ਪਰਿਵਾਰ ਦਾ ਆਪਣਾ ਕਾਲ ਕਰਦਾ ਹੈ ਨਾ ਤਾਂ ਦਿਲ ਬਾਗੋ ਬਾਗ ਹੋ ਜਾਂਦਾ, ਮਤਲਬ ਦਿਲ ਦੇ ਵਿੱਚ ਹੋਰ ਜਿਹੜੀਆਂ ਵੱਖਰੀਆਂ ਇੱਕ ਉਮੀਦਾਂ ਉਹ ਜਾਗਣ ਲੱਗ ਪੈਂਦੀਆਂ ਕਿ ਸਾਡੇ ਪ੍ਰੋਗਰਾਮ ਨੂੰ ਰਾਤ ਵੇਲੇ ਵੀ ਕੋਈ ਸੁਣਦਾ ਪਿਆ, ਕਾਲ ਕਰਦਾ ਪਿਆ। ਅਤੇ ਇਹ ਸਾਰੀਆਂ ਗੱਲਾਂ ਔਰ ਜੱਦੋਜਹਿਦ ਦੇ ਨਾਲ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਜਾਂਦੇ ਹਾਂ ਨਾ ਤਾਂ ਮਨ ਦੇ ਵਿੱਚ ਕੁਝ ਹੁੰਦਾ ਜ਼ਰੂਰ ਹੈ ਕਿ ਕਾਲ ਲੱਗਣਗੀਆਂ, ਆਉਣਗੇ, ਕਿਹੜੇ ਗੀਤ ਸੁਣਨਗੇ, ਕਈ ਵਾਰੀ ਉਹ ਗੀਤ ਨਹੀਂ ਮਿਲਣਗੇ ਜਾਂ ਮਿਲਣਗੇ ਅਤੇ ਉਹ ਕਿੱਦਾਂ ਹੈ। ਲੇਕਿਨ ਜਿੱਦਾਂ ਹੀ ਇੱਕ ਵਾਰੀ ਸ਼ੁਰੂ ਹੁੰਦਾ ਨਾ ਇਹ ਪ੍ਰੋਗਰਾਮ ਤਾਂ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ, ਬਸ ਇੱਕੋ ਹੀ ਚੀਜ਼ ਯਾਦ ਰਹਿ ਜਾਂਦੀ ਹੈ, ਉਹ ਹੈ ਅਸੀਂ ਅਤੇ ਸਾਡੇ ਲਿਸਨਰ। ਅਤੇ ਆਓ ਫਿਰ, ਮਾਤਾ ਜੀ ਦੀ ਭੇਂਟ ਉਹਨਾਂ ਨੇ ਫਰਮਾਇਸ਼ ਕੀਤੀ ਸੀ ਅਤੇ ਇਹ ਭੇਂਟ ਸੁਣਾਉਣ ਜਾ ਰਿਹਾ। ਅਮਰ ਅਦੂਰੀ ਦੀ ਫਰਮਾਇਸ਼ ਕੀਤੀ ਸੀ, ਉਹ ਤਾਂ ਨਹੀਂ ਮਿਲ ਪਾਈ, ਲੇਕਿਨ ਨਰਿੰਦਰ ਚੰਚਲ ਹੋਰਾਂ ਦੀ ਇਹ ਭੇਂਟ ਉਮੀਦ ਹੈ ਸਾਰਿਆਂ ਨੂੰ ਪਸੰਦ ਆਏਗੀ। ਅਤੇ ਆਓ ਫਿਰ ਸੁਣਦੇ ਆ ਨਰਿੰਦਰ ਚੰਚਲ ਜੀ ਹੋਰਾਂ ਦੀ ਗਾਈ ਇਹ ਭੇਂਟ।

0: ਬਲ ਨੇ ਇਸ ਈਸ਼ਵਰ ਦੇ ਨਾਲ ਕੁਦਰਤ ਦੇ ਨਾਲ ਉਹੀ ਰਹਿ ਜਾਣੇ ਨੇ ਔਰ ਪ੍ਰੋਗਰਾਮ ਦੇ ਵਿੱਚ ਵੀ ਬਸ ਹੁਣ ਆਖਰੀ ਕਾਲਰ ਦੋਸਤ ਰਹਿ ਗਏ ਨੇ ਆਹ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਨਮਸਕਾਰ ਜੀ ਕੌਣ ਬੋਲ ਰਹੇ ਨੇ ਅਮਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਦੇ ਵਿੱਚ ਔਰ ਜਾਂਦੇ ਜਾਂਦੇ ਤੁਸੀਂ ਗੱਡੀ ਫੜ ਲਈ ਹੈ ਆਖਰੀ ਕਾਲਰ ਹੋ ਫਿਰ ਅੱਜ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ
1: ਹੈਪੀ ਰਾਏ ਕੋਟੀ ਜੀ
0: ਕਿਹੜੇ ਵਾਲਾ ਗੀਤ ਸੁਣਨਾ ਜੀ ਹੈਪੀ ਰਾਏ ਕੋਟੀ ਦਾ
1: ਕੁੜੀ ਮਰਦੀ ਹੈ ਤੇਰੇ ਤੇ ਜੀ
0: ਲਓ ਜੀ ਲਓ ਫਿਰ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਹੈਪੀ ਰਾਏ ਕੋਟੀ ਦਾ ਗਾਇਆ ਇਹ ਗੀਤ ਫਰਮਾਇਸ਼ ਤੁਹਾਡੀ ਹੈ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਅਤੇ ਆਓ ਜੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਸੁਣਦੇ ਹਾਂ ਹੈਪੀ ਰਾਏ ਕੋਟੀ ਜੀ ਦਾ ਗਾਇਆ ਇਹ ਗੀਤ

ਐਸਾ ਕਹਿਰ ਖੁਦਾ ਪੱਠੀ ਵਿੱਚ ਅੱਗ ਬਾਲ ਕੇ ਤੱਤੀ ਤਵੀ ਤੇ ਦਿਓ ਬਿਠਾ ਹੋਏ ਗੁਰੂ ਅਰਜਨ ਮਹਾਰਾਜ ਨੂੰ ਦਿੱਤਾ ਕਾਜ਼ੀ ਹੁਕਮ ਸੁਣਾ ਦਿੱਤਾ ਕਾਜ਼ੀ ਹੁਕਮ ਸੁਣਾ ਕਾਜ਼ੀ ਦੇ ਇਸ ਫਰਮਾਨ ਦਾ ਇੱਕ ਮਲੰਗ ਗੁਰੂ ਦਾ ਮਲੰਗ।

0: ਵਖਾਣਾ ਅੱਖਰ ਮੁਕਤ ਜੁਗਤ ਭੈ ਭਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟ ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ। ਵਿਚਾਰਧੀਨ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਹਜ਼ੂਰ ਬਚਨ ਕਰ ਰਹੇ ਹਨ, ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਾਧ ਸੰਗੀ। ਹੇ ਭਾਈ, ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਹੜੇ ਸਦਾ ਹੀ ਉਸ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਅਸਲ ਵਿੱਚ ਗੁਰੂ ਸਾਹਿਬ ਜੀ ਸਹਿਜ ਅਵਸਥਾ ਪ੍ਰਾਪਤ ਸੰਤ ਜਨਾਂ ਦੀ ਅਵਸਥਾ ਬਾਰੇ ਬਿਆਨ ਕਰਦੇ ਹਨ ਕਿ ਉਹਨਾਂ ਨੂੰ ਕੋਈ ਭਾਵੇਂ ਜਿੰਨਾ ਮਰਜ਼ੀ ਦੁੱਖ ਦੇਵੇ ਪਰ ਉਹ ਪਰਮਾਤਮਾ ਦਾ ਸਿਮਰਨ, ਉਸਦੀ ਵਡਿਆਈ ਨੂੰ ਨਹੀਂ ਛੱਡਦੇ। ਭਾਈ ਗੁਰਦਾਸ ਜੀ ਵੀ ਐਸੇ ਸੰਤਾਂ ਭਗਤਾਂ ਬਾਰੇ ਬਚਨ ਕਰਦੇ ਹਨ। ਘਰ ਹਰਨਾਕਸ਼ ਦੈਂਤ ਦੇ ਕੱਲਰ ਕਮਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਚਾਟਸਾਲ, ਪਾਂਧੇ ਚਿੱਤ ਹੋਆ ਅਹਿਲਾਦ, ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ, ਪਾਂਧੇ ਹੋਏ ਰਹੇ ਵਿਸਮਾਦ, ਰਾਜੇ ਪਾਸ ਰੁਆਇਆ, ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਤਿਆ, ਜਲਨ ਡੂਬੈ ਗੁਰਪ੍ਰਸਾਦ, ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਥੰਮ ਉਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ, ਬੇਮੁੱਖ ਪਕੜ ਪਛਾੜਿਆ, ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ।
1: ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨ ਰੰਗੀ ਸੋਭਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਮਨਮੋਹਨ ਸਿੰਘ। ਅਕਾਲ ਪੁਰਖ ਦੀ ਇਤਨੀ ਆਗਾਧ ਬੋਧ ਮਹਿਮਾ ਸਰਵਣ ਕਰਕੇ ਉਸਦੇ ਗੁਣ ਗਾਇਨ ਕਰਨ ਨੂੰ ਚਿੱਤ ਕਰਦਾ ਹੈ। ਇਸ ਕਰਕੇ ਜੀਵ ਰੂਪੀ ਇਸਤਰੀ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦੀ ਹੈ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਭਗਵੰਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

0: ਜੀ ਇਸੇ ਹੀ ਪਿੰਡ ਦੇ ਨਾਲ ਹੁਣ ਭਗਤੀ ਸੰਗੀਤ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਗਏ ਨੇ। ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਘੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਆ, ਤਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਣ ਦੇਈ, ਹੁਣ ਸੁਣਿਆ ਕਿਆ ਰੁਆਇਆ, ਮਨ ਦੇ ਜਨਮ ਗਵਾਇਆ।

ਆਪਣੇ ਤਨ ਤਰੀ ਸਤਿਗੁਰ ਪਾਇਆ ਇਹੋ ਜੀਓ ਬੋਧੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਦੇਖਾ ਜੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਕਾਨੂੰਨ ਨੀਚ ਸਦਾਈਏ ਜੇ ਜੁਰਮਾਨਾ ਪਰ ਹਰੇ ਜਰਵੇਸ ਕਰਿੰਦੀ ਆਈਏ ਹੋ ਰਹੇ ਨਾ ਭਰੀਏ ਪਾਈਏ ਹੋ ਰਹੇ ਨਾ ਭਰੀਏ ਪਾਈਏ।

ਪੌੜੀ ਬਿਨ ਸਤਿਗੁਰ ਕੇ ਨੈਣਾ ਪਾਇਓ, ਬਿਨ ਸਤਿਗੁਰ ਕੇ ਨੈਣਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੀ ਸੋਚ ਚਿਤ ਲਾਇਆ।

ਪੌੜੀ ਸੱਚਾ ਸਾਹਿਬ ਇੱਕ ਜਿਨ ਸੱਚ ਸੱਚ ਵਰਤਾਇਆ ਜਿਸ ਦੇਹ ਤਿਸ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ

गुरसिख जोगी जागदे, गुर

ਹਲ ਮਲਖਾਈ ਸਿਰਸ਼ਾਈ ਪਾਈ ਮੂਰਖਿਆਂ ਦੇ ਪਤ ਗਵਾਈ ਬਿਨ ਨਾਵੇ ਕੁਛ ਥਾਏ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਆਂਦਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁਪਾਏ।

0: ਪੌੜੀ ਭਗਤ ਨੇ ਮਨਭਾਵ ਦੇ ਦਰ ਸੁਣ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਧੋਣਾ ਲੈਣੀ ਧਾਮ ਦੇ ਇੱਕ ਮੂਲ ਨਾ ਭੁਜਣਾ ਆਪਣਾ ਹੁੰਦਾ ਕਣਾਏ ਦੇ ਹੌਂ ਟਾਡੀ ਕਾਨੀ ਜਾਤ ਹੋਰ ਤੁਮ ਜਾਤ ਸਦਾਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ
1: ਸੱਚ ਸਾਹੂ ਹਮਾ।

ਬੌੜੀ ਤਾਂ ਮਿੱਠਾ ਤਲੀ ਖਾਲ ਚ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀ ਹੋਏ ਮਨ ਲੱਗ ਤੇ ਆਈਏ ਫਲ ਤਵੇ ਉਹ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂਤ ਨਾਂ ਦੀ ਪਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

0: ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਹ ਨਾ ਪਿੱਛੇ ਪਾਈਏ ਤਾਂ ਨਾਨਕ ਤੁਲਿਆ ਜਾਪੇ ਮਹਲਾ ਪਹਿਲਾ
1: ਵਾਦੀ ਸੋਜਕ ਨਾਨਕਾ ਸੱਚਾ ਵੇਖੇ ਸੋ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਅੱਗੇ ਜਾਤ ਨਾ ਜੋਰੇ ਗਜਿਓ ਨਵੇ ਜਿਨਕੀ ਲੇਖੇ ਪਤ ਪਵੇ
0: ਚੰਗੇ ਸੇਈ ਕੇ ਪੌੜੀ
2: ਗੁਰੂ ਕਰਮ ਜਿਨਾ ਕੋ ਤੂੰ ਪਾਇਆ ਤਾਂ ਤੇ ਨਿਖਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਛ ਨਾਹੀ ਤੂੰ ਵੇਖੀ ਚੱਕ ਤੂੰ ਪਾਇਆ ਇਕਨਾਂ ਨੂੰ ਤੂੰ ਮੇਰੇ ਲਹਿ ਕਾ ਪੁੱਤ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਆਪ ਬੁਝਾਇਆ ਸਹਿਜੇ ਸੱਚ ਸਮਾਇਆ

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋ ਜੋਤ ਮਹਿ ਜਾਤਾ ਕਲਕਲਾ ਭਰਪੂਰ ਹੈ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ।

ਹੌਲੀ ਪੜਿਆ ਹੋਵੇ ਗੁਨਹਗਾਰ ਤਾਂ ਵੀ ਸਾਧਨਾ ਮਾਰੀਐ ਜੇ ਹਾਂ ਘਾਲੇ ਘਾਲਣਾ ਤੇ ਵਿਹੋਨਾ ਪਚਾਰੀਐ ਐਸੀ ਕਲਣਾ ਖੇਡੀਐ ਜਿਤ ਦਰਗੇ ਗਿਆ ਹਾਰੀਐ ਪੜਿਆ ਤਿਉਂ ਮੀਆਂ ਵਿਚਾਰ ਕੇ ਵਿਚਾਰੀਐ ਮੂੰਹ ਚਲੇ ਸੋ ਕੇ ਮਾਰੀਐ ਮੂੰਹ ਚਲੇ ਸੋ ਕੇ ਮਾਰੀਐ।

0: Monte.
1: ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

0: ਤਿਤ ਨਾਮ ਲਾਗ ਤੇ ਤੀਸ ਧਿਆਵੈ ਜਤੀਤ ਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮੈ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੁੱਬ ਦੇਸ਼ ਪਸ਼ਚਮ ਜਸ ਭਾਖੇ ਜਨਮ ਤਾਂ ਏ ਸਕੇ ਅਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਪਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੇ ਦੇਵ ਤੇ ਤੀਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਿਮੰਡ ਤਾਰੈ ਜੇ ਨਾਮ ਸੁਮਾ ਦਿਓ ਹਰਖ ਸੋਗ ਸਮ ਕਰ ਸਹਾਰੈ ਨਾਮ ਸਰੋਮਨ ਸਰਬ ਮੇ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
1: ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਣ ਗੁਰੂ ਮਤ ਨਿਰਵੈ ਲੀਨਾ ਜਿਸ ਧੀਰਜ ਤੁਰਤ ਤੁਜਾ ਸੇਤ ਬੈਕੁੰਠ ਬੀਨਾ ਪਰਸੇ ਸੰਤ ਪਿਆਰ ਦੇਹ ਕਰਤਾਰੇ ਸੰਜੋਗ ਸਤਿਗੁਰੂ ਸੇ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਹੇ ਮੁੱਖ ਮਿਸ਼ਟ ਬਾਣੀ ਤਨ ਸਤਿਗੁਰੂ ਸੇਵਿਓ ਜਿਸ

0: ਸਹਿਗਤ ਗਮ ਜਾਣੀ ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ ਸਕਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ ਸਕਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ
1: ਬਾਰਜ ਕਰ ਦਹਨੇ ਸਿੱਧ ਸਨ ਮੁਖ ਮੁਖ ਜੋਵੈ ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੇ ਅਕਹੀਓ ਸੋਏ ਰਸਤੇ ਨਹੀਂ ਜਾਤੋ ਮੁਖੋ ਭਗਤ ਉਚਰ

ਪਰ ਸਿੱਕੇ ਹੱਥ ਹੱਥ ਲਗਹਿ ਗੁਰ ਅਮਰ ਪੈ ਜੀ ਤਾਂ ਪਰ ਸਿੱਕੇ ਹੱਥ ਜੀ ਗੁਰ ਅਮਰ ਭਨੀਜੈ ਨੈਣ ਤਾਂ ਪਰ ਸਿੱਕੇ ਹੱਥ ਨਾਇਣ ਗੁਰ ਅਮਰ ਪਖੀਜੈ ਸਰਵਣ ਤਾਂ ਪਰ ਸਿੱਕੇ ਹੱਥ ਸਰਵਣ ਗੁਰ ਅਮਰ ਸੁਨੀਜੈ ਸਿੱਕੇ ਹੱਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਿੱਕੇ ਹੱਥ ਸੋ ਸਿਰ ਜਾਲਪ ਭਨੈ ਜੋ ਸਿਰ ਨਿਵੈ ਗੁਰ ਅਮਰ ਨਿਤ।

0: ਐ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹੇ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਅਸਮੇ ਲੀਨੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾਖੀਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੇ ਅਮਰਦਾਸ ਜਾਲਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਗੁਰ ਅਮਰਦਾਸ ਪਰਸੀਏ ਬਹੁ ਹਮ ਪਾਠਕ ਮੈਂ ਨਾਸੇ ਗੁਰ ਅਮਰਦਾਸ ਪਰਸੀਏ ਸਿੱਧ ਸਾਧੇ ਕਾ ਸਾਸੇ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ ਗੁਰ ਅਮਰਦਾਸ ਪਰਸੀਏ ਅਪਾਉ ਲੱਭੇ ਗੌ ਚੁਕੇ ਇੱਕ ਬਿਨ ਦੁਗਨ ਜੋ ਤੌਰ ਹੈ ਜਾਸ ਮੰਤਰ ਮਾਨ ਵੈਲ ਹੈ ਜਾਲ ਪਾਪ ਦਾਰਥ ਤੜੈ ਗੁਰ ਅਮਰਦਾਸ ਡਿੱਠੇ ਮਿਲੇ
2: ਸੱਚ ਨਾਮ ਕਰਤਾਰ ਸੋਦੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ

ਆਸਾ ਨਿਵਾਸ ਤਾਸ ਗੁਣ ਕਮਨ ਵਖਾਣੋ ਜੋ ਗੁਣ ਲਖ ਅਗੰਮ ਤਿਨੇ ਗੁਣ ਅੰਤ ਨਾ ਜਾਣੋ ਬੋਇਥੋ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸ਼ਰਣ।

0: सहज रंग दर्शन दियो।
1: सतगुर खे माता ने आ जुग जूत समाने आन पौने।

صفة خسام دی نور ارسوں کرسوں چٹی ہے تد ڈٹھے سچے پاتشاہ مل جنم جنم دی کٹی ہے سجن سچا پاتشاہ ਸ਼ਾਹ ਦਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆਂ ਸੋ

ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ।

ਹਰ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ

ਹਰ ਹਰ ਕੀਰਤਨ ਇਹ ਮਨ ਰਾਤਾ।

बैठा सोडी पतशा।